0: 4039030483 ਤੇ ਸੰਪਰਕ ਕਰ ਸਕਦੇ ਹੋ। ਐਮਐਨਡਆਰ ਰੂਫਿੰਗ ਐਂਡ ਸਾਈਡਿੰਗ ਲਿਮਟਿਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ। ਆਪਾਂ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਕਰਦੇ ਹਾਂ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਸੂਚਨਾ ਸਾਂਝੀ ਕਰਦੇ ਹਾਂ। ਸਿੱਖ ਨੇਸ਼ਨ ਬਲੱਡ ਡੋਨੇਸ਼ਨ ਕੈਂਪਸ ਦਾ ਜੋ ਆਯੋਜਨ ਕਰਦੀ ਹੈ, ਉਹਨਾਂ ਦੀ ਇਤਲਾਹ ਮੁਤਾਬਕ ਜਿਸ ਤਰ੍ਹਾਂ ਕਿ ਹਰ ਸਾਲ 2 ਖੂਨਦਾਨ ਕੈਂਪ ਜਿਹੜੇ ਸੀ ਕੈਲਗਰੀ 'ਚ ਆਯੋਜਿਤ ਹੁੰਦੇ ਆ ਰੋਇਲ ਹੋਟਲ ਦੇ ਵਿੱਚ, ਤੀਸਰੇ ਅਤੇ ਪਹਿਲੇ ਸ਼ਨੀਵਾਰ ਨਵੰਬਰ ਦੇ, ਇਸ ਵਾਰ 3 ਹੋ ਰਹੇ ਨੇ, ਪਹਿਲੇ ਦੂਸਰੇ ਅਤੇ ਤੀਸਰੇ, ਭਾਵ 7 ਨਵੰਬਰ, 14 ਨਵੰਬਰ ਅਤੇ 21 ਨਵੰਬਰ। ਜਿਨ੍ਹਾਂ ਦੇ ਵਾਸਤੇ ਡੋਨਰਸ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਸ ਦੇ ਵਾਸਤੇ, ਜਾਂ ਤੁਸੀਂ ਕੋਈ ਵਾਲੰਟੀਅਰ ਸਰਵਿਸ ਕਰਨੀ ਹੋਵੇ ਤੁਸੀਂ ਕਾਲ ਕਰ ਸਕਦੇ ਹੋ, ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਵੀ ਅਲੋਡ ਕਰ ਸਕਦੇ ਹੋ, ਪਰ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਬਲਵਿੰਦਰ ਸਿੰਘ ਕਾਹਲੋਂ ਨੂੰ 403-617-9045, ਭਾਈ ਮਨਜੀਤ ਸਿੰਘ ਕੈਲਗਰੀ 403-605-6604, ਸਰਦਾਰ ਹਰਚਰਨ ਸਿੰਘ ਪਰਹਾਰ 403-681-8696, ਦਾਸ ਦਾ ਨੰਬਰ 403-390-5585। ਅਤੇ ਇਸ ਦੇ ਨਾਲ ਹੀ ਮੈਨੂੰ ਨੰਬਰ ਯਾਦ ਨਹੀਂ ਹੈ, ਭਾਈ ਤਰਸੇਮ ਸਿੰਘ ਪਰਹਾਰ ਜੀ ਨੂੰ ਵੀ ਤੁਸੀਂ ਫੋਨ ਕਰ ਸਕਦੇ ਹੋ। ਕੱਲ੍ਹ ਤੋਂ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਦਾ ਨੰਬਰ ਵੀ ਗ੍ਰੈਬ ਕਰ ਲਾਂ। ਅਤੇ ਇਸ ਤਰ੍ਹਾਂ ਜਿਹੜੀ ਰਜਿਸਟ੍ਰੇਸ਼ਨ ਆ ਉਹ ਜਾਰੀ ਆ, ਅਤੇ ਹਰ ਵਿਅਕਤੀ ਨੂੰ ਆਪਣੇ ਕੁਆਲੀਫਿਕੇਸ਼ਨ ਦੇ ਹਿਸਾਬ ਦੇ ਨਾਲ ਆਪਾਂ 1-2 ਦਿਨਾਂ ਤੱਕ ਪ੍ਰੋਗਰਾਮ ਵੀ ਕਰਾਂਗੇ, ਜ਼ਿੰਮੇਵਾਰ ਬੰਦਿਆਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਕੇ ਪ੍ਰੋਗਰਾਮ ਦੀਆਂ, ਜਾਂ ਜਿਹੜੀ ਤੁਹਾਡੀ ਕੁਆਲੀਫਾਈਡ ਕੌਣ ਹੈ, ਡੋਨਰ ਕੌਣ ਹੋ ਸਕਦਾ, ਇਹਨਾਂ ਸਾਰੀਆਂ ਗੱਲਾਂ 'ਤੇ ਆਪਾਂ ਵਿਚਾਰ ਕਰਾਂਗੇ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਮੇਰੇ ਨਾਲ ਮੇਰੇ
1: ਫੋਨ ਕਰਨਾ, ਬਾਹਰ ਜਾ ਕੇ ਕਰੋ, ਹੁਣ ਮੈਂ ਅੱਧਾ ਘੰਟਾ ਲਾਉਣਾ। ਹਾਂਜੀ
0: ਸਤਿਕਾਰਯੋਗ ਵੀਰ ਜੀ, ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਲਾਈਨ 'ਤੇ ਹਾਜ਼ਰ ਹੋ ਗਏ ਨੇ, ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ
1: ਕੀ
0: ਕੀ
1: ਫਤਿਹ।
0: ਫਤਿਹ ਜੀ। ਵੀਰ ਜੀ,
1: ਅੱਜ ਦਾ ਆਪਣਾ ਟੌਪਿਕ ਹੈ ਸਫਲ ਵਕਤਾ ਪ੍ਰਚਾਰ ਕਿਹੜਾ, ਉਹ ਸਫਲ ਕਿਵੇਂ ਹੋਵੇ।
0: ਜੀ
1: ਮਤਲਬ ਉਹਦੇ ਵਿੱਚ ਕੀ ਕੁਆਲਿਟੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਕੀ ਗੁਣ ਹੋਣੇ ਚਾਹੀਦੇ ਆ,
0: ਬਿਲਕੁਲ
1: ਇਸ ਤੇ ਅੱਜ ਆਪਾਂ ਗੱਲਬਾਤ ਕਰਾਂਗੇ।
0: ਠੀਕ ਹੈ ਵੀਰ ਜੀ।
1: ਕਿਉਂਕਿ ਬਾਣਾ ਪਾ ਕੇ ਤੇ ਚਾਰ ਅੱਖਰ ਪੜ੍ਹ ਕੇ ਕੋਈ ਵੀ ਪ੍ਰਚਾਰਕ ਬਣਿਆ ਫਿਰਦਾ।
0: ਦੇਖੋ ਨਾ, ਪ੍ਰਚਾਰਕ ਬਣਨਾ ਅੱਜ ਕੱਲ੍ਹ ਕੀ ਹੁੰਦਾ, ਜਿਹੜਾ ਹਰ ਕਿੱਤੇ 'ਚੋਂ ਫੇਲ ਹੋ ਗਿਆ ਅਤੇ
1: ਹਾਂਜੀ
0: ਕਰਦੇ ਕਹਿੰਦੇ ਆ ਜੀ ਇਹਨੂੰ ਗੁਰਮੁਖੀ ਤਾਂ ਆਉਂਦੀ ਆ, ਚਲੋ ਗੁਰਦੁਆਰਾ ਸਾਹਿਬ ਭਾਈ ਲੱਗ ਜਾਊਗਾ, ਅਤੇ ਹੌਲੀ ਹੌਲੀ ਸਾਡੇ ਉਹੀ ਭਾਈ ਜਿਹੜੇ ਆ ਉਹ ਕਈ ਤਾਂ ਜਥੇਦਾਰੀ ਦੀ ਪੋਸਟ ਤੱਕ ਵੀ ਪਹੁੰਚ ਜਾਂਦੇ ਆ।
1: ਤੁਸੀਂ ਦੇਖੋ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਆ, ਉਹ ਆਪਣੇ ਰਿਸ਼ਤੇਦਾਰਾਂ ਨੂੰ ਤੇ ਜਿਹੜੇ ਉਹਨਾਂ ਦੇ ਬਜ਼ੁਰਗ ਆ ਜਿਹਨਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਆ, ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਪਾਠੀ ਰੱਖਿਆ ਹੋਇਆ ਉਹਨਾਂ ਨੇ।
0: ਜੀ ਜੀ,
1: ਤੇ ਉਹ ਜੋ ਮਰਜ਼ੀ ਬੋਲੀ ਜਾਂਦੇ ਆ। ਤੇ ਆਪਾਂ ਕਰਦੇ ਹਾਂ ਸ਼ੁਰੂ।
0: ਜੀ
1: ਵਕਤਾ ਜਿਹੜਾ ਸੰਸਕ੍ਰਿਤ ਦਾ ਸ਼ਬਦ ਆ,
0: ਜੀ
1: ਇਹਦੇ ਅਰਥ ਹੈਗੇ ਆ ਵਕਤਾ, ਬੋਲਣ ਵਾਲਾ, ਕਹਿਣ ਵਾਲਾ, ਕਥਨ ਵਾਲਾ, ਕਥਾਕਾਰ, ਪ੍ਰਚਾਰਕ ਅਤੇ ਉਪਦੇਸ਼ਕ,
0: ਜਿਸ ਨੂੰ ਅਸੀਂ ਬੁਲਾਰਾ ਕਹਿੰਦੇ ਆ,
1: ਜਿਹਨੂੰ ਆਪਾਂ ਸਿੱਧੇ ਬੋਲੀ ਚ ਬੁਲਾਰਾ ਕਹਿੰਦੇ ਹਾਂ।
0: ਜੀ
1: ਸ਼ਬਦ ਗੁਰੂ ਗ੍ਰੰਥ ਅਨੁਸਾਰ ਬਿਨ ਜੇਵਾ ਕਹਾਂ ਕੋ ਵਕਤਾ,
0: ਜੀ
1: ਜਿਹਦੀ ਜੇਵਾ ਹੀ ਨਹੀਂ ਹੈਗੀ, ਜਿਹੜਾ ਜਿਹੜਾ ਗੂੰਗਾ ਹੈ ਉਹ ਬੋਲ ਨਹੀਂ ਸਕਦਾ।
0: ਬਿਲਕੁਲ,
1: ਜਿੰਨਾ ਮਰਜ਼ੀ ਉਹ ਗਿਆਨੀ ਧਿਆਨੀ ਹੋਵੇ ਪਰ ਉਹ ਬੋਲ ਨਹੀਂ ਸਕਦਾ।
0: ਬਿਲਕੁਲ,
1: ਗਿਆਨੀ ਹੈ ਤੇ ਵਕਤਾ ਕੌਣ ਆ, ਕੌਣ ਸੋ ਗਿਆਨੀ ਕੌਣ ਸੋ ਵਕਤਾ,
0: ਜੀ
1: ਇਹ ਗੁਰੂ ਸਾਹਿਬ ਨੇ ਵੀ ਸਵਾਲ ਕੀਤੇ ਆ।
0: ਜੀ
1: ਉਹਨਾਂ ਨੇ ਆਪ ਹੀ ਅੱਗੇ ਉੱਤਰ ਦਿੱਤੇ ਆ, ਗੁਰਮੁਖ ਗਿਆਨੀ ਗੁਰਮੁਖ ਵਕਤਾ।
0: ਜੀ
1: ਗੁਰੂ ਦੇ ਉਪਦੇਸ਼ ਤੇ ਚੱਲਣ ਵਾਲਾ ਹੀ ਗਿਆਨੀ ਆ ਤੇ ਗੁਰੂ ਦੇ ਉਪਦੇਸ਼ ਤੇ ਚੱਲਣ ਵਾਲਾ ਹੀ ਵਕਤਾ ਹੈ।
0: ਜੀ
1: ਭਾਵ ਗਿਆਨੀ ਪਰਮਾਤਮਾ ਨਾਲ ਡੂੰਘੀ ਸਾਂਝ ਅਤੇ ਗੁਰਮੁਖ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ, ਸ਼ਬਦਾਂ ਰਾਹੀਂ ਉਪਦੇਸ਼ ਕਰਨ ਵਾਲਾ।
0: ਜੀ
1: ਵਕਤੇ ਵਕ ਸ਼ਬਦ ਸੁਣਾਇਆ,
0: ਜੀ
1: ਸੁਣਤੇ ਸੁਣ ਮਨ ਵਸਾਇਆ।
0: ਜੀ
1: ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 972 ਤੇ ਅੰਕਿਤ ਆ।
0: ਜੀ
1: ਪ੍ਰਚਾਰਕ ਨੇ, ਬੁਲਾਰੇ ਨੇ ਵਕ ਸ਼ਬਦ ਸੁਣਾਇਆ, ਉਹਨੇ ਬੋਲ ਕੇ ਸ਼ਬਦ ਸੁਣਾ ਦਿੱਤਾ, ਆਪਣਾ ਪ੍ਰਚਾਰ ਕੀਤਾ।
0: ਜੀ
1: ਤੇ ਸਰੋਤੇ ਸੁਣਨ ਵਾਲੇ ਨੇ ਸੁਣ ਕੇ ਮਨ ਚ ਵਸਾ ਲਿਆ।
0: ਜੀ
1: ਮਹਾਨ ਕੋਸ਼ ਅਤੇ ਗੁਰਮਤ ਅਨੁਸਾਰ ਵਕਤਾ ਦੇ ਜਿਹੜੇ ਗੁਣ ਆ ਉਹ ਇਸ ਪ੍ਰਕਾਰ ਹੈਗੇ ਆ।
0: ਜੀ
1: ਜਿਹੜਾ ਵਕਤਾ ਹੈ ਉਹ ਰਸਦਾਇਕ ਭਾਵ ਮਿੱਠੀ ਬਾਣੀ ਵਾਲਾ ਹੋਵੇ, ਉਹਦੀ ਬੋਲ ਬਾਣੀ ਮਿੱਠੀ ਹੋਵੇ, ਬੋਲ ਬਾਣੀ ਕੌੜੀ ਜਾਂ ਖੁਰਾਕਤ ਨਾ ਹੋਵੇ।
2: ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983 825-760-0983। प्रोग्राम का यह हिस्सा ABM कॉलेज के सहयोग नाल पहुंचाया जा रहा है। ABM कॉलेज विच किसी भी तरह के हेल्थ प्रोग्राम्स, बिजनेस या IT प्रोग्राम्स की जानकारी लैन लई कॉल करो 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
4: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3663 Avenue ਨਾਰਥ ਈਸਟ ਕੈਲਗਰੀ।
2: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: जी
1: उपदेशक सन
0: जी
1: ते उस वेले दे साधना दे मुताबक जिथों तक वो जा सकते सी वो गए।
0: जी
1: उन्होंने चार उदासियां कीतियां, बहुत वड्डा टूर है उन्हों दा,
0: जी जी
1: ते वो लुकाई दे उधार वास्ते कीता।
0: बिल्कुल
1: भाई गुरदास ने भी जिक्र कीता, चढ़िया सोधन धरत लुकाई,
0: जी
1: ते गुरु साहब ते भाई मरदाना दो ही सी ना,
0: जी जी
1: ते प्रचारक ता गुरु नानक कल्ला ही सी।
0: जी
1: बाबा मरदाना ता नाल उन्हां दी हेल्प करदे सी, जामला जां रबाब वजाउंदे सी,
0: जी
1: ते कल्ले प्रचारक ने इतिहास दे मुताबक जां लोकां दे कथन मुताबक 3 करोड़ नूं सिख बनाया।
0: बिल्कुल ओ बाब ए भाई गुरदास लिखते भी है ना, एक बाबा अकाल रूप
1: दूजा
0: दूजा
1: रबाबी
0: रबाबी
1: मरदाना।
0: मरदाना।
1: ਹਾਂਜੀ,
0: जी
1: ਤੇ ਅੱਜ ਪ੍ਰਚਾਰਕਾਂ ਦੀਆਂ ਹੇੜਾਂ ਤੁਰੀਆਂ ਫਿਰਦੀਆਂ, ਕਾਰਾਂ ਤੇ ਜਾਂਦੇ ਆ, ਆਪਣਾ ਹਵਾਈ ਜਹਾਜ਼ਾਂ ਦੇ ਸਵਾਰ ਹੋ ਕੇ ਜਾਂਦੇ ਆ,
0: ਜੀ
1: ਢਾਡੀਆਂ ਦੀਆਂ, ਰਾਗੀਆਂ ਦੀਆਂ, ਕਥਾਵਾਚਕਾਂ ਦੀਆਂ, ਗ੍ਰੰਥੀਆਂ ਦੀਆਂ ਹੇੜਾਂ ਤੁਰੀਆਂ ਫਿਰਦੀਆਂ,
0: ਜੀ
1: ਤੇ ਮਤਲਬ ਪ੍ਰਚਾਰ ਵਧਣਾ ਸੀ ਕਿ ਘਟਣਾ ਸੀ? ਗੁਰੂ ਸਾਹਿਬ ਨੇ ਤਾਂ ਪੇੜ ਪ੍ਰਚਾਰਕ ਪੈਦਾ ਹੀ ਨਹੀਂ ਕੀਤੇ, ਉਹਨਾਂ
0: ਜੀ
1: ਨੇ ਤਾਂ ਕਿਰਤੀ ਪ੍ਰਚਾਰਕ ਪੈਦਾ ਕੀਤੇ ਸੀ।
0: ਬਿਲਕੁਲ ਉਹਨਾਂ ਨੇ ਪੁਜਾਰੀ ਕਲਾਸ ਨਹੀਂ ਬਣਾਈ, ਮੈਂ ਹੁਣੇ ਹੀ ਜ਼ਿਕਰ ਕੀਤਾ ਸੀ, ਉਹਨਾਂ
1: ਹਾਂ
0: ਨੇ ਹਰ ਫਾਲੋਅਰ ਆਪਣਾ ਜਿਹੜਾ ਪ੍ਰਚਾਰਕ ਬਣਾਇਆ ਅਮਲੀ ਤੌਰ 'ਤੇ।
1: ਹਾਂਜੀ, ਸੋ ਅੱਜ ਵੀ ਪ੍ਰਚਾਰਕਾਂ ਨੂੰ ਆਪੋ ਆਪਣੇ ਕਿਰਤ ਕਮਾਈ ਕਰਦਿਆਂ ਹੋਇਆਂ ਪ੍ਰਚਾਰ ਕਰਨਾ ਚਾਹੀਦਾ, ਉਹਦਾ ਜ਼ਿਆਦਾ ਅਸਰ ਹੋਊਗਾ।
0: ਬਿਲਕੁਲ
1: ਇਹ ਹੁਣ ਡਿਪੈਂਡ ਹੋ ਗਿਆ, ਇਹਨਾਂ ਨੇ ਆਪਣਾ ਕਿੱਤਾ ਹੀ ਬਣਾ ਲਿਆ, ਇਸ ਕਰਕੇ ਜਦੋਂ ਤੁਸੀਂ ਨੌਕਰ ਬਣ ਜਾਂਦੇ ਹਾਂ ਫਿਰ ਤਾਂ ਤੁਹਾਨੂੰ ਜਾਂ ਮਾਲਕਾਂ ਦੀਆਂ ਬੁਰੀਆਂ ਭਰੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ,
0: ਬਿਲਕੁਲ
1: ਤਾਂਹੀਓ ਪ੍ਰਬੰਧਕ ਇਹਨਾਂ ਨੂੰ ਦਬਕੇ ਮਾਰ ਲੈਂਦੇ ਆ।
0: ਬਿਲਕੁਲ ਇਸੇ ਕੋਈ ਸ਼ੱਕ ਨਹੀਂ ਹੈ।
1: ਜੇ ਤੁਸੀਂ ਕਿਸੇ ਤੋਂ ਮੰਗਦੇ ਨਹੀਂ ਯਾਦ ਹੈਗੇ ਆ, ਤੇ ਤੁਹਾਨੂੰ ਪ੍ਰਬੰਧਕ ਦਬਕੇ ਨਹੀਂ ਮਾਰ ਸਕਦੇ।
0: ਬਿਲਕੁਲ
1: ਮਸਕੀਨ ਦੀਆਂ ਭਾਵੇਂ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ,
0: ਜੀ
1: ਪਰ ਉਹ ਇਹੋ ਜਿਹਾ ਇੱਕ ਵਕਤਾ ਹੈਗਾ ਸੀ ਜੋ ਨਾ ਤਾਂ ਕਿਸੇ ਤੋਂ ਮੰਗਦਾ ਸੀ ਤੇ ਨਾ ਉਹ ਪ੍ਰਬੰਧਕਾਂ ਦੇ ਥੱਲੇ ਲੱਗ ਕੇ ਗੱਲ ਕਰਦਾ ਸੀ।
0: ਦੇਖੋ ਉਹਨਾਂ ਦੀਆਂ ਕਈ ਚੀਜ਼ਾਂ ਨੇ ਜਿਹੜੀਆਂ ਆਪਾਂ ਜਿਹੜਾ ਹੁਣ ਤੁਸੀਂ ਕਿਹਾ ਨਾ ਵਗ ਤੁਰਦੇ ਆ,
1: ਹਾਂ
0: ਉਹ ਉਹਨਾਂ ਦੀ ਇੱਕ ਬਹੁਤ ਵੱਡੀ ਦਲੀਲ ਉਹ ਦਿੰਦੇ ਆ ਕਿ ਇੱਕ ਸਾਧ ਦਾ ਭੇਸ ਚੋਰ ਜਿਹੜਾ ਹੈ ਉਸਨੇ ਚੋਰੀ ਕਰਨ ਵਾਲੇ ਨੇ ਚੋਰੀ ਕਰਨ ਵਾਲੇ ਦਾ ਭੇਸ ਨਹੀਂ ਬਣਨਾ, ਉਹਨੇ ਭੇਸ ਹੀ ਜਿਹੜਾ ਵਟਾਉਣਾ ਹੈ ਸਾਧ ਦਾ ਵਟਾਉਣਾ, ਇਸ ਕਰਕੇ ਸਾਧ ਅਤੇ ਚੋਰ ਦੇ ਵਿੱਚ ਫਰਕ ਕਰਨਾ ਬਹੁਤ ਮੁਸ਼ਕਿਲ ਹੈ।
1: ਹਾਂਜੀ ਹਾਂਜੀ,
0: ਉਹ ਇਕਬਾਲ ਦਾ ਇੱਕ ਸ਼ੇਰ ਹੈ, ਉਹ ਕਹਿੰਦਾ ਹੈ ਯਹਾਂ

0: ਦੇ ਗਵਾ ਲੈਂਦੇ ਆ।
1: ਬਿਲਕੁਲ
0: ਉਹਨਾਂ ਦਾ ਅਪਮਾਨ ਹੈ। ਕਬੀਰ ਅਵਰੇ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ,
1: ਜੀ
0: ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ।
1: ਜੀ
0: ਜਿਵੇਂ ਕੋਈ ਕਿਸਾਨ ਬਾਕੀ ਗੁਆਂਢੀ ਦੀ ਖੇਤੀ ਦੀ ਤਾਂ ਰਾਖੀ ਕਰੀ ਜਾਵੇ
1: ਜੀ
0: ਤੇ, ਪਰ ਆਪਣਾ ਆਪਣਾ ਖੇਤ ਹੀ ਜਿਹੜਾ ਉਜਾੜ ਪਵੇ।
1: ਜੀ
0: ਵਕਤਾ ਪ੍ਰਚਾਰਕ ਸੱਚ ਉਪਦੇਸ਼ ਨੂੰ ਗੋਲ ਮੋਲ ਕਰਨ ਵਾਲਾ ਨਹੀਂ ਹੋਣਾ ਚਾਹੀਦਾ।
1: ਜੀ
0: ਅਜੋਕੇ ਬਹੁਤੇ ਪ੍ਰਚਾਰਕ ਗੋਲ ਮੋਲ ਗੱਲਾਂ ਕਰਦੇ ਆ, ਸੱਚ ਨਹੀਂ ਬੋਲਦੇ।
1: ਜੀ
0: ਜਿੱਥੇ ਦਸਮ ਗ੍ਰੰਥ ਅਖੌਤੀ ਦਸਮ ਗ੍ਰੰਥ ਦੀ ਗੱਲ ਆਉਂਦੀ ਆ, ਉੱਥੇ ਗੋਲ ਮੋਲ ਗੱਲ ਕਰ ਜਾਂਦੇ ਆ, ਉੱਥੇ ਹੋਰ ਗ੍ਰੰਥ ਕਹਿ ਦਿੰਦੇ ਆ।
1: ਜੀ ਜੀ
0: ਤੇ ਪ੍ਰਚਾਰਕ ਜਿਹੜਾ ਉਹ ਸੱਚ ਬੋਲਣ ਵਾਲਾ ਹੋਣਾ ਚਾਹੀਦਾ ਭਾਵੇਂ ਕੁਝ ਵੀ ਹੋਵੇ।
1: ਬਿਲਕੁਲ
0: ਇਹ ਗੋਲ ਮੋਲ ਤਾਂ ਕਰਦੇ, ਉਹਨਾਂ ਨੂੰ ਪਤਾ ਦੁਬਾਰਾ ਪਰ ਟਾਈਮ ਨਹੀਂ ਮਿਲਣਾ, ਤੇ ਜੇ ਆਪਣਾ ਕਾਰੋਬਾਰ ਕਰਦੇ ਹੋਣ ਤੇ ਗੋਲ ਮੋਲ ਕਿਉਂ ਕਰਨਗੇ।
1: ਜੀ
0: ਸੋ ਸਗੋਂ ਦ੍ਰਿੜਤਾ ਨਾਲ ਪ੍ਰਚਾਰ ਕਰਨ ਵਾਲਾ ਹੋਵੇ। ਪਰ ਵੇਖਣ ਵਿੱਚ ਆਉਂਦਾ ਕਿ ਅੱਜ ਕੱਲ੍ਹ ਬਹੁਤੇ ਭਗਤੇ ਪ੍ਰਚਾਰਕ ਮਾਇਆ ਖਾਤਰ ਯਥਾਰਥ ਦੇ ਉਲਟ ਜੀ ਹਜ਼ੂਰੀ ਕਰਕੇ ਮਿਥਿਹਾਸਕ ਪ੍ਰਚਾਰ ਜ਼ਿਆਦਾ ਕਰਦੇ ਆ।
1: ਜੀ
0: ਸੋ ਪ੍ਰਚਾਰਕਾਂ ਨੂੰ ਚੰਗੇ ਵਕਤੇ ਬਣਨ ਦੀ ਕਲਾ ਵਿਦਿਆਲੇ ਸਕੂਲਾਂ ਕਾਲਜਾਂ ਚੰਗੇ ਉਸਤਾਦਾਂ ਆਦਿਕ ਤੋਂ ਸਿੱਖਣੀ ਤੇ ਕਮਾਉਣੀ ਚਾਹੀਦੀ ਆ,
1: ਜੀ
0: ਨਾ ਕਿ ਦੇਖਾ ਦੇਖੀ ਵਕਤੇ ਬਣਨਾ ਚਾਹੀਦਾ।
1: ਜੀ
0: ਤੇ ਵਕਤੇ ਦੋਗਲੇ ਕਿਉਂ ਹੋ ਜਾਂਦੇ ਆ? ਦੋਗਲਾ ਉਹ ਜੋ ਸੱਚ ਅਤੇ ਝੂਠ ਦੋਨੋਂ ਪਾਸੇ ਚੱਲੇ,
1: ਜੀ
0: ਪੈਸੇ ਅਤੇ ਸ਼ੋਹਰਤ ਦੀ ਖਾਤਰ ਸਿਧਾਂਤ ਛੱਡ ਦੇਵੇ ਅਤੇ ਕੌਮ ਨੂੰ ਦੁਰਾਹੇ ਪਾ ਦੇਵੇ।
1: ਜੀ
0: ਪਹਿਲੀ ਗੱਲ ਤਾਂ ਅੱਜ ਪ੍ਰਚਾਰਕ ਘੱਟ ਤੇ ਪੁਜਾਰੀ ਜ਼ਿਆਦਾ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਸੀ।
1: ਜੀ ਜੀ
0: ਦੂਜਾ, ਪ੍ਰਚਾਰਕਾਂ ਦਾ ਰੁਜ਼ਗਾਰ ਕੇਂਦਰੀ ਸੇਵਾ ਸੰਭਾਲ ਅਤੇ ਸਤਿਕਾਰ ਨਾ ਹੋਣ ਕਰਕੇ ਉਹ ਆਪ ਮੁਹਾਰੇ ਤੁਰੇ ਫਿਰਦੇ ਆ।
1: ਬਿਲਕੁਲ।
0: ਹੁਣ ਦੇਖੋ ਮਿਸ਼ਨੀ ਕਾਲਜ ਜਦੋਂ ਆਪਣਾ ਕਿਰਤ ਕਮਾਈ ਕਰਕੇ ਪਾਰਟ ਟਾਈਮ ਗੁਰਦੁਆਰਿਆਂ ਦੇ ਵਿੱਚ ਜਾਂ ਮੁਹੱਲਿਆਂ ਦੇ ਵਿੱਚ ਕਲਾਸਾਂ ਲਾਉਂਦੇ ਹੁੰਦੇ ਸੀ,
1: ਜੀ
0: ਲਿਟਰੇਚਰ ਵੰਡਦੇ ਸੀ, ਉਦੋਂ ਸਿੱਖੀ ਦਾ ਪ੍ਰਚਾਰ ਬਹੁਤ ਵਧੀਆ ਹੋ ਰਿਹਾ ਸੀ, ਲੋਕ ਉੱਤੇ ਅਸਰ ਵੀ ਕਰਦੇ ਸੀ।
1: ਬਿਲਕੁਲ।
0: ਤੇ ਜਦੋਂ ਦੇ ਇਹਨਾਂ ਨੇ ਹੁਣ ਪੁਜਾਰੀ ਪ੍ਰਚਾਰਕ ਪੈਦਾ ਕਰ ਲਿਆ ਤੇ ਉਹ ਹੁਣ ਜਿੰਨਾ ਕੁ ਚਿਰ ਉਹਨਾਂ ਕੋਲ ਰਹਿੰਦੇ ਉਨਾ ਚਿਰ ਉਹਨਾਂ ਦੇ ਅਨੁਸਾਰ ਚੱਲਦੇ ਆ।
1: ਜੀ
0: ਮੁੜ ਕੇ ਗੁਰਦੁਆਰਿਆਂ ਜਾ ਕੇ ਉਹ ਆਪਣੀ ਮਨਮਤ ਦਾ ਪ੍ਰਚਾਰ ਕਰਨ ਲੱਗ ਜਾਂਦੇ ਆ,
1: ਜਿਸ ਤਰ੍ਹਾਂ ਪਿੰਦਰਪਾਲ ਦੀ ਮਿਸਾਲ ਤੁਸੀਂ ਦਿੱਤੀ ਹੈ।
0: ਆ ਇਹ ਵੀ ਸਾਡੇ ਉੱਥੇ ਕਾਲਜ ਚ ਪੜਿਆ ਹੈ।
1: ਜੀ ਜੀ
0: ਤੇ ਬਾਹਰ ਜਾ ਕੇ ਫੇਰ ਬਲਾਤਕਾਰੀ ਸਾਰਾ ਮਨ ਘੜਤ ਕਹਾਣੀਆਂ ਸੁਣਾਉਣ ਵਾਲੇ ਪ੍ਰਚਾਰਕ ਬਣ ਜਾਂਦੇ ਆ।
1: ਜੀ
0: ਮਤਲਬ ਜਿਹੋ ਜਿਹੀ ਸੰਗਤ ਦੇਖਦੇ ਆ, ਜਿਹੋ ਜਿਹੇ ਲੋਕ ਦੇਖਦੇ ਆ, ਉਹੋ ਜਿਹੀਆਂ ਗੱਲਾਂ ਕਰਨ ਲੱਗ ਜਾਂਦੇ ਆ
1: ਜੀ,
0: ਤੇ ਉਹਨਾਂ ਨੂੰ ਦੋਗਲੇ ਪ੍ਰਚਾਰਕ ਕਿਹਾ ਜਾਂਦਾ ਹੈ।
1: ਜੀ
0: ਤੇ ਦੋਗਲਾ ਜਿਹੜਾ ਦੋ ਬੇੜੀਆਂ ਚ ਪੈਰ ਰੱਖਣ ਵਾਲਾ ਜਿਹੜਾ, ਉਹ ਕਦੇ ਵੀ ਪਾਰ ਨਹੀਂ ਲੰਘ ਸਕਦਾ।
1: ਜੀ
0: ਸੋ ਸਾਨੂੰ ਦੋਗਲੇ ਪ੍ਰਚਾਰਕ ਨਹੀਂ ਬਣਨਾ ਚਾਹੀਦਾ। ਦੋਗਲੇ ਪ੍ਰਚਾਰਕ ਬਣਾਂਗੇ ਤੇ ਆਪ ਡੁੱਬੇ ਚੋਂ ਬੇਦਮੇ ਚੇਲੇ ਦੀਏ ਬਹਾਏ।
1: ਜੀ
0: ਆਪ ਤਾਂ ਡੁੱਬਣਾ ਨਾਲ ਤੁਸੀਂ ਸੁਣਨ ਵਾਲਿਆਂ ਨੂੰ ਵੀ ਡੋਬੋਗੇ।
1: ਬਿਲਕੁਲ।
0: ਸੋ ਇਸ ਕਰਕੇ ਪ੍ਰਚਾਰਕ ਜਿਹੜੇ ਆ ਉਸ ਲਈ ਹੋਣੇ ਚਾਹੀਦੇ ਆ। ਤੇ ਜੇ ਉਹ ਪ੍ਰਚਾਰਕ ਪੈਸੇ ਨੂੰ ਮੁੱਖ ਰੱਖ ਕੇ ਜਾਂ ਜਾਤ ਬਰਾਦਰੀ ਨੂੰ ਮੁੱਖ ਰੱਖ ਕੇ ਕਰਦੇ ਗਿਆ ਤੇ ਫਿਰ ਉਹ ਪ੍ਰਚਾਰਕਾਂ ਦੇ ਵਿੱਚ ਨਹੀਂ ਆ ਸਕਦੇ।
1: ਜੀ
0: ਤੇ ਕਈ ਬਾਣੇ ਨੂੰ ਦੇਖ ਕੇ ਪ੍ਰਚਾਰਕ ਬਣੇ ਫਿਰਦੇ ਆ।
1: ਜੀ
0: ਇੱਕ ਵਾਰੀ ਕਾਫੀ ਸਾਲਾਂ ਦੀ ਗੱਲ ਆ, ਇੱਥੇ ਸਟਕਟਨ ਦੇ ਵਿੱਚ ਹੀ ਗਦਰੀ ਬਾਬਿਆਂ ਦੇ ਗੁਰਦੁਆਰੇ ਮੈਨੂੰ ਟਾਈਮ ਮਿਲ ਗਿਆ ਕਥਾ ਕਰਨ ਦਾ।
1: ਜੀ
0: ਤੇ ਮੈਂ ਕਥਾ ਕਰਕੇ ਜਦ ਦੂਜਾ ਮੁੱਲ ਥੱਲੇ ਆਇਆ ਸਟੇਜ ਤੋਂ ਤੇ ਅਰਦਾਸ ਹੋ ਗਈ ਤੇ ਸਮਾਪਤੀ ਹੋ ਗਈ ਤੇ ਪ੍ਰਬੰਧਕਾਂ ਨੇ ਮੈਨੂੰ ਬੁਲਾ ਲਿਆ ਜੀ। ਤੇ ਉੱਥੇ ਉਦੋਂ ਗ੍ਰੰਥੀ ਜਿਹੜਾ ਸੀ ਉਹ, ਮੈਂ ਉਹਦਾ ਨਾਂ ਭੁੱਲ ਗਿਆ, ਲਾਸਟ ਨੇਮ ਉਹਦਾ ਪੰਡਿਤ ਸੀ ਤੇ ਉਹ ਦਮਦਮੇ ਟਕਸਾਲ ਦਾ ਪੜਿਆ ਹੋਇਆ ਸੀ
1: ਜੀ।
0: ਤੇ ਉਹਨਾਂ ਨੇ ਮੈਨੂੰ ਬੁਲਾ ਲਿਆ ਤੇ ਮੈਨੂੰ ਕਹਿੰਦੇ ਵੀ ਤੁਸੀਂ ਪ੍ਰਚਾਰ ਤਾਂ ਸੋਹਣਾ ਕੀਤਾ
1: ਜੀ,
0: ਮੈਂ ਮੂਲ ਮੰਤਰ ਦੀ ਵਿਆਖਿਆ ਕੀਤੀ ਸੀ ਉੱਥੇ
1: ਜੀ,
0: ਪਰ ਤੁਸੀਂ ਪ੍ਰਚਾਰਕਾਂ ਦਾ

0: ਪਹਿਰਾਵਾ ਨਹੀਂ ਪਾਇਆ ਹੋਇਆ
1: ਜੀ।
0: ਤੇ ਮੈਂ ਦੱਸੋ ਕੀ ਹੋਣਾ ਚਾਹੀਦਾ ਸੀ? ਕਹਿੰਦੇ ਤੇਰੀ ਪੱਗ ਜਿਹੜੀ ਆ ਕੋਕਾ ਕੋਲਾ ਕਲਰ ਦੀ ਹੈਗੀ ਆ। ਪੱਗ ਤਾਂ ਚਾਰ ਰੰਗ ਖਾਲਸੇ ਦੇ ਜਿਹੜੇ ਪ੍ਰਵਾਨ ਹੈਗੇ ਆ
1: ਜੀ।
0: ਤੇ ਮੈਂ ਕਿਹਾ ਤੁਹਾਡੀ ਗੱਲ ਤਾਂ ਚਲੋ ਮੈਂ ਮੰਨ ਲੈਂਦਾ, ਪਰ ਮੈਨੂੰ ਤੁਸੀਂ ਦੱਸੋਗੇ ਵੀ ਤੁਸੀਂ ਮੈਨੂੰ ਤੇ ਇਹ ਗੱਲ ਕਹਿਤੀ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿਹੜੇ ਰੁਮਾਲੇ ਚੜ੍ਹਾਉਣੇ ਆ ਤੁਸੀਂ, ਉਹਨਾਂ ਦੇ ਕਿਹੜੇ ਕਿਹੜੇ ਕਲਰ ਹੁੰਦੇ ਆ?
1: ਜੀ
0: ਹੁਣ ਹਰੇ ਵੀ ਹੁੰਦੇ ਆ, ਲਾਲ ਵੀ ਹੁੰਦੇ ਜਿਹਨਾਂ ਦੇ ਤੁਸੀਂ ਸਖ਼ਤ ਵਿਰੋਧੀ ਆ,
1: ਜੀ।
0: ਤੇ ਗੁਰੂ ਗ੍ਰੰਥ ਸਾਹਿਬ ਦੀਆਂ ਵੇਲਾਂ ਹਰੀਆਂ ਤੇ ਲਾਲ ਪੀਲੀਆਂ ਵੀ ਹੈਗੀਆਂ
1: ਜੀ।
0: ਤੇ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਰੰਗ ਉਹਨੂੰ ਆਪਾਂ ਪਵਾ ਸਕਦੇ ਹਾਂ ਤੇ ਪ੍ਰਚਾਰਕ ਕਿਉਂ ਨੀ ਕਿਸੇ ਰੰਗ ਦੇ ਵਿੱਚ ਆ ਸਕਦਾ
1: ਜੀ?
0: ਫਿਰ ਮੇਰੇ ਨਾਲ ਔਖੇ ਹੋ ਗਏ ਮੈਨੂੰ। ਮੈਂ ਕਿਹਾ ਮੈਨੂੰ ਪਤਾ ਤੁਸੀਂ ਬਹਾਨਾ ਕੋਈ ਲੱਭਦੇ ਸੀ ਤੇ ਤੁਸੀਂ ਹੋਰ ਕੋਈ ਗੱਲ ਨੀ ਹੈਗੀ
1: ਜੀ।
0: ਤੇ ਦੇਖ ਲਓ ਇਹੋ ਜਿਹੇ ਜਿਹੜੇ ਜਿਹਨਾਂ ਨੂੰ ਯੋਧਿਆਂ ਦੀ ਤੇ ਗਿਆਨੀਆਂ ਦੀ ਖਾਣ ਕਹਿੰਦੇ ਟਕਸਾਲ ਨੂੰ, ਜੇ ਉਹ ਇਹਨਾਂ ਭੇਖਾਂ ਦੇ ਵਿੱਚ ਤੇ ਰੰਗਾਂ ਦੇ ਵਿੱਚ ਫਸੀ ਹੋਈ ਆ ਤੇ ਉਹ ਦੂਜਿਆਂ ਨੂੰ ਕੀ ਪ੍ਰਚਾਰ ਕਰੇਗੀ?
1: ਬਿਲਕੁਲ, ਉਹ ਸਾਡੇ ਨਾਲ ਵੀ ਇਹੋ ਜਿਹੇ ਇਹਨਾਂ ਦੇ ਬੜੇ ਬੜੇ ਮਹਾਨ ਲੋਕ ਰਹੇ ਨੇ ਜਿਹੜੇ ਆਪਣੇ ਆਪ ਨੂੰ।
0: ਹੁਣ ਮੈਨੂੰ ਯਾਦ ਆ ਗਿਆ ਉਹਦਾ ਨਾਂ ਸੀ ਪੰਡਿਤ ਬਖਸ਼ੀਸ਼ ਸਿੰਘ, ਉਹ ਪੁਰਾਣੇ ਟਕਸਾਲੀਆਂ ਦੇ ਵਿੱਚੋਂ ਸੀ ਜਦੋਂ ਮੈਂ ਵੀ ਟਕਸਾਲ ਦੇ ਵਿੱਚ ਰਹਿੰਦਾ ਸੀ ਉਦੋਂ ਉਹ ਪਾਠ ਸਿਖਾਉਂਦੇ ਹੁੰਦੇ ਸੀ ਉੱਥੇ।
1: ਅੱਛਾ,
0: ਤੇ ਤੁਸੀਂ ਦੇਖ ਲਓ ਵੀ ਦੂਜਾ ਕੀ ਕਰਦੇ ਆ ਲੋਕ
1: ਜੀ।
0: ਸੋ ਜਿੱਥੇ ਵਕਤਾ ਚੰਗਾ ਹੋਣਾ ਚਾਹੀਦਾ ਉੱਥੇ ਸਰੋਤੇ ਵੀ ਚੰਗੇ ਹੋਣੇ ਚਾਹੀਦੇ ਆ।
1: ਬਿਲਕੁਲ,
0: ਤੇ ਆਪਣਾ ਜਿਹੜਾ ਅਗਲਾ ਟੋਪਿਕ ਆ ਜਿਹੜਾ ਅਗਲੇ ਐਤਵਾਰ ਨੂੰ ਆਪਾਂ ਸਰੋਤਿਆਂ ਤੇ ਕਰਾਂਗੇ
1: ਜੀ।
0: ਕੱਲੇ ਆਪਾਂ ਪ੍ਰਚਾਰਕਾਂ
2: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

एक बार फिर तुहाडा स्वागत है गुरबाणी विचार प्रोग्राम दे इस हिस्से दे विच। कल आपां विचार कर रहे सी आत्म चिंतन अते जवाबदेही, सेल्फ रिफ्लैक्शन एंड अकाउंटेबिलिटी। इसे दा ही दूजा भाग जिसनों असीं सब टाइटल देने हां स्वै आत्म निरीक्षण, सेल्फ इंट्रोस्पेक्शन। आओ इसनों समझने की कोशिश करते हैं कि स्वै आत्म निरीक्षण या आत्म चिंतन की है। असीं ब्रेक तो पहला ही शब्द सरवण कर रहे सां, बंदे खोज दिल हर रोज ना फिर परेशानी माहे। ते इसे शब्द दे अंतर्गत असी इस दे विच सानू ए भी सबक मिलता है कि असी दूसरियां दियां दूसरियां धर्मां दियां पुस्तकां पढ़ पढ़ के भी एक दूजे ते वाद विवाद करते हैं, उहदी इह गल माड़ी है इह गल चंगी है खुश होंदे हैं नुक्ताचीनी करके, पर असीं इह भुल जांदे हैं कि इस तरह बेद कतेब इफ्तरा भाई दिल का फिक्र ना जाए। टुक दम करारी जे करे हाजिर हजूर खदाए। असी वो जड़ा वाद विवाद दे लई जिन्नी भी नॉलेज हासिल करते हैं, जिन्नी भी जानकारी साड़ी होंदी है शेयर करते हैं, बहसा करते हैं, उहदे नाल मन नूं शांति नहीं मिल सकती। पर जे एक अख ते फोर जिन्ना भी मन नूं टका लैने तां सानूं उस अकाल पुरख दा साख्यात दीदार हो जांदा है, समझ आ जांदी है, उसकी पहचान हो जाती है। इस गल नूं समझदिया बाणी दियां होर भी पंक्तियां ने, क्योंकि बाणी दे विच जिथे कई थावां ते जिथे दिल दा जिक्र आया मन दा जिक्र आया वो स्व आत्म निरीक्षण वास्ते ही है। इस मन को कोई खोजो पाई तन छूटे मन कहां समाई। कबीर साहब कहंदे आ इस मन को कोई खोजो पाई मन खोजत नाम नौ नित पाई, प्राप्ति हो जाती गुरु अमरदास पातशाह। इसे तरह मन तू जोत स्वरूप है अपना मूल पछाण, बाणी कह रही है। या बहुत वारी संबोधन करके मन नूं कहा गया ते फिर मनुख नूं संबोधन करके ये गल भी कही कि ओ मनुख जां को हर रंग लागो इस युग में सो कईत है सूरा। सूरमा कौन है? जिसने पूरा श्लोक है जां को हर रंग लागो इस युग में सो कईत है सूरा आत्म जिने सगल वसता के जां का सतगुर। असल दे विच अपने आप नूं उही जीत सकदा है, मन जीते जग जीत कौन जीत सकदा है, जिस नूं पूरे सतगुरु द्वारा ये जुगत प्राप्त हो गई कि उसने अपने
ਆਪ ਤੇ ਆਪਣੀਆਂ ਵਾਸ਼ਨਾਵਾਂ ਤੇ ਆਪਣੇ ਸਵੈ ਤੇ ਕਾਬੂ ਕਰ ਲਿਆ। ਜਿਹੜਾ ਉਸ ਅਕਾਲ ਪੁਰਖ ਦੇ ਰੰਗ ਵਿੱਚ ਰੰਗਿਆ ਗਿਆ, ਭਾਵ ਉਸ ਦੇ ਵਿੱਚ ਉਹ ਦੈਵੀ ਗੁਣ ਪ੍ਰਵੇਸ਼ ਕਰ ਗਏ। ਜਿੱਥੇ ਜਪਜੀ ਸਾਹਿਬ ਦੇ ਵਿੱਚ ਸਾਨੂੰ ਗੁਰੂ ਨਾਨਕ ਪਾਤਸ਼ਾਹ ਇਹ ਗੱਲ ਕਹਿੰਦੇ ਆ ਕਿ ਜੇ ਸਰੀਰ ਮੈਲਾ ਹੋਇਆ ਇਸਨੂੰ ਪਾਣੀ ਨਾਲ ਧੋ ਦਿੱਤਾ, ਜੇ ਕੱਪੜਾ ਮੈਲਾ ਹੋਇਆ ਉਸਤੇ ਕੋਈ ਚਿਕਨਾਈ ਚੜੀ ਹੋਈ ਉਸਨੂੰ ਸਾਬਣ ਲਾ ਕੇ ਪਾਣੀ ਨਾਲ ਧੋ ਦਿੱਤਾ। ਪਰ ਹੱਥ ਪੈਰ ਤੰਦੇ ਪਾਣੀ ਧੋਤੈ ਉਤਰਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈ ਉਹ ਧੋਏ। ਔਰ ਤੀਸਰੀ ਉਦਾਹਰਣ ਹੈ ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕਿਰ। ਸੋ ਜਿਸ ਨੂੰ ਨਾਮ ਦਾ ਰੰਗ ਚੜ ਗਿਆ, ਜਿਸ ਨੂੰ ਨਾਮ ਦੇ ਰੰਗ ਚ ਰੰਗਿਆ ਗਿਆ, ਉਸ ਦੇ ਪਾਪ ਉਸ ਤਰ੍ਹਾਂ ਧੋਤੇ ਜਾਂਦੇ ਆ। ਤੇ ਇਸੇ ਕਰਕੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਜਿਹੜਾ ਉਸੇ ਹਰੀ ਦੇ ਨਾਮ ਦੇ ਰੰਗ ਚ ਰੰਗਿਆ ਗਿਆ, ਗੁਰੂ ਨੇ ਉਸਨੂੰ ਉਹ ਜੁਗਤੀ ਦੱਸੀ, ਉਹੀ ਵਿਅਕਤੀ ਆਤਮਾ ਨੂੰ ਸੈਲਫ ਨੂੰ ਜਿਣ ਲੈਂਦਾ ਹੈ ਤੇ ਸਾਰਾ ਕੁਝ ਉਹਦੇ ਵੱਸ ਲੈਂਦਾ। ਆਤਮ ਜਿਣੈ ਸਗਲ ਵੱਸ ਤਾਂ ਕਿ ਜਾਂ ਕਰ ਸਕਦਾ, ਜਿਸ ਤਰ੍ਹਾਂ ਆਉਂਦਾ ਨਾ ਆਵੇ ਉਹ ਵੱਸ ਬਹੁਤ ਕਿਣਾਵਣੇ, ਨਾ ਆਵੇ ਉਹ ਵੱਸ ਵੇਦ ਪੜਾਵਣੇ, ਸਾਰੀਆਂ ਗੱਲਾਂ ਦਾ ਜ਼ਿਕਰ ਕਰਦੇ ਆ ਬਹੁਤਾ ਦਾਨ ਦੇ, ਤੂੰ ਭਗਤਾਂ ਕੇ ਵੱਸ ਭਗਤਾਂ ਤਾਂ ਤੇਰਾ। ਸੋ ਉਹ ਇਸ ਤਰ੍ਹਾਂ ਸਵਾਤਮ ਦੀ ਗੱਲ ਹੁੰਦੀ ਹੈ। ਇਸ ਨੂੰ ਆਸਾਨ ਭਾਸ਼ਾ ਦੇ ਵਿੱਚ ਆਪਾਂ ਇਹ ਦੇਖੀਏ ਕਿ ਜਿੰਨਾ ਆਪਾਂ ਵਿਚਾਰ ਕੀਤਾ ਆ ਉਸਨੂੰ ਸਮਝਣ ਦਾ ਯਤਨ ਕਰਦੇ ਹਾਂ ਆਮ ਜ਼ਿੰਦਗੀ ਦੇ ਵਿੱਚ, ਗੁਰੂ ਸਾਹਿਬ ਸਾਨੂੰ ਕਿਵੇਂ ਸਮਝਾ ਰਹੇ ਆ ਸ਼ਬਦ ਵਿੱਚ। ਹੁਣ ਇਹੀ ਸ਼ਬਦ ਹੈ ਸਵਾਤਮ ਨਿਰੀਖਣ ਜਿਸਨੂੰ ਆਪਾਂ ਕਹਿ ਰਹੇ ਹਾਂ, ਆਤਮ ਜਿਣਨਾ, ਆਪਣੇ ਆਪ ਨੂੰ ਸਮਝਣਾ, ਯਾਨੀ ਕਿ ਆਪਣੇ ਆਪ ਨੂੰ ਬੰਦੇ ਖੋਜ ਦਿਲ ਹਰ ਰੋਜ਼ ਨਾ, ਫਿਰ ਪਰੇਸ਼ਾਨੀ, ਫਿਰ ਪਰੇਸ਼ਾਨੀ ਚ ਪੈਣਾ ਹੀ ਨਹੀਂ। ਆਤਮ ਨਿਰੀਖਣ ਦਾ ਮਤਲਬ ਹੈ ਦੁਨੀਆਂ ਦੀਆਂ ਕਮੀਆਂ ਤੋਂ ਧਿਆਨ ਹਟਾ ਕੇ ਆਪਣੇ ਵਿਵਹਾਰ, ਆਪਣੇ ਸ਼ਬਦਾਂ ਅਤੇ ਆਪਣੇ ਫੈਸਲਿਆਂ ਦਾ ਮੁਲਾਂਕਣ ਕਰਨ ਲਈ ਇੱਕ ਸੁਚੇਤ ਵਿਰਾਮ ਲੈਣ, ਬੈਠ ਕੇ ਆਪਣਾ ਐਨਾਲਿਸਿਸ ਕਰਨਾ, ਪਾਓ ਚੇਤਨ ਹੋਣਾ ਆਪਣੇ ਬਾਰੇ। ਚੇਤਨ ਵਿਰਾਮ ਸ਼ਬਦ ਵੱਲ ਧਿਆਨ ਦੇਣ ਦੀ ਯਾਨੀ ਕਿ ਸਾਨੂੰ ਬੜੀ ਹੀ ਜ਼ਰੂਰਤ ਹੈ, ਕਿਉਂਕਿ ਅੱਜ ਦੀ ਇਸ ਤੇਜ਼ ਰਫਤਾਰ ਜ਼ਿੰਦਗੀ ਦੇ ਵਿੱਚ, ਜ਼ਿੰਦਗੀ ਦੀ ਰਫਤਾਰ 5 ਸਦੀਆਂ ਤੋਂ ਇਸ ਵਕਤ ਬਹੁਤ ਜ਼ਿਆਦਾ ਹੋਈ ਹੈ, ਹਰ ਕੋਈ ਆਪਣੇ ਹੀ, ਕਿਸੇ ਦੇ ਕੋਲ ਸਮਾਂ ਨਹੀਂ ਹੈ। ਅਸੀਂ ਲਗਾਤਾਰ ਜਿਹੜੇ ਕਰਮ ਸਾਡੇ ਕੋਲ ਹੋ ਰਹੇ ਨੇ, ਪ੍ਰਤੀਕਿਰਿਆਵਾਂ ਹੋ ਰਹੀਆਂ ਨੇ, ਉਸ ਦੇ ਵਿੱਚ ਆਪਣੇ ਆਪ ਨੂੰ ਸਮਝਣ ਦਾ ਸਮਾਂ ਹੈ ਨਹੀਂ ਆ, ਪਰ ਸਮਾਂ ਕੱਢਣ ਦੀ ਲੋੜ ਹੈ। ਆਤਮ ਨਿਰੀਖਣ ਦਾ ਮਤਲਬ ਹੈ ਬਿਨਾਂ ਪੱਖਪਾਤ ਦੇ ਆਪਣੇ ਆਪ ਨੂੰ ਰੋਕਣਾ ਅਤੇ ਵਿਸ਼ਲੇਸ਼ਣ ਕਰਨਾ ਆਪਣੇ ਆਪ। ਪਰ ਇੱਕ ਸਿਰਫ ਕਿਤਾਬਾਂ ਤੇ ਸਿੱਖਿਆ ਗਿਆ ਇੱਕ ਦਰਸ਼ਨ ਨਹੀਂ ਹੈ, ਸਗੋਂ ਬਹੁਤ ਹੀ ਇੱਕ ਵਿਵਹਾਰਕ ਅਤੇ ਜ਼ਰੂਰੀ ਮਨੋਵਿਗਿਆਨਿਕ ਹੁਨਰ ਹੈ। ਆਤਮ ਨਿਰੀਖਣ ਕਰਨਾ ਇੱਕ ਹੁਨਰ ਹੈ। ਤੇ ਇਹ ਵਿਕਸਿਤ ਕਿਵੇਂ ਹੁੰਦਾ ਹੈ ਆਓ ਆਪਾਂ ਇਸ ਤੇ ਵਿਚਾਰ ਕਰਦੇ ਹਾਂ, ਕਿਉਂਕਿ ਇਸ ਹੁਨਰ ਦਾ ਅਭਿਆਸ ਕਰਨ ਦਾ
ਸਭ ਤੋਂ ਵਧੀਆ ਤਰੀਕਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਆਮ ਜ਼ਿੰਦਗੀ ਦੇ ਵਿੱਚ। ਇੱਕ ਅੰਦਰੂਨੀ ਮੁਲਾਂਕਣ ਹੈ ਜਿਸ ਨੂੰ ਆਪਾਂ ਅੱਜ ਕੱਲ੍ਹ ਦੀ ਭਾਸ਼ਾ 'ਚ ਇੱਕ ਚੈੱਕਲਿਸਟ ਬਣਾਉਣਾ ਕਹਿੰਦੇ ਆ, ਕਿਉਂਕਿ ਅਸੀਂ ਰੋਜ਼ ਦੇ ਉਸ ਅਭਿਆਸ ਦੇ ਵਾਸਤੇ ਇੱਕ ਇੱਕ ਤਰ੍ਹਾਂ ਦਾ ਆਪਣੇ ਆਪ ਨਾਲ ਸਮਝੌਤਾ ਕਰ ਲੈਂਦੇ ਹਾਂ, ਕੋਈ ਸਵਾਲ ਤਿਆਰ ਕਰ ਲੈਂਦੇ ਹਾਂ ਜਿਨ੍ਹਾਂ ਦਾ ਐਵਰੀਡੇ ਅਸੀਂ ਅਭਿਆਸ ਕਰਨਾ ਹੈ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਸਵੈ ਆਡਿਟ ਹਰ ਰੋਜ਼ ਦਾ ਕਰਨ ਦੀ ਗੱਲ ਹੈ। ਹਰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਕਈ ਜ਼ਰੂਰੀ ਸਵਾਲ ਪੁੱਛਣੇ ਚਾਹੀਦੇ ਹਨ। ਉਦਾਹਰਣ ਵਜੋਂ ਪਹਿਲਾ ਸਵਾਲ ਸਾਡਾ ਇਹ ਹੋਊਗਾ ਕਿ ਕੀ ਅਸੀਂ ਕਿਸੇ ਨੂੰ ਭਾਵਾਤਮਕ ਤੌਰ ਤੇ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਦੁਖੀ ਤਾਂ ਨਹੀਂ ਕੀਤਾ? ਕੀ ਅਸੀਂ ਕਿਸੇ ਵੀ ਸਥਿਤੀ ਵਿੱਚ ਸਾਡਾ ਜਿਹੜਾ ਵਿਵਹਾਰ ਹੈ ਅਨੁਚਿਤ, ਗਲਤ ਜਾਂ ਬੇਇਨਸਾਫੀ ਵਾਲਾ ਤੇ ਨਹੀਂ ਸੀ? ਕੀ ਸਾਡੇ ਦਿਨ ਭਰ ਦੀ ਜਿਹੜੀ ਸ਼ਬਦਾਵਲੀ ਹੈ, ਜਿਹੜਾ ਵਿਵਹਾਰ ਸੀ ਲੋਕਾਂ ਦੇ ਨਾਲ, ਸ਼ਬਦਾਂ ਦੇ ਵਿੱਚ ਵੀ ਕੋਈ, ਯਾਨੀ ਕਿ ਇਸ ਦੇ ਜਿਹੜੇ ਮਹੱਤਵਪੂਰਨ ਰਿਸ਼ਤਿਆਂ ਦੇ ਵਿੱਚ ਇੱਕ ਦੂਜੇ ਪ੍ਰਤੀ ਅਸੀਂ ਕੋਈ ਮਾੜਾ ਸ਼ਬਦ ਤੇ ਨਹੀਂ ਵਰਤਿਆ? ਅਤੇ ਸਭ ਤੋਂ ਜ਼ਰੂਰੀ ਸਵਾਲ ਜਿਹੜਾ, ਸਭ ਤੋਂ ਵੱਡਾ ਸਵਾਲ ਜਿਹੜਾ ਹੈ ਕਿ ਜਦੋਂ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਗਲਤੀ ਤੇ ਸੀ ਜਾਂ ਅਸੀਂ ਕੋਈ ਗਲਤੀ ਕੀਤੀ, ਤਾਂ ਕੀ ਅਸੀਂ ਇਸ ਨੂੰ ਖੁੱਲ੍ਹ ਕੇ ਸਵੀਕਾਰ ਕਰਾਂਗੇ? ਕੀਤਾ, ਇਹ ਉਹ ਮਾਪਦੰਡ ਹਨ ਜਿਨ੍ਹਾਂ ਦੇ ਵਿਰੁੱਧ ਸਾਨੂੰ ਲਗਾਤਾਰ ਆਪਣੇ ਆਪ ਨੂੰ ਮਾਪਣਾ ਹੈ, ਇਹਨਾਂ ਦੇ ਆਧਾਰ ਤੇ ਆਪਣੀ ਤੁਲਨਾ ਕਰਨੀ ਹੈ। ਕਿਉਂਕਿ ਆਪਾਂ ਚੈੱਕਲਿਸਟ ਦੀ ਗੱਲ ਕੀਤੀ ਸੀ ਨਾ, ਇਹ ਚੈੱਕਲਿਸਟ ਸਾਨੂੰ ਸਾਡੇ ਆਪਣੇ ਅਸਲ ਵਿਵਹਾਰ ਵਿੱਚ, ਅਸਲ ਜੀਵਨ ਵਿੱਚ ਸਭ ਤੋਂ ਸਹੀ ਡੇਟਾ ਪ੍ਰਦਾਨ ਕਰੇਗੀ ਜੇ ਅਸੀਂ ਆਪ ਆਪਣਾ ਸੈਲਫ ਨਿਰੀਖਣ ਕਰਾਂਗੇ। ਦੇਖੋ, ਇਹ ਸਪਸ਼ਟ ਹੈ ਕਿ ਕੋਈ ਵੀ ਆਪਣੇ ਆਪ ਨੂੰ ਦੁਨੀਆ ਸਾਹਮਣੇ ਸੰਪੂਰਨ ਵਜੋਂ ਪੇਸ਼ ਕਰਦਾ, ਆਪਣੇ ਆਪ ਨੂੰ ਸਮਝਦਾ ਕਿ ਮੈਂ ਸੰਪੂਰਨ। ਅਸੀਂ ਆਪਣੀਆਂ ਗਲਤੀਆਂ ਨੂੰ ਆਸਾਨੀ ਨਾਲ ਦੂਜਿਆਂ ਤੋਂ ਛੁਪਾ ਸਕਦੇ ਹਾਂ ਅਤੇ ਇੱਕ ਨਿਰਦੋਸ਼ ਜਿਹਾ ਮਖੋਟਾ ਪਾ ਸਕਦੇ ਹਾਂ। ਪਰ ਇੱਕ ਚੀਜ਼ ਜਿਸ ਦੀ ਸਭ ਤੋਂ ਮਹੱਤ ਇੰਪਾਰਟੈਂਟ ਹੈ, ਜਿਸ ਨੂੰ ਕੋਈ ਨਹੀਂ ਦੇਖ ਰਿਹਾ, ਉਹ ਸਾਡੀ ਜ਼ਮੀਰ ਹੈ। ਸਾਡੀ ਅੰਦਰੂਨੀ ਆਵਾਜ਼ ਸਾਡੇ ਹਰ ਕੰਮ, ਹਰ ਸ਼ਬਦ ਅਤੇ ਹਰ ਵਿਚਾਰ ਦਾ ਸੰਪੂਰਨ ਬਾਹਰਮੁਖੀ ਸੱਚ ਹੈ। ਤੇ ਇਹ ਸੱਚ ਜਿਹੜਾ ਹੈ ਸਾਡੀ ਜ਼ਮੀਰ ਦੇ ਵਿੱਚ, ਸਾਡੀ ਕਾਨਸ਼ੀਅਸ ਦੇ ਵਿੱਚ ਸਟੋਰ ਹੋ ਜਾਂਦਾ ਹੈ। ਆਪਾਂ ਪਹਿਲਾਂ ਵੀ ਕਈ ਵਾਰੀ ਉਦਾਹਰਣ ਦਿੱਤਾ ਸੀ, ਤਾਓ ਮਤ ਦਾ, ਕੋਈ ਹੋਰ ਮਤਾਂ ਦਾ ਜ਼ਿਕਰ ਕੀਤਾ ਸੀ ਕਿ ਵਾਚ ਯੂਅਰ ਥਾਟਸ, ਇਟ ਵਿਲ ਸਪਾਰਕ ਯੂਅਰ ਹੈਬਿਟਸ। ਸੋ ਜਦੋਂ ਕੁਝ ਬਾਹਰੀ ਪੇਸ਼ ਕੀਤਾ ਜਾਂਦਾ ਹੈ, ਜਦੋਂ ਕਿ ਸੱਚ ਕੁਝ ਹੋਰ ਹੁੰਦਾ ਹੈ, ਤਾਂ ਮਨ ਵਿੱਚ ਡੂੰਘਾ ਟਕਰਾਓ ਪੈਦਾ ਹੋ ਜਾਂਦਾ। ਇਸ ਜ਼ਮੀਰ ਦੀ ਗੱਲ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਸਾਨੂੰ ਬਾਬਾ ਜਰਨੈਲ ਸਿੰਘ ਜੀ ਯਾਦ ਆ ਜਾਂਦੇ ਨੇ ਕਿ ਉਹ ਹਮੇਸ਼ਾ ਕਿਹਾ ਕਰਦੇ ਸੀ ਕਿ ਮੈਂ ਸਰੀਰ ਦੀ ਮੌਤ ਨੂੰ ਮੌਤ ਨਹੀਂ ਮੰਨਦਾ, ਮੈਂ ਜ਼ਮੀਰ ਦੀ ਮੌਤ ਨੂੰ ਮੌਤ ਮੰਨਦਾ। ਸੋ ਇਹ ਸਮਝਣਾ ਵੀ ਜ਼ਰੂਰੀ ਹੋ ਜਾਂਦਾ ਕਿ ਬਾਹਰਲੀ ਦਿੱਖ ਜਿਹੜੀ ਹੈ ਉਹ ਸਾਡੀ ਕਿਹੋ ਜਿਹੀ ਹੈ ਤੇ ਅੰਦਰੂਨੀ ਕਿਹੋ ਜਿਹੀ ਹੈ। ਬਾਬਾ ਫਰੀਦ ਜੀ ਕਹਿੰਦੇ ਆ, ਦਿਲੋਂ ਮੁਹੱਬਤ ਜਿਨ੍ਹਾਂ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ। ਰੱਤ
ਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਯਾਨੀ ਕਿ ਜਿਹਨਾਂ ਜਿਹੜੇ ਉਸ ਆਪਾਂ ਜ਼ਿਕਰ ਕੀਤਾ ਸੀ ਨਾ ਹੁਣ ਉਹੀ ਨਾਮ ਦੇ ਰੰਗ ਚ ਰੰਗਿਆ ਜਾਣਾ ਇਸਲਾਮੀ ਟਰਮੀਨੋਲੋਜੀ ਜਾਂ ਸੂਫੀਆਂ ਦੀ ਟਰਮੀਨੋਲੋਜੀ ਤਸਾਵਫ ਦੀ ਟਰਮੀਨੋਲੋਜੀ ਸੀ ਉਸਨੂੰ ਉਹ ਕਹਿੰਦੇ ਇਸ਼ਕ ਦੇ ਰੰਗ ਚ ਰੰਗਿਆ ਜਾਣਾ ਵਿਸਰਿਆ ਜਿਹਨਾਂ ਨਾਮ ਸੁਪੂਏ ਪਾਰਤੀ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਹਨਾਂ ਨਾਮ ਆ ਗਈ ਨਾ ਉਹੀ ਗੱਲ ਸਿਪੂਏ ਪਾਰਤੀ ਇੱਕ ਬਾਹਰੀ ਮਖੋਟਾ ਹੈ ਇੱਕ ਅੰਦਰ ਦੀ ਸੱਚਾਈ ਹੈ ਤੇ ਸਾਡੀ ਮਾਨਸਿਕਤਾ ਮਾਨਸਿਕ ਸ਼ਾਂਤੀ ਲਈ ਜਿਹੜਾ ਦੋਗਲਾਪਨ ਹੈ ਉਹ ਪਸੰਦ ਹੈ ਟੁੱਕ ਦਮ ਕਰਾਰੀ ਜੇ ਕਰੇ ਹਾਜ਼ਰ ਹਜ਼ੂਰ ਖੁਦਾਏ ਕਿਉਂਕਿ ਜਪਜੀ ਸਾਹਿਬ ਜੀ ਅਸੀਂ ਇਹੀ ਗੱਲ ਪਹਿਲੀ ਪੌੜੀ ਦੀ ਦੂਜੀ ਪੰਕਤੀ ਇਹ ਆ ਜਿੱਥੇ ਆ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਸੋਚਮ ਕਰਨ ਦੇ ਨਾਲ ਪਵਿੱਤਰ ਨਹੀਂ ਹੋ ਜਾਂਦਾ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਇ ਰਹਾਂ ਗ੍ਰਿਫਤਾਰ ਮਨ ਸ਼ਾਂਤ ਨਹੀਂ ਹੋ ਸਕਦਾ ਜੇ ਅਸੀਂ ਸਿਰਫ ਸਮਾਧੀ ਲਾ ਕੇ ਬੈਠ ਜਾਈਏ ਕਿਉਂਕਿ ਉਸਦੇ ਅੰਦਰ ਸਾਡੇ ਚੇਤਨਤਾ ਪ੍ਰਵਾਹ ਚੱਲ ਰਹੇ ਆ ਸਟ੍ਰੀਮ ਆਫ ਕਾਨਸ਼ੀਅਸਨੈਸ ਜਿਹੜੀ ਆ ਲਗਾਤਾਰ ਜਾਰੀ ਹੈ ਪਰਤਨ ਪਰਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੇ ਆਵਾ ਗਾਉਣ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਛੂਟੇ ਗੁਰਬਾਣੀ ਚ ਆਵਾ ਗਾਉਣ ਇਸਨੂੰ ਕਿਹਾ ਗਿਆ ਜਿਹੜੇ ਲਗਾਤਾਰ ਜਿਸ ਤਲ ਤੇ ਅਸੀਂ ਜ਼ਿੰਦਗੀ ਦੇ ਇਸੇ ਆਪਣੇ ਸੋਚਾਂ ਦੇ ਲੈਵਲ ਤੇ ਆਪਣੀ ਕਾਨਸ਼ੀਅਸਨੈਸ ਦੇ ਲੈਵਲ ਤੇ ਚੇਤਨਤਾ ਪ੍ਰਵਾਹ ਦੇ ਲੈਵਲ ਤੇ ਅਣਗਿਣਤ ਜੂਨੀਆਂ ਭੋਗਦੇ ਰਹਿੰਦੇ ਹਾਂ ਹਰ ਪਲ ਭੋਗਦੇ ਸੋ ਇਸੇ ਕਰਕੇ ਇਸਨੂੰ ਆਪਾਂ ਸਮਝਦੇ ਹਾਂ ਇਸਨੂੰ ਪ੍ਰੈਕਟੀਕਲੀ ਦੇਖਣਾ ਚਾਹੀਦਾ ਹੈ ਕਿ ਇੱਥੇ ਮਾਨਸਿਕਤਾਵਾਂ ਦੀ ਇੱਕ ਬਹੁਤ ਹੀ ਦਿਲਚਸਪ ਸਿੱਧੀ ਤੁਲਨਾ ਹੈ ਜਿਹੜਾ ਆਪਾਂ ਕਰ ਰਹੇ ਹਾਂ ਕਿ ਸਾਡਾ ਜਿਹੜਾ ਪ੍ਰੈਕਟਿਸ ਹੈ ਇੱਕ ਪਾਸੇ ਇੱਕ ਕਮਜ਼ੋਰ ਮਾਨਸਿਕਤਾ ਹੈ ਜੋ ਇਹ ਮੰਨ ਕੇ ਤੁਰਦੀ ਹੈ ਕਿ ਹਮੇਸ਼ਾ ਕਿਸੇ ਹੋਰ ਦੀ ਗਲਤੀ ਹੈ ਜੇਕਰ ਉਹੀ ਸਮੱਸਿਆ ਕਿਸੇ ਰਿਸ਼ਤੇ ਵਿੱਚ ਜਾਂ ਕੰਮ ਤੇ ਦੁਹਰਾਈ ਜਾਂਦੀ ਹੈ ਦੋਸ਼ ਦੂਸਰਿਆਂ ਨੂੰ ਦਿੱਤਾ ਜਾਂਦਾ ਹੈ ਦੂਸਰਿਆਂ ਤੇ ਲਗਾਇਆ ਜਾਂਦਾ ਤਾਂ ਇਹ ਕਮਜ਼ੋਰੀ ਦਾ ਸਪਸ਼ਟ ਸੰਕੇਤ ਹੈ ਸੰਕੇਤ ਹੈ ਜਦੋਂ ਦੂਜਿਆਂ ਤੇ ਆਪਾਂ ਦੋਸ਼ ਲਗਾਉਂਦੇ ਹਾਂ ਇਹ ਕਮਜ਼ੋਰੀ ਹੈ ਤੇ ਦੂਜਾ ਜਿਹੜਾ ਇਸ ਦਾ ਪੱਖ ਹੈ ਇੱਕ ਦਲੇਰ ਮਾਨਸਿਕਤਾ ਹੈ ਇਹ ਮਾਨਸਿਕਤਾ ਜਿਹੜੀ ਹੈ ਇਹ ਮਨ ਦੀ ਜਿਹੜੀ ਅਵਸਥਾ ਹੈ ਇਹ ਸਾਨੂੰ ਇੱਕ ਗਲਤੀ ਹੋਈ ਸੀ ਅਤੇ ਇਸ ਨੂੰ ਸੁਧਾਰਿਆ ਜਾ ਸਕਦਾ ਹੈ ਇਹ ਅਸੀਂ ਮੰਨ ਲੈਂਦੇ ਹਾਂ ਤੇ ਸੁਧਾਰਿਆ ਜਾਵੇਗਾ ਤੇ ਸੱਚੀ ਤਾਕਤ ਕਦੇ ਵੀ ਦੂਜਿਆਂ ਵੱਲ ਉਂਗਲ ਚੁੱਕਣ ਦੇ ਵਿੱਚ ਨਹੀਂ ਹੁੰਦੀ ਸਗੋਂ ਆਪਣੇ ਆਪ ਦਾ ਆਪਣੀ ਗਲਤੀ ਨੂੰ ਸਵੀਕਾਰ ਕਰ ਲੈਣਾ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਲੈਣ ਵਿੱਚ ਹੀ ਜਿਹੜੀ ਹੈ ਵਡਿਆਈ ਹੁੰਦੀ ਹੈ ਆਪਣੀਆਂ ਕਮਜ਼ੋਰੀਆਂ ਨੂੰ ਸਿਰ ਚੁਕਾ ਕੇ ਸਵੀਕਾਰ ਕਰਨਾ ਹੀ ਜ਼ਿਆਦਾ ਮਾਨਸਿਕ ਤਾਕਤ ਵਾਲੀ ਗੱਲ ਹੁੰਦੀ ਹੈ ਦਲੇਰੀ ਵਾਲੀ ਗੱਲ ਹੁੰਦੀ ਹੈ ਪਰ ਇਸ ਦੇ ਵਿੱਚ ਵੀ ਸਵਾਲ ਹੈ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸ ਮਾਨਸਿਕ ਤਾਕਤ ਜਾਂ ਹਿੰਮਤ ਨੂੰ ਪਛਾਣਿਆ ਜਾ ਸਕਦਾ ਹੈ ਜ਼ਰੂਰ ਜੇ ਇਰਾਦਾ ਕਰ ਲਿਆ ਜਾਏ ਕਿਉਂਕਿ ਸੱਚਾ ਚਰਿੱਤਰ ਸਿਰਫ ਦਿੱਖ ਦਾ ਸਤਹੀ ਗੱਲਾਂ ਦਾ ਦੁਆਰਾ ਨਿਰਧਾਰਿਤ ਨਹੀਂ ਹੁੰਦਾ ਜਿਵੇਂ ਆਪਾਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਬਾਬਾ ਬੜੇ ਜੀ ਕਹਿੰਦੇ ਆ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ ਕਿਉਂਕਿ ਦਿਲੋਂ ਮੁਹੱਬਤ ਜਿਹਨਾਂ ਸਹੀ ਸੱਚਿਆ ਇਹਨਾਂ ਗੱਲਾਂ ਤੇ ਨਿਰਧਾਰਿਤ ਹੁੰਦਾ ਕਿ ਵਿਅਕਤੀ ਦੂਜਿਆਂ ਨਾਲ ਕਿਵੇਂ ਪੇਸ਼ ਆਉਂਦਾ ਕੀ ਕੋਈ ਜਾਣਬੁੱਝ ਕੇ ਕਿਸੇ ਨੂੰ ਦੁੱਖ ਪਹੁੰਚਾਉਂਦਾ ਹੈ ਜਾਂ ਦੁੱਖ ਪਹੁੰਚਾਉਣ ਤੋਂ ਬਚਦਾ ਹੈ ਕੀ ਕੋਈ
ਬਦਨਾਮੀ ਵਰਗੀਆਂ ਜ਼ਹਿਰੀਲੀਆਂ ਚੀਜ਼ਾਂ ਤੋਂ, ਬਦਨਾਮੀ ਵੀ ਇੱਕ ਜ਼ਹਿਰੀਲੀ ਚੀਜ਼ ਹੀ ਹੈ ਨਾ, ਬਚਿਆ ਰਹਿੰਦਾ ਹੈ, ਦੂਰ ਰਹਿੰਦਾ ਹੈ, ਕਿਉਂਕਿ ਜਦੋਂ ਆਪਣੀ ਗਲਤੀ, ਕਈ ਵਾਰੀ ਇਹ ਵੀ ਇੱਕ ਅਹਿਸਾਸ ਹੀ ਸਾਨੂੰ, ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਇੱਕ ਲੋਕ ਲਾਜ ਵੀ ਬਣ ਜਾਂਦੀ ਹੈ ਕਿ ਮੈਂ ਗਲਤ ਹੋ ਕੇ ਵੀ ਕਿਵੇਂ ਆਪਣੇ ਆਪ ਨੂੰ ਗਲਤ ਮੰਨ। ਅਤੇ ਸਭ ਤੋਂ ਵੱਧ ਮਹੱਤਵਪੂਰਨ ਜਿਹੜੀ ਚੀਜ਼ ਆ, ਆਪਣੀਆਂ ਭਾਵਨਾਵਾਂ ਨੂੰ ਜਿਹੜਾ ਹੈ ਉਹ ਦਬਾ ਕੇ ਰੱਖਣਾ, ਗਲਤੀਆਂ ਨੂੰ ਸਵੀਕਾਰ ਕਰਕੇ। ਜੇ ਦੂਜਿਆਂ ਦੀਆਂ ਗਲਤੀਆਂ ਹੀ ਕੱਢਦੇ ਰਹੇ, ਇਹ ਨਿੰਦਿਆ ਦੇ ਤੁੱਲ ਹੋ ਜਾਂਦੀ ਹੈ। ਤੇ ਇੱਕ ਜ਼ਹਿਰੀਲਾ ਵਿਵਹਾਰ ਬਣ ਜਾਂਦਾ। 2 ਮਿੰਟ ਪਹਿਲਾਂ ਕਿਸੇ ਨਾਲ ਬੈਠੇ ਸੀ, ਉਹ ਉੱਠ ਗਿਆ, ਉਹਦੇ ਪਿੱਛੇ ਹੀ ਉਹਦੀ ਜਿਹੜੀ, ਕਿਉਂਕਿ ਇਹ ਵੀ ਕਰੈਕਟਰ, ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਪਰਾਈ ਨਿੰਦਿਆ, ਇਹ ਉਹਦੇ 'ਚ ਆ ਜਾਂਦਾ। ਚੁਗਲੀ, ਨਿੰਦਾ, ਬਖੀਲੀ, ਸਾੜਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਅੰਦਰ ਨੂੰ ਸਪਸ਼ਟ ਨਹੀਂ ਕਰਨ ਦੇਣੀਆਂ। ਤੇ ਇਸੇ ਕਰਕੇ ਅਸੀਂ ਆਪਣੀਆਂ ਜਿਹੜੀਆਂ ਸਾਡੀਆਂ ਨਾਕਾਮੀਆਂ ਨੇ, ਅਸਫਲਤਾਵਾਂ ਨੇ ਜਾਂ ਗਲਤੀਆਂ ਨੇ, ਉਹਨਾਂ ਨੂੰ ਸਵੀਕਾਰ ਨਹੀਂ ਕਰਦੇ ਅਤੇ ਉਹਨਾਂ ਦਾ ਦੋਸ਼ ਜਾਂ ਹਾਲਾਤ ਤੇ ਛੱਡ ਦਿੰਦੇ ਹਾਂ ਜਾਂ ਆਪਣੇ ਨਾਲ ਦਿਆਂ ਤੇ ਛੱਡ ਦਿੰਦੇ ਹਾਂ। ਪਰ ਮੈਂ ਪਹਿਲਾਂ ਵੀ ਕੱਲ੍ਹ ਦੇ ਪ੍ਰੋਗਰਾਮ 'ਚ ਇਹ ਗੱਲ ਕੀਤੀ ਸੀ ਕਿ ਜੇ ਅਸੀਂ ਆਪਣੀ ਗਲਤੀ ਸਵੀਕਾਰਾਂਗੇ ਨਹੀਂ, ਅਸੀਂ ਆਪਣਾ ਆਪ ਨੂੰ ਸੁਧਾਰਾਂਗੇ ਨਹੀਂ। ਜੇ ਸ਼ੀਸ਼ੇ ਸਾਹਮਣੇ ਖੜਾ ਹੋ ਕੇ ਆਪਣੇ ਅਕਸ ਦੇ ਵਿੱਚ ਕੋਈ ਨੁਕਸ ਨਜ਼ਰ ਆ ਰਿਹਾ ਤੇ ਅਸੀਂ ਇਹ ਕਹੀਏ ਕਿ ਨਹੀਂ ਇਹ ਸ਼ੀਸ਼ਾ ਹੀ ਠੀਕ ਨਹੀਂ ਹੈ, ਤਾਂ ਅਸੀਂ ਆਪਣੇ ਉਸ ਚਿਹਰੇ ਤੇ ਜਾਂ ਕੋਈ ਦਾਗ ਹੋਵੇ ਅਸੀਂ ਕਿਵੇਂ ਮਿਟਾਵਾਂਗੇ। ਇਸੇ ਤਰ੍ਹਾਂ ਆਮ ਜ਼ਿੰਦਗੀ ਦੇ ਵਿੱਚ ਜੇ ਸਾਡੇ ਕੋਲ ਅਸੀਂ ਗਲਤੀ ਨਹੀਂ ਮੰਨਾਂਗੇ, ਅਸੀਂ ਹਰ ਨਾਕਾਮੀ ਦਾ, ਭਾਵੇਂ ਬਿਜ਼ਨਸ ਦੇ ਵਿੱਚ ਹੋਵੇ, ਭਾਵੇਂ ਫੈਮਿਲੀ ਲਾਈਫ ਦੇ ਵਿੱਚ ਹੋਵੇ, ਭਾਵੇਂ ਕਿਸੇ ਹੋਰ ਜ਼ਿੰਦਗੀ ਦੀ ਦੌੜ ਦੇ ਵਿੱਚ ਹੋਵੇ, ਨੌਕਰੀ 'ਚ ਹੋਵੇ, ਜੇ ਇਹ ਇਲਜ਼ਾਮ ਦੂਜੇ ਤੇ ਲਾਉਂਦੇ ਰਹੇ ਤਾਂ ਫਿਰ ਅਸੀਂ ਆਪਣੇ ਆਪ ਨੂੰ ਸੁਧਾਰ ਨਹੀਂ ਸਕਦੇ। ਤੇ ਬਿਨਾਂ ਡਰ ਤੋਂ ਜੇ ਜ਼ਿੰਮੇਵਾਰੀ ਲੈਣੀ ਹੋਵੇ ਉਹ ਲੈ ਲਈਏ। ਗਲਤੀ ਸਵੀਕਾਰ ਕਰਨਾ ਕਿਸੇ ਵੀ ਤਰ੍ਹਾਂ ਹਾਰ ਜਾਂ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੁੰਦੀ, ਇਸ ਦੇ ਉਲਟ ਇਹ ਇੱਕ ਬਹੁਤ ਵੱਡਾ, ਯਾਨੀ ਕਿ ਕਮਜ਼ੋਰੀ ਨਹੀਂ ਹੁੰਦੀ ਬਲਕਿ ਇੱਕ ਜ਼ਿੰਦਗੀ ਦੇ ਇਸ ਮੈਦਾਨ ਦੇ ਵਿੱਚ ਇੱਕ ਰਣਨੀਤਿਕ ਫਾਇਦਾ ਹੈ। ਕਿਉਂਕਿ ਗਲਤੀਆਂ, ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਇਨਸਾਨ ਹੀ ਕਰਦਾ ਹੈ, ਬਾਣੀ 'ਚ ਵੀ ਇਹ ਆਉਂਦਾ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਤੇ ਕਰਤਾਰ ਹੀ ਭੁੱਲ ਨਹੀਂ ਕਰਦੇ, ਮਨੁੱਖ ਨੇ ਭੁੱਲ ਕਰਨੀ ਹੈ, ਟੂ ਆਰ ਇਜ਼ ਹਿਊਮਨ, ਇਨਸਾਨ ਗਲਤੀਆਂ ਦਾ ਪੁਤਲਾ ਹੈ। ਤੇ ਇਸੇ ਕਰਕੇ ਜਦੋਂ ਗਲਤੀ ਸਵੀਕਾਰ ਕਰ ਲੈਂਦੇ ਹਾਂ, ਇਹ ਜ਼ਿੰਦਗੀ ਦੇ ਇਸ ਖੇਤਰ ਦੇ, ਰਣ ਖੇਤਰ ਦੇ ਵਿੱਚ ਇਸਦਾ ਫਾਇਦਾ ਹੈ। ਸੋਚਣ ਵਾਲੀ ਗੱਲ ਹੈ ਕਿ ਅਸੀਂ ਗਲਤੀ ਸਵੀਕਾਰ ਜੇ ਨਹੀਂ ਕਰਦੇ ਤਾਂ ਅਸੀਂ ਇਸ ਨੂੰ ਠੀਕ ਕਰਨ ਦੀ ਪ੍ਰਕਿਰਿਆ, ਜਿਸ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਨਹੀਂ ਕਰਦੇ, ਇਸ ਤੇ ਉਸਨੂੰ ਸ਼ੁਰੂ ਕਰਨ ਵਾਸਤੇ ਵੀ ਅਸੀਂ ਉੱਥੇ ਤੱਕ ਨਹੀਂ ਜਾ ਸਕਦੇ। ਪਰ ਗਲਤੀ ਸਵੀਕਾਰ ਕਰਨਾ ਅੰਤਿਮ ਬਿੰਦੂ ਵੀ ਨਹੀਂ ਹੈ, ਇਹ ਸ਼ੁਰੂਆਤ ਹੈ ਨਿੱਜੀ ਵਿਕਾਸ ਅਤੇ ਸਵੈ ਸੁਧਾਰ ਵਾਸਤੇ, ਜਿਸ ਨੂੰ ਆਪਾਂ ਕਹਿ ਰਹੇ ਹਾਂ ਕਿ ਸੈਲਫ ਰਿਟ੍ਰੋਸਪੈਕਸ਼ਨ। ਪਰ ਇਹ ਪਹਿਲਾ ਲਾਜ਼ਮੀ ਕਦਮ ਹੈ ਕਿ ਜੇ ਅਸੀਂ ਆਪਣੀ ਭੁੱਲ ਮੰਨ ਲਈਏ ਤੇ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਇੱਥੋਂ ਹੋ ਸਕਦੀ ਹੈ। ਆਪਣੇ ਆਪ ਨੂੰ ਸੁਧਾਰਨ ਵਾਸਤੇ ਅਸੀਂ ਕਿਹੜੇ ਕਿਹੜੇ ਠੋਸ ਕਦਮ ਚੁੱਕ ਸਕਦੇ ਹਾਂ ਸ਼ਾਰਟ ਸਮੇਂ ਦੇ ਵਿੱਚ? ਇੱਕ ਬਹੁਤਾ ਹੀ ਸਧਾਰਨ ਅਤੇ ਬਹੁਤ ਪ੍ਰਭਾਵਸ਼ਾਲੀ, ਸਮੇਂ ਪਹਿਲਾਂ ਹੀ ਜ਼ਿਕਰ ਕੀਤਾ ਕਿ 5 ਮਿੰਟ ਰੂਟੀਨ ਦੇ, ਯਾਨੀ ਕੱਢ ਕੇ ਇੱਕ ਰੂਟੀਨ ਬਣਾ ਲਈਏ
ਕਿ ਰਾਤ ਨੂੰ ਸੌਣ ਲੱਗਿਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਯਾਨੀ ਉਸ ਵਿੱਚ ਪਹਿਲਾ ਕਦਮ ਸਾਡਾ ਇਹ ਹੋਣਾ ਚਾਹੀਦਾ ਹੈ, ਇਸ ਗੱਲ ਬਾਰੇ ਸੋਚਣਾ ਕਿ ਅੱਜ ਦਿਨ ਦੇ ਵਿੱਚ ਸਾਡਾ ਅਸੀਂ ਕੀ ਚੰਗਾ ਕੀਤਾ, ਕੀ ਚੰਗੇ ਕੰਮ ਸਾਡੇ ਕੋਲੋਂ ਹੋਏ। ਇਸ ਦਾ ਨਤੀਜਾ ਇਹ ਹੋਏਗਾ ਕਿ ਸਾਡੀ ਜਿਹੜੀ ਦਿਨ ਦੇ ਬਾਰੇ ਜਿਹੜੀ ਪ੍ਰਤੀਕਰਮ ਜਿਹੜਾ ਹੋਏਗਾ ਉਹ ਸਕਾਰਾਤਮਕ ਰਹੇਗਾ, ਕਿਉਂਕਿ ਸਾਨੂੰ ਅਸੀਂ ਸਭ ਤੋਂ ਪਹਿਲਾਂ ਪਾਜ਼ਿਟਿਵਿਟੀ ਬਾਰੇ ਸੋਚਾਂਗੇ ਕਿ ਅਸੀਂ ਕਿਹੜਾ ਕਿਹੜਾ ਪਾਜ਼ਿਟਿਵ ਕੰਮ ਲਿਆ, ਕਿਹੜਾ ਕਿਹੜਾ ਪਾਜ਼ਿਟਿਵ ਸਟੈਪ ਲਿਆ। ਤੇ ਇਹ ਸਾਡੇ ਸਾਧਾਰਨ ਮਨ ਦੇ ਕਾਟੇ, ਸਾਡੀ ਕਾਨਸ਼ੀਅਸਨੈਸ ਦੇ ਵਿੱਚ ਇੱਕ ਫਿੱਟ ਹੋ ਜਾਏਗਾ। ਦੂਜਾ ਸਟੈਪ ਸਾਡਾ ਇਹ ਕਿ ਬਿਨਾਂ ਕਿਸੇ ਬਚਾਅ ਦੇ ਵਿਸ਼ਲੇਸ਼ਣ ਕਰੋ ਕਿ ਅਸੀਂ ਕਿੱਥੇ ਗਲਤ ਹੋਇਆ, ਅੱਜ ਕੀ ਗਲਤੀਆਂ ਸਾਡੇ ਕੋਲ ਹੋਈਆਂ। ਇਹ ਇੱਕ ਪੂਰੀ ਤਰ੍ਹਾਂ ਨਿਰਪੱਖ ਸਵੈ ਆਡਿਟ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ। ਤੇ ਤੀਜਾ ਸਟੈਪ ਇਹ ਵਿਚਾਰ ਕਰੋ ਕਿ ਅਸੀਂ ਕੱਲ੍ਹ ਨੂੰ ਕਿਵੇਂ ਸੁਧਾਰ ਕਰ ਸਕਦੇ ਹਾਂ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ, ਅਗਲੇ ਦਿਨ ਲਈ ਇੱਕ ਵਧੀਆ ਸਪਸ਼ਟ ਯੋਜਨਾ ਬਣ ਜਾਂਦੀ ਹੈ। ਸਮਾਂ ਹੋ ਰਿਹਾ, ਸੋ ਆਓ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: प्रोग्राम दा ए हिस्सा त्वाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउण लई जसकरन बराड नू कॉल करो 403-439-7700 403-439-7700
1: प्रोग्राम दा ए हिस्सा त्वाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसे भी तरह दी रूफिंग, साइडिंग, स्टुको, सॉफ्ट फेशिया, स्मार्ट ट्रिम, फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक ट्रैवल वर्ल्ड दे सहयोग नाल पहुंचाया जा रहा है। टिकटां दी किसी भी तरह दी जानकारी लैण लई तुसी अज ही ट्रैवल वर्ल्ड नूं 403-717-0771 ते यानी 403-717-0771 ते संपर्क कर सकते हो। ट्रैवल वर्ल्ड दा पूरा पता नोट करो। ग्रीन प्लाजा, यूनिट नंबर 1130, 4818 वेस्ट विंड ड्राइव, नॉर्थ ईस्ट कैलगरी। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: सेवा दे विच हाजिर, अज आपां विचार करदे हां गुरमत मुताबक, गुरमत अनुसार विचार, कर्म अते अमल एक ही ने। क्योंकि जदों असीं गुरु साहिबान नूं पढ़दे हां असीं बहुत सारे होर विद्वानां नूं समय समय पढ़दे हां, भावें जो ग्रीक दे फिलासफर होए ने, भावें चाइना सभ्यता दे विच ताओइज़म होया, बौद्ध धर्म होया, महात्मा बुद्ध नूं पढ़दे हां, बड़े बड़े विचारक पछम दे विच प्रॉफिट मुहम्मद साहब होए ने, या बाकी इब्राहिमिक धर्मां दे विच प्रॉफिट इब्राहिम, ईसा मसीह, या होर भी जिन्ने ओ फिलासफर होए ने जेड़े धर्म नूं, रब नूं, या सारा कुछ मनुखी अमल नूं ही मनदे ने। हो सकदा रब दे बारे, रब दी हस्ती बारे किते साइलेंट होण, या रब दी हस्ती नालों बेहतर इंसान दे जीवन नूं किवें स्वच्छ बनाना है, किवें वधिया बनाना है, उस ते विचार करदे होण। आम तौर पर कुछ थॉट्स ने जिन्हां बारे अक्सर जिहड़ा है कॉमन थॉट है, कोई इस नूं महात्मा बुद्ध नाल जोड़दा है, कोई ताओ मत दे संदर्भ च इहदी गल करदा है। तो मॉडर्न समय दे विच बहुत सारे फिलासफर्स दे नाल भी इस नूं जोड़िया जांदा है। शब्दावली किसे समय किसे दी कुछ भी होवे, जदों आपां रिसर्च करदे सी पिन पिन समयां ते ਮੋਲ ਰੂਪ ਦੇ ਵਿੱਚ ਉਹ ਕਹਿੰਦੇ ਆ ਵਾਚ ਯੂਅਰ ਆਈਡੀਆਜ਼ ਫਾਰ ਦੇ ਵਿਲ ਸਪਾਰਕ ਯੂਅਰ ਥਾਟਸ। ਭਾਵ ਆਪਣੇ ਫੁਰਨਿਆਂ ਤੇ ਜੋ ਖਿਆਲ ਆਉਂਦੇ ਨੇ ਉਹਨਾਂ ਤੇ ਨਿਗਾਹ ਰੱਖੋ, ਕਿਉਂਕਿ ਇਹ ਹੀ ਤੁਹਾਡੀ ਵਿਚਾਰਧਾਰਾ ਚ ਤੁਹਾਡੀ ਸੋਚ ਵਿੱਚ ਪਰਿਵਰਤਿਤ ਹੋ ਜਾਏਗੀ। ਵਾਚ ਯੂਅਰ ਥਾਟਸ ਦੇ ਵਿਲ ਗਾਈਡ ਯੂਅਰ ਵਰਡਸ। ਆਪਣੇ ਵਿਚਾਰਾਂ ਤੇ ਨਿਗਾਹ ਰੱਖੋ, ਕਿਉਂਕਿ ਇਹੀ ਤੁਹਾਡੀ ਭਾਸ਼ਾ ਦੇ ਵਿੱਚ ਪਰਿਵਰਤਿਤ ਹੋਏਗਾ। ਵਾਚ ਯੂਅਰ ਵਰਡਸ ਆਰ ਦੇ ਵਿਲ ਸ਼ੇਪ ਯੂਅਰ ਐਕਸ਼ਨਸ। ਆਪਣੀ ਸ਼ਬਦਾਵਲੀ ਤੇ ਆਪਣੇ ਬੋਲਾਂ ਤੇ ਕਾਬੂ ਰੱਖੋ, ਕਿਉਂਕਿ ਇਸ ਨੇ ਹੀ ਤੁਹਾਡੇ ਕਰਮ ਨੂੰ ਨਿਰਧਾਰਿਤ ਕਰਨਾ ਹੈ, ਉਹਨਾਂ ਨੂੰ ਦਿਸ਼ਾ ਦੇਣੀ ਹੈ। ਫਿਰ ਵਾਚ ਯੂਅਰ ਐਕਸ਼ਨਸ ਆਰ ਦੇ ਵਿਲ ਬਿਲਡ ਯੂਅਰ ਹੈਬਿਟਸ। ਫਿਰ ਆਪਣੇ ਉਹ ਐਕਸ਼ਨਸ ਜਿਹੜੀਆਂ ਤੁਹਾਡੀਆਂ ਹਰਕਤਾਂ ਨੇ, ਤੁਹਾਡੇ ਕਰਮ ਨੇ, ਉਹਨਾਂ ਤੇ ਨਿਗਾਹ ਰੱਖੋ, ਕਿਉਂਕਿ ਇਹ ਹੀ ਤੁਹਾਡੀਆਂ ਆਦਤਾਂ ਨੂੰ ਜਿਹੜਾ ਉਹ ਸੁਆਰਦੇ ਨੇ ਜਾਂ ਵਿਗਾੜਦੇ ਨੇ। ਵਾਚ ਯੂਅਰ ਹੈਬਿਟਸ ਆਰ ਦੇ ਵਿਲ ਡਿਫਾਈਨ ਯੂਅਰ ਕਰੈਕਟਰ। ਆਪਣੀਆਂ ਆਦਤਾਂ ਤੇ ਅੰਕੁਸ਼ ਲਗਾਓ, ਤਾਂ ਕਿ ਇਹ ਹੀ ਤੁਹਾਡੇ ਕਿਰਦਾਰ ਨੂੰ, ਤੁਹਾਡੇ ਕਰੈਕਟਰ ਨੂੰ, ਤੁਹਾਡੇ ਚਰਿੱਤਰ ਨੂੰ ਜਿਹੜਾ ਨਿਰਧਾਰਿਤ ਕਰੇਗਾ, ਐਕਸਪਲੇਨ ਕਰੇਗਾ ਜਾਂ ਪਰਿਭਾਸ਼ਿਤ ਕਰੇਗਾ, ਕਿਉਂਕਿ ਮੈਨ ਇਜ਼ ਨੋਨ ਬਾਏ ਦਾ ਸੋਸਾਇਟੀ ਹੀ ਕੀਪਸ। ਮਨੁੱਖ ਜਿਹੜਾ ਹੈ ਨਾ, ਉਹ ਅਸਲ ਦੇ ਵਿੱਚ ਜਿਸ ਸੰਗਤ ਦੇ ਵਿੱਚ ਹੁੰਦਾ ਹੈ ਉਹਦੀ ਪਹਿਚਾਣ ਹੀ ਉਹ ਬਣ ਜਾਂਦੀ ਹੈ। ਤੇ ਫਿਰ ਵਾਚ ਯੂਅਰ ਕਰੈਕਟਰ ਫਾਰ ਇਟ ਵਿਲ ਕਰੋ ਦੀ ਪਾਥ ਆਫ ਯੂਅਰ ਡੈਸਟਨੀ। ਆਪਣੇ ਕਿਰਦਾਰ ਤੇ ਵੀ ਨਿਗਾਹ ਰੱਖੋ, ਉਸ ਨੂੰ ਵੀ ਅੰਕਸ਼ ਚ ਰੱਖੋ, ਕਿਉਂਕਿ ਤੁਹਾਡਾ ਮੁਕੱਦਰ ਜਿਹੜਾ ਹੈ ਉਹ ਇੱਥੇ ਹੀ ਨਿਰਧਾਰਿਤ ਹੋਏ। ਗੁਰਬਾਣੀ ਚ ਜਦੋਂ ਅਸੀਂ ਇਸ ਗੱਲ ਨੂੰ ਚੇਤੇ ਕਰਦੇ ਹਾਂ, ਕਿਉਂਕਿ ਅਮਲੀ ਤੌਰ ਤੇ ਜੋ ਅਸੀਂ ਕਰਾਂਗੇ ਉਹੀ ਸਾਨੂੰ ਫਲ ਮਿਲੇਗਾ। ਵਿਅਕਤੀ ਹੌਲੀ ਹੌਲੀ ਉਹੀ ਬਣ ਜਾਂਦਾ ਹੈ ਜੋ ਉਹ ਸੋਚਦਾ, ਜਿਹੜੀ ਉਹਦੀ ਸੋਚਣੀ ਹੈ, ਜੋ ਉਸਨੂੰ ਵਿਰਸੇ ਚੋਂ ਮਿਲਦਾ ਹੈ। ਤੇ ਇਹ ਇਸਨੂੰ ਇਹ ਕਹਿੰਦਾ ਕਿ ਵੀ ਇਹ ਕੋਈ ਸਿਧਾਂਤ ਨਹੀਂ ਆ, ਇਹ ਜੀਵਨ ਦੀ ਸੱਚਾਈ ਹੈ, ਜੀਵਨ ਦਾ ਨਿਯਮ ਹੈ। ਕਿਉਂਕਿ ਇੱਕ ਬੀਜ ਦੇ ਵਿੱਚ ਜਿਹੜੀ ਸੰਭਾਵਨਾ ਹੁੰਦੀ ਹੈ ਛੁਪੀ ਹੋਈ ਹੁੰਦੀ ਹੈ, ਤੇ ਉਹ ਬੀਜ ਹੀ ਜਿਹੜਾ ਹੈ ਉਹ ਰੁੱਖ ਬਣ ਜਾਂਦਾ ਹੈ। ਉਹ ਰੁੱਖ ਦੇ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ ਸਮਾਂ ਪਾ ਕੇ। ਹੁਣ ਜੇ ਅਸੀਂ ਫਾਰ ਐਗਜ਼ਾਮਪਲ ਬਾਬਾ ਫਰੀਦ ਜੀ ਫਰਮਾਉਂਦੇ, ਅਸੀਂ ਉਹਨਾਂ ਦੀ ਹੀ ਮਿਸਾਲ ਦੇਈਏ। ਉਹ ਕਹਿੰਦੇ ਆ, ਲੋੜੈ ਦਾਖ ਬਿਜੂਰੀਆਂ, ਕਿੱਕਰ ਬੀਜੇ ਚੱਟ, ਹੰਡੇ ਉਨ ਕਤਾਈਂਦਾ, ਪੈਂਦਾ ਲੋੜੇ ਪੱਟ। ਜੇ ਕੋਈ ਕਿਸਾਨ ਕਿੱਕਰ ਦਾ ਬੂਟਾ ਬੀਜਦਾ ਹੈ ਤੇ ਉਹ ਪ੍ਰਾਰਥਨਾ ਕਰੇ ਕਿ ਇਹਨੂੰ ਅੰਗੂਰ ਲੱਗ ਜਾਣ, ਉਹ ਵੀ ਬੜੀ ਹਾਈ ਕੁਆਲਿਟੀ ਦੇ ਬਿਜੂਰੀਆਂ ਦੇ, ਤੇ ਮੁਮਕਿਨ ਨਹੀਂ ਹੈ ਨਾ, ਕਿਉਂਕਿ ਉਹਦੇ ਅਮਲ ਚ ਜੋ ਉਸਨੇ ਬੀਜਿਆ ਉਹੀ ਮਿਲੇਗਾ। ਉਸੇ ਤਰ੍ਹਾਂ ਰੇਸ਼ਮੀ ਕੱਪੜਿਆਂ ਦੀ ਆਕਾਂਕਸ਼ਾ ਕਰਨ ਵਾਲਾ ਵਿਅਕਤੀ ਜੇ ਉਨ ਕਤਰ ਰਿਹਾ ਤੇ ਉਨ ਤੋਂ ਬਾਅਦ ਉਹਦੇ ਕੋਲ ਉਨੀ ਕੱਪੜਾ ਹੀ ਬਣੇਗਾ ਨਾ, ਸੂਤੀ ਉਹੀ ਉਹਨੂੰ ਪੈਣ ਨੂੰ ਮਿਲੇਗਾ, ਰੇਸ਼ਮ ਤਾਂ ਨਹੀਂ ਨਾ ਮਿਲੇਗਾ। ਸੋ ਇਸੇ ਕਰਕੇ ਆਪਾਂ ਜਿਸ ਚੀਜ਼ ਨੂੰ ਅੱਜ ਵਿਚਾਰਦੇ ਹਾਂ, ਗੁਰਬਾਣੀ ਵੀ ਸਾਨੂੰ ਇਹੀ ਗਾਈਡ ਕਰਦੀ ਆ ਕਿ ਜਿਹੋ ਜਿਹਾ ਸਾਡਾ ਇੱਥੇ ਅਸੀਂ ਗੱਲ ਅਮਲ ਦੀ ਕਰ ਰਹੇ ਹਾਂ, ਵਿਚਾਰ ਦੀ ਕਰ ਰਹੇ ਹਾਂ। ਕਿਉਂਕਿ ਜਿਹੜਾ ਕਿੱਕਰ ਹੋਵੇ, ਅੰਬ ਹੋਵੇ, ਫਰੂਟ ਫਲਦਾਰ ਬੂਟਾ ਜਿਹੜਾ ਬੀਜਿਆ ਗਿਆ ਤੇ ਉਹ ਜਦੋਂ ਪੈਦਾ ਹੋਏਗਾ, ਦੁਨੀਆਂ ਦੇ ਕਿੰਨੇ ਵੀ ਚਾਖੜ ਆਣਗੇ, ਉਹਦੀ ਮਿਠਾਸ ਨੂੰ ਤੇ ਨਾ ਬਦਲ ਸਕਣਗੇ। ਇਸੇ ਤਰ੍ਹਾਂ ਹੀ ਸਾਡੇ ਵਿਚਾਰ ਜਿਹੜੇ ਨੇ ਸਾਡੇ ਜੀਵਨ ਦੇ ਬੀਜ ਹੁੰਦੇ ਨੇ। ਜੋ ਅਸੀਂ ਕਹਿੰਦੇ ਹਾਂ, ਜੋ ਅਸੀਂ ਬੀਜਦੇ ਹਾਂ, ਉਹਦੇ ਵਿੱਚ ਹੀ ਸਫਲ ਹੁੰਦੇ ਹਾਂ। ਤੇ ਇਹ ਵਿਚਾਰਧਾਰਾ ਜਿਹੜੀ ਹੈ ਸਾਡੀ ਜ਼ਿੰਦਗੀ ਦੀ ਕਾਮਯਾਬੀ ਨਾਕਾਮਯਾਬੀ ਤੇ ਵੀ, ਇੱਕ ਤਾਂ ਹੋ ਗਿਆ ਨਾ ਚੰਗੇ ਕਰਮ ਦੀ ਗੱਲ, ਇੱਕ ਹੁੰਦਾ ਜਿਹੜੀ ਸਾਡੀ ਪਾਜ਼ਿਟਿਵ ਸੋਚ ਹੈ, ਨੈਗੇਟਿਵ ਸੋਚ ਹੈ, ਇਹ ਵੀ ਸਾਡੇ ਵਿਚਾਰਾਂ ਤੇ ਹੀ ਹੁੰਦੀ। ਜਿਸ ਤਰ੍ਹਾਂ ਜੇ ਇੱਕ ਵਿਅਕਤੀ ਕੋਈ ਲਕਸ਼ ਰੱਖਦਾ ਹੈ ਆਪਣੀ ਜ਼ਿੰਦਗੀ ਦਾ, ਤੇ ਉਸ ਲਕਸ਼ ਦੇ ਪ੍ਰਤੀ ਉਹ ਪਾਜ਼ਿਟਿਵ ਨਹੀਂ ਆ, ਉਹਦੇ ਜ਼ਿਹਨ ਚ ਇਹੀ ਅਸਫਲ ਵਿਚਾਰ ਭੁੱਲਦੇ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਡੇ ਐਂਡ ਨਾਈਟ, ਕਿ ਪਤਾ ਨਹੀਂ ਮੈਂ ਕਾਮਯਾਬ ਹੋਵਾਂਗਾ ਨਹੀਂ ਹੋਵਾਂਗਾ, ਇਹ ਗਲਤ ਨੇ, ਮੈਨੂੰ ਕੋਈ ਸਪੋਰਟ ਨਹੀਂ ਕਰੇਗਾ, ਮੇਰੇ ਨਾਲ ਇਸ ਤਰ੍ਹਾਂ ਹੋਏਗਾ, ਮੈਂ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਮੇਰੇ ਮੁਕੱਦਰ ਚ ਇਹੋ ਜਿਹਾ ਨਹੀਂ ਆ। ਤੇ ਜੋ ਤੁਸੀਂ ਸਾਰਾ ਦਿਨ ਆਪਣੇ ਵਿਚਾਰਾਂ ਨੂੰ ਜਿਵੇਂ ਦੁਹਰਾਉਂਦੇ ਰਹਿੰਦੇ ਹੋ, ਅਸੀਂ ਦੁਹਰਾਉਂਦੇ ਰਹਿੰਦੇ ਹਾਂ ਮੈਂ ਇਹ ਨਹੀਂ ਕਰ ਸਕਦਾ, ਇਹ ਮੇਰੀ ਕਿਸਮਤ ਵਿੱਚ ਨਹੀਂ ਹੈ, ਮੇਰੀ ਪਹੁੰਚ ਤੋਂ ਬਾਹਰ ਹੈ, ਮੇਰੇ ਕੋਲ ਸਾਧਨ ਨਹੀਂ ਹਨ, ਕਿਉਂਕਿ ਉਹ ਕਹਿੰਦੇ ਨੇ ਬੈਡ ਵਰਕਮੈਨ ਕੁਆਲਸ ਵਿਦ ਹਿਸ ਟੂਲਸ, ਇੱਕ ਉਹ ਫਨਕਾਰ ਹੋਵੇ ਜਾਂ ਕੰਮ ਕਰਨ ਵਾਲਾ ਵਿਅਕਤੀ ਕਾਮਾ, ਜਿਹੜਾ ਸਿਰਫ ਆਪਣੇ ਸੰਧਾਂ ਨਾਲ ਹੀ ਲੜਦਾ ਰਹਿੰਦਾ ਹੈ, ਜੋ ਚੰਗਾ ਨਹੀਂ ਆ, ਜੇ ਉਹਨੂੰ ਉਹਦੀ ਸਕਿੱਲ ਨਹੀਂ ਆ। ਇਸੇ ਤਰ੍ਹਾਂ ਸਾਡੀ ਮਾਨਸਿਕ ਸਕਿੱਲ ਵੀ ਹੁੰਦੀ ਹੈ, ਮੈਨੂੰ ਲੋਕ ਸਮਰਥਨ ਨਹੀਂ ਕਰਨਗੇ ਇਸ ਤਰ੍ਹਾਂ ਦਾ, ਜੇ ਉਹ ਜਿਹੀ ਸੋਚ ਹੋਵੇਗੀ ਤੇ ਸਫਲਤਾ ਜਿਹੜੀ ਉਹ ਨੇੜੇ ਨਹੀਂ ਆ ਸਕਦੀ, ਕਿਉਂਕਿ ਜੇ ਉਹ ਜਿਹੀ ਸੋਚ ਪੈਦਾ ਹੁੰਦੀ ਹੈ, ਇਹੋ ਜਿਹਾ ਅਮਲ ਪੈਦਾ ਹੁੰਦਾ। ਉਹ ਲੋਕੀ ਕੁਛ ਕਰਨ ਤੋਂ ਪਹਿਲਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਕਦਮ ਉਠਾਉਣ ਤੋਂ ਪਹਿਲਾਂ ਹੀ ਅੰਦਰੋਂ ਹਾਰ ਚੁੱਕੇ ਹੁੰਦੇ ਆ, ਤੇ ਇਸੇ ਕਰਕੇ ਨੈਗੇਟਿਵ ਥਾਟ ਜਿਹੜਾ ਉਹ ਕਦੀ ਵੀ ਕਿਸੇ ਵਿਅਕਤੀ ਨੂੰ ਅਮਲੀ ਤੌਰ ਤੇ ਕਾਮਯਾਬ ਨਹੀਂ ਹੋਣ ਦਿੰਦਾ, ਤੇ ਉਹਦੇ ਵਿੱਚ ਕਾਮਯਾਬੀਆਂ ਵੀ ਜਿਹੜੀਆਂ ਉਹ ਦਿਖਾਈ ਨਹੀਂ ਦਿੰਦੀਆਂ, ਕਿਉਂਕਿ ਹਾਰ ਪਹਿਲਾਂ ਮੰਨ ਲਈ, ਅੰਦਰੋਂ ਹਾਰਿਆ ਹੋਇਆ ਬੰਦਾ ਕਾਮਯਾਬ ਨਹੀਂ ਹੋ ਸਕਦਾ। ਸੋ ਇਸ ਕਰਕੇ ਕਿਸੇ ਵੀ ਕਾਮਯਾਬੀ ਦੇ ਪਿੱਛੇ ਉਸ ਦੀ ਪਾਜ਼ਿਟਿਵ ਸੋਚ ਚਾਹੀਦੀ ਹੈ, ਉਹਦੇ ਵਿੱਚ ਕੁਛ ਕਰਨ ਦੀ ਹਿੰਮਤ ਚਾਹੀਦੀ ਹੈ। ਤੇ ਗੁਰਬਾਣੀ ਵੀ ਸਾਨੂੰ ਫਲ ਨੂੰ ਪਹਿਲਾਂ ਗੱਲ ਹੈ ਕਿ ਉਸ ਤੇ ਉਮੀਦ ਰੱਖਣ ਦੀ ਗੱਲ ਨਹੀਂ ਕਰਦੀ, ਗੁਰਬਾਣੀ ਸਾਨੂੰ ਕਹਿੰਦੀ ਹੈ ਉਦਮ ਕਰੇਂਦੇ ਆ ਜੀਵ ਤੂੰ, ਇਹ ਵਿਅਕਤੀ ਤੇਰੀ ਜ਼ਿੰਦਗੀ ਦੇ ਵਿੱਚ ਉਦਮ ਚਾਹੀਦਾ ਹੈ, ਤੂੰ ਜ਼ਿੰਦਗੀ ਦੇ ਵਿੱਚ ਪ੍ਰੋ ਕੌਨਸੀਨੇਟਿਡ ਨਹੀਂ ਹੋਣਾ ਚਾਹੀਦਾ, ਅੱਜ ਦੀ ਇਸ ਕੰਮ ਨੂੰ ਕੱਲ ਤੱਕ ਛੋੜਨਾ, ਕੱਲ ਨੂੰ ਪਰ, ਯਾਨੀ ਆਲਸ ਨਹੀਂ ਹੋਣਾ ਚਾਹੀਦਾ, ਤੂੰ ਉਦਮੀ ਚਾਹੀਦਾ। ਤੇ ਜੇ ਤੇਰਾ ਜੀਵਨ, ਜੇ ਤੂੰ ਉਦਮ ਕਰਦੇ ਆ ਜੀ ਰਿਹਾ, ਤੇ ਕੁਦਰਤੀ ਗੱਲ ਆ ਕਿ ਤੇਰੇ ਕੋਲ ਕਮਾਈ ਵੀ ਹੋਏਗੀ, ਉਦਮ ਕਰੇਂਦਿਆਂ ਜੀ ਤੂੰ ਕਮਾਉਂਦਿਆਂ ਸੁੱਖ ਪਹੁੰਚ, ਤੇ ਉਦਮ ਕਰੇਗਾ ਤੇ ਤੇਰੀ ਕਮਾਈ ਵੀ ਹੋਏਗੀ, ਤੇਰੇ ਕੋਲ ਪੈਸਾ ਵੀ ਆਏਗਾ, ਤੂੰ ਹੋਰਾਂ ਨੂੰ ਦੇਣ ਜੋਗਾ ਵੀ ਹੋਏਗਾ, ਤੂੰ ਆਪਣੇ ਆਪ ਦੀ ਸੰਭਾਲ ਵੀ ਕਰ ਲਏਗਾ। ਪਰ ਜੇ ਤੇਰੇ ਕੋਲ ਉਦਮ ਨਹੀਂ ਹੈ, ਜੇ ਤੂੰ ਪਹਿਲਾਂ ਹੀ ਮਨ ਨੂੰ ਤਾਰ ਲਿਆ ਕਿ ਮੈਂ ਕਾਮਯਾਬ ਹੀ ਨਹੀਂ ਹੋਣਾ। ਇੱਕ ਆਮ ਕਹਾਵਤ ਹੈ ਪੰਜਾਬੀ ਦੀ, ਕਿਉਂਕਿ ਅੱਜ ਕੱਲ੍ਹ ਤੇ ਮਸ਼ੀਨਾਂ ਦੀ ਜ਼ਿੰਦਗੀ ਆ ਗਈ ਹੈ। ਪਹਿਲਾਂ ਸੰਗਤ ਦੇ ਵਿੱਚ ਸੇਵਾ ਵੀ ਜਿਹੜੀ ਹੁੰਦੀ ਸੀ, ਪੱਖੇ ਦੀ ਸੇਵਾ ਲੋਕੀ ਬਹੁਤ ਵੱਡੀ ਸੇਵਾ ਸਮਝਦੇ ਸੀ, ਜਦੋਂ ਗਰਮੀਆਂ ਹੁੰਦੀਆਂ ਸੀ। ਉਸੇ ਕਰਕੇ ਨਾ ਪੱਖਾ ਫੇਰਾਂ ਪਾਣੀ ਢੋਵਾਂ ਜੋ ਦੇਵੇਂ ਸੋ ਖਾਈ, ਜਿਹੜਾ ਅਕਾਲ ਪੁਰਖ ਤੇ ਯਕੀਨ ਰੱਖਦਾ ਸੀ ਉਸਦੀ ਸੇਵਾ ਦੇ ਵਿੱਚ ਇਹ ਵੀ ਕਹਿੰਦਾ ਸੀ, ਇਹ ਮਾਲਕ ਮੈਂ ਤੇਰੇ ਤੇ ਨਿਰਭਰ ਹਾਂ, ਪਰ ਮੈਂ ਤੇਰੀ ਇਹ ਨਹੀਂ ਕਿ ਤੇਰੇ ਤੇ ਨਿਰਭਰ ਹੋ ਕੇ ਕਿਤੇ ਬੈਠ ਗਿਆ, ਨਹੀਂ ਮੈਂ ਸੇਵਾ ਚ। ਉਹ ਸਮਰਪਿਤ ਵੀ ਹੈ, ਨਾਨਕ ਗਰੀਬ ਟੈਪਿਆ ਦੁਆਰੇ ਹਰ ਮੇਲ ਲਿਓ ਵਡਿਆਈ, ਪਰ ਨਾਲ ਹੀ ਉਹ ਦੁਆਰੇ ਤੇ ਆ ਕੇ ਵੀ ਵਿਹਲਾ ਨਹੀਂ ਬੈਠਦਾ। ਉਹ ਉੱਥੇ ਪੱਖੇ ਦੀ ਪਾਣੀ ਦੀ ਲੰਗਰ ਦੀ ਸੇਵਾ ਦੇ ਵਿੱਚ ਜੁੱਟਦਾ ਹੈ, ਯਾਨੀ ਅਮਲੀ ਤੌਰ ਤੇ ਅਮਲ ਕਰ ਰਿਹਾ ਹੈ। ਇਸੇ ਕਰਕੇ ਜਦੋਂ ਪੁਰਾਣੇ ਕਹਿੰਦੇ ਸੀ ਉੱਦਮ ਅੱਗੇ ਲੱਛਮੀ, ਲੱਛਮੀ ਕਿਸੇ ਦੇਵੀ ਨੂੰ ਨਹੀਂ ਸੀ ਕਿਹਾ ਗਿਆ, ਲੱਛਮੀ ਗੁਜ਼ਰਾਨ ਨੂੰ ਕਿਹਾ, ਦੌਲਤ ਨੂੰ ਕਿਹਾ, ਤੇ ਉਹ ਉੱਦਮ ਦੇ ਸਾਹਮਣੇ ਆ। ਇਸੇ ਕਰਕੇ ਧਰਮ ਦੀ ਕਿਰਤ ਦੀ ਗੱਲ ਹੈ ਨਾ, ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪਾਉਣ, ਇਹ ਪੰਜਾਬੀ ਦੇ ਖਾਸ ਮੁਹਾਵਰਾ ਹੈ। ਇਹ ਉਹ ਲੋਕ ਸੱਚਾਈਆਂ ਨੇ, ਯੂਨੀਵਰਸਲ ਟਰੁੱਥ ਨੇ। ਜਿਹੜਾ ਪੱਖਾ ਸੰਗਤ ਨੂੰ ਚੱਲ ਰਿਹਾ ਉਹ ਕਿਉਂ ਚੱਲ ਰਿਹਾ, ਕਿਉਂਕਿ ਉਹਦੇ ਨਾਲ ਹਵਾ

ਸਤਿਸੰਗਤ ਜੀ, ਅੱਜ ਦੇ ਪਾਵਨ ਮੁੱਖ ਵਾਕ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 731 ਦੇ ਉੱਪਰ ਗੁਰਦੇਵ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਸੁਭਾਏਮਾਨ ਸ਼ੋਭਨੀਕ ਹੈ। ਮਹਾਰਾਜ ਜੀ ਨੇ ਇਸ ਪਵਿੱਤਰ ਬਚਨ ਨੂੰ ਸੂਹੀ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਜਿਹੜੇ 31 ਰਾਗ ਨੇ ਉਹਨਾਂ ਦੀ ਤਰਤੀਬ ਦੇ ਅਨੁਸਾਰ ਸੂਹੀ ਰਾਗ 15ਵੇਂ ਨੰਬਰ ਦੇ ਉੱਪਰ ਦਰਜ ਹੈ। ਜਦੋਂ ਅਸੀਂ ਭਾਰਤ ਦੇ ਪ੍ਰਾਚੀਨ ਸੰਗੀਤ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਜਿਹੜਾ ਸੂਹੀ ਰਾਗ ਹੈ ਇਹਨੂੰ ਮੇਘ ਰਾਗ ਦੀ ਰਾਗਣੀ ਮੰਨਿਆ ਜਾਂਦਾ ਸੀ, ਪਰ ਸਤਿਗੁਰੂ ਮਹਾਰਾਜ ਜੀ ਨੇ ਸੰਪੂਰਨ ਤੌਰ ਤੇ ਰਾਗ ਦਾ ਦਰਜਾ ਦੇ ਕੇ ਇਸ ਰਾਗ ਦੇ ਅੰਦਰ

ਅੱਜ ਦੇ ਪਵਿੱਤਰ ਬਚਨ ਦੇ ਵਿੱਚ ਸਾਰੇ ਹੀ ਸ਼ਬਦ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਉਹਦੀ ਵਡਿਆਈ ਦੀ ਬਾਤ ਪਾਈ ਹੈ। ਸਤਸੰਗਤ ਜੀ, ਆਪ ਜੀ ਬਹੁਤ ਪਿਆਰ ਦੇ ਨਾਲ ਸਤਿਗੁਰੂ ਦੀ ਬਾਤ ਨੂੰ ਸਰਵਣ ਕਰਦੇ ਹੋ। ਜਦੋਂ ਅਸੀਂ ਗੁਰਦੇਵ ਜੀ ਦੀ ਪਾਵਨ ਬਾਣੀ ਦਾ ਸਹਿਜ ਪਾਠ ਕਰਦੇ ਹਾਂ, ਬਾਣੀ ਦੇ ਸ਼ਬਦਾਂ ਨੂੰ ਪੜ੍ਹਦੇ ਹਾਂ, ਵਿਚਾਰ ਕਰਨ ਦਾ ਯਤਨ ਕਰਦੇ ਹਾਂ, ਤੇ ਇੱਕ ਗੱਲ ਸਾਡੀ ਸਮਝ ਵਿੱਚ ਪੈਂਦੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਸਭ ਤੋਂ ਵਧੇਰੇ ਜ਼ਿਕਰ ਸਤਿਗੁਰੂ ਜੀ ਨੇ ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਕੀਤਾ ਹੈ। ਮਹਾਰਾਜ ਜੀ ਤੇ ਇਹ ਬਚਨ ਕਰਦੇ ਨੇ, ਨਾਨਕ ਕਹਿ ਘਰ ਕੇਵਲ ਨਾਮ। ਇੱਥੇ ਕੇਵਲ ਨਾਮ ਦੀ ਗੱਲ ਚੱਲਦੀ ਹੈ। ਅੱਜ ਦੇ ਸ਼ਬਦ ਵਿੱਚ ਮਹਾਰਾਜ ਜੀ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ ਰਹੇ ਨੇ। ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲਦ ਦਲਗਾ। ਜਿਹੜਾ ਪਰਮਾਤਮਾ ਸਰਵ ਉੱਤਮ ਹੈ, ਜਿਹਦੇ ਵਰਗਾ ਕੋਈ ਦੂਸਰਾ ਨਹੀਂ। ਮਹਾਰਾਜ ਕਹਿੰਦੇ ਜਦੋਂ ਜੀਵ ਉਹਦੀ ਸ਼ਰਨ ਵਿੱਚ ਆ ਕੇ ਉਹਦਾ ਨਾਮ ਜਪਦਾ ਹੈ ਨਾ, ਉਹਦੀ ਗਰੀਬੀ ਦੂਰ ਹੋ ਜਾਂਦੀ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਹੜੇ ਅਰਥ ਕੀਤੇ ਨੇ, ਉਹਨਾਂ ਨੇ ਜਿਹੜਾ ਸ਼ਬਦ ਸਾਧ ਸੰਗਤ ਆਇਆ ਨਾ ਜੀ, ਉਹਦੇ ਵਿੱਚ ਜਿਹੜਾ ਦਾਰਦ ਸ਼ਬਦ ਹੈ ਉਹਦਾ ਭਾਵ ਹੈ ਵੀ ਗਰੀਬੀ। ਦਲਗਾ ਦਾ ਅਰਥ ਹੈ ਵੀ ਦਲਾਂ ਦੇ ਦਲ, ਜਿਹੜੇ ਮਨੁੱਖ ਦੇ ਜੀਵਨ ਦੇ ਦੁੱਖ ਨੇ, ਜਿਹੜੇ ਕਲੇਸ਼ ਨੇ, ਜਿਹੜੀ ਗਰੀਬੀ ਹੈ, ਉਹ ਪਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਮੁੱਕ ਜਾਇਆ ਕਰਦੀ ਹੈ। ਨਾਮ ਦੇ ਵਿੱਚ ਏਡੀ ਵੱਡੀ ਤਾਕਤ ਹੈ। ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੀ ਟੇਕ ਲੈ ਕੇ ਆਪਾਂ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਰੱਬ ਦੇ ਨਾਮ ਦੇ ਵਿੱਚ ਇੰਨੀ ਵੱਡੀ ਤਾਕਤ ਹੈ, ਇੰਨੀ ਵੱਡੀ ਸਮਰੱਥਾ ਹੈ ਕਿ ਮਨੁੱਖ ਦੇ ਜੀਵਨ ਦੇ ਜਿੰਨੇ ਦੁੱਖ ਨੇ, ਜਿੰਨੇ ਕਲੇਸ਼ ਨੇ, ਉਹ ਨਾਮ ਦੀ ਬਰਕਤ ਦੇ ਨਾਲ ਇੰਜ ਮੁੱਕ ਜਾਂਦੇ ਨੇ ਜਿਵੇਂ ਦੀਵਾ ਬਲਦਾ ਹੋਵੇ ਤੇ ਬਲਦੇ ਹੋਏ ਦੀਵੇ ਦੀ ਲਾਟ ਦੇ ਨਾਲ ਜਿਹੜਾ ਅੰਦਰਲਾ ਤੇਲ ਹੈ ਉਹ ਮੁੱਕ ਜਾਂਦਾ, ਸੜ ਜਾਂਦਾ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੋਕਾ ਜਮ ਸਿਉ ਮੇਲ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਦੇ ਨਾਮ ਨੂੰ ਮੈਂ ਦੀਵਾ ਬਣਾਇਆ, ਮੇਰੇ ਵਾਸਤੇ ਨਾਮ ਦੀਵਾ ਹੈ, ਤੇ ਮੇਰੇ ਜੀਵਨ ਦੇ ਜਿੰਨੇ ਦੁੱਖ ਨੇ, ਜਿੰਨੇ ਦਰਦ ਨੇ, ਮੈਂ ਉਹ ਤੇਲ ਬਣਾ ਕੇ ਉਸ ਦੀਵੇ ਦੇ ਵਿੱਚ ਪਾ ਦਿੱਤੇ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ। ਜਿਉਂ ਜਿਉਂ ਸਾਧ ਸੰਗਤ ਦੀਵਾ ਬਲਦਾ ਹੈ, ਉਹਦੇ ਅੰਦਰਲਾ ਤੇਲ ਸੜ ਜਾਂਦਾ, ਮੁੱਕ ਜਾਂਦਾ। ਮਹਾਰਾਜ ਕਹਿੰਦੇ ਜਿਉਂ ਜਿਉਂ ਮੇਰੇ ਅੰਦਰ ਨਾਮ ਦੀ ਬਰਕਤ ਆਉਂਦੀ ਹੈ, ਨਾਮ ਦੀ ਰੌਂ ਚੱਲਦੀ ਹੈ ਨਾ, ਮੇਰੇ ਜੀਵਨ ਦੇ ਜਿੰਨੇ ਦੁੱਖ ਨੇ ਉਹ ਸੜਦੇ ਜਾ ਰਹੇ ਆ, ਉਹ ਮੁੱਕਦੇ ਜਾ ਰਹੇ ਆ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੁੱਕਾ ਜਮ ਸਿਉ ਮੇਲ, ਲੋਕਾਂ ਮੱਤ ਕੋ ਫੱਕੜ ਪਾਏ। ਐਵੇਂ ਜਾਣ ਬੁੱਝ ਕੇ ਨਾ ਕਹਿ ਦਿਓ ਵੀ ਗੁਰੂ ਨਾਨਕ ਸਾਹਿਬ ਨੇ ਨਾਮ ਦੀ ਇੰਨੀ ਗੱਲ ਕਿਉਂ ਕੀਤੀ। ਮਹਾਰਾਜ ਕਹਿੰਦੇ ਲੱਖ ਮੜਿਆਂ ਕਰ ਇਕੱਠੇ ਏਕ ਰਤੀ ਲੇ ਪਾਹੇ। ਕੈਸੀ ਕਮਾਲ ਦੀ ਉਦਾਹਰਣ ਹੈ ਜੀ। ਸਾਹਿਬ ਕਹਿੰਦੇ ਨੇ ਲੱਖਾਂ ਮਣ ਲੱਕੜ ਹੋਵੇ, ਉਹਨੂੰ ਸਾੜਨ ਵਾਸਤੇ ਲੱਖਾਂ ਮਣ ਅੱਗ ਦੀ ਲੋੜ ਨਹੀਂ ਪੈਂਦੀ। ਲੱਕੜਾਂ ਭਾਵੇਂ ਸਾਰੇ ਸੰਸਾਰ ਦੇ ਦਰਖਤਾਂ ਦੀਆਂ ਹੋਣ, ਯਾਦ ਰੱਖਿਓ ਸਾਧ ਸੰਗਤ, ਉਹਨਾਂ ਨੂੰ ਸਾੜਨ ਵਾਸਤੇ ਕੇਵਲ ਅੱਗ ਦੀ ਇੱਕ ਚਿੰਗਾਰੀ ਚਾਹੀਦੀ ਹੈ। ਜੀਵਨ ਦੇ ਵਿੱਚ ਜਿੰਨੇ ਮਰਜ਼ੀ ਦੁੱਖ ਹੋਣ, ਕਲੇਸ਼ ਹੋਣ, ਔਗਣ ਹੋਣ, ਜਦੋਂ ਨਾਮ ਦੀ ਇੱਕ ਚਿੰਗਾਰੀ, ਨਾਮ ਦਾ ਇੱਕ ਸ਼ਬਦ ਮਨੁੱਖ ਦੇ ਹਿਰਦੇ ਵਿੱਚ ਵਸ ਜਾਵੇ ਨਾ ਜੀ, ਜਿਵੇਂ ਹਜ਼ਾਰਾਂ ਮਾਂ ਲੱਕੜਾਂ ਨੂੰ ਨਿੱਕੀ ਜੀ ਚਿੰਗਾਰੀ ਸਾੜ ਕੇ ਰਾਖ ਕਰ ਦਿੰਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੀਵਨ ਦੇ ਸਾਰੇ ਦੁੱਖ ਨਾਮ ਦੀ ਬਰਕਤ ਨਾਲ ਮੁੱਕ ਜਾਂਦੇ ਆ। ਤਵੱਜੋ ਦੇਣਾ ਸਾਧ ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਇਹ ਪਵਿੱਤਰ ਸ਼ਬਦ ਹੈ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਭੱਟ ਸਾਹਿਬਾਨ ਦੇ ਸਵਈਏ ਪੜ੍ਹਦੇ ਤੇ ਸਰਵਣ ਕਰਦੇ ਹਾਂ ਨਾ, ਭੱਟ ਸਾਹਿਬਾਨਾਂ ਨੇ ਤਕਰੀਬਨ 60 ਸਵਈਏ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਉਚਾਰਨ ਕੀਤੀ, ਤੇ ਖਾਸ ਕਰਕੇ ਉਹਨਾਂ ਨੇ ਬਾਰ ਬਾਰ ਇਹ ਬਚਨ ਕੀਤਾ ਵੀ ਗੁਰੂ ਰਾਮਦਾਸ ਮਹਾਰਾਜ ਇੰਨੇ ਸਮਰੱਥ ਨੇ, ਇੰਨੇ ਮਹਾਨ ਨੇ ਵੀ ਜਦੋਂ ਉਹਨਾਂ ਦੀ ਸ਼ਰਨ ਵਿੱਚ ਆਈਦਾ ਹੈ,
ਉਹਨਾਂ ਦੁਆਰਾ ਬਖਸ਼ਿਆ ਹੋਇਆ ਪਰਮਾਤਮਾ ਦਾ ਨਾਮ ਜਪੀਦਾ ਹੈ, ਸਾਡੇ ਜੀਵਨ ਦੇ ਦੁੱਖ ਕਲੇਸ਼ ਗਰੀਬੀ ਖੰਭ ਲਾ ਕੇ ਉੱਡ ਜਾਂਦੀ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ। ਜਿਹੜਾ ਕੱਚ ਵਰਗਾ ਜੀਵਨ ਹੈ ਜੀ, ਉਹ ਕੰਚਨ ਵਰਗਾ ਸੋਨੇ ਵਰਗਾ ਬਣ ਜਾਂਦਾ ਹੈ ਜਦੋਂ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਰੱਬ ਦੇ ਨਾਮ ਨਾਲ ਜੁੜਦੇ ਹਾਂ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਜਿਹੜਾ ਜ਼ਹਿਰ ਵਰਗਾ ਸਾਡਾ ਜੀਵਨ ਹੈ ਨਾ, ਵਿਸ਼ੇ ਵਿਕਾਰਾਂ ਦੀ ਜਿਹੜੀ ਜ਼ਹਿਰ ਹੈ ਜਿਹਨੇ ਸਾਨੂੰ ਸਾੜਿਆ ਹੋਇਆ, ਉਹ ਅੰਮ੍ਰਿਤ ਵਰਗਾ ਬਣ ਜਾਂਦਾ ਜਦੋਂ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਰੱਬ ਦੇ ਨਾਮ ਦੇ ਨਾਲ ਜੁੜ ਜਾਂਦੇ। ਲੋਹੋ ਹੋਏ ਉਹ ਲਾਲ ਨਦਰ ਸਤਿਗੁਰ ਜਦ ਧਾਰੇ। ਜਿਹੜਾ ਲੋਹੇ ਵਰਗਾ ਕਠੋਰ ਜੀਵਨ ਹੁੰਦਾ ਹੈ ਉਹ ਲਾਲ ਵਰਗਾ ਕੀਮਤੀ ਬਣ ਜਾਂਦਾ ਹੈ ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਨਦਰ ਸਵੱਲੀ ਹੋ ਜਾਏ। ਪਾਹਣ ਮਾਣਕ ਕਰੇ ਗਿਆਨ ਗੁਰ ਕਹੇ ਉਹ ਵਿਚਾਰੇ। ਪੱਥਰ ਵਰਗਾ ਕਠੋਰ ਜੀਵਨ ਮਾਣਕ ਵਰਗਾ ਮੋਤੀ ਵਰਗਾ ਕੀਮਤੀ ਬਣ ਜਾਂਦਾ ਹੈ। ਤੇ ਭੱਟ ਸਾਹਿਬਾਨ ਕਹਿੰਦੇ ਨੇ ਕਾਠੋਂ ਸ੍ਰੀ ਖੰਡ ਸਤਿਗੁਰ ਕੀ ਆਓ, ਦੁੱਖ ਦਰਿੱਦਰ ਤਿਨਕੇ ਗਏ। ਸਾਧ ਸੰਗਤ ਦੁਨੀਆਂ ਦੇ ਵਿੱਚ ਕਿੰਨੀ ਲੱਕੜ ਹੈ, ਉਹਦੀ ਕੋਈ ਬਹੁਤੀ ਖਾਸ ਕੀਮਤ ਨਹੀਂ। ਸੜਕਾਂ ਦੇ ਕਿਨਾਰਿਆਂ ਤੇ ਖੇਤਾਂ ਦੇ ਵਿੱਚ ਆਪਾਂ ਬੇਅੰਤ ਰੁੱਖ ਉਗਾਉਂਦੇ ਹਾਂ, ਪਰ ਜਿਹੜੀ ਚੰਦਨ ਦੀ ਲੱਕੜ ਹੈ ਉਹਦੀ ਬਹੁਤ ਵੱਡੀ ਕੀਮਤ ਹੈ। ਮਹਾਰਾਜ ਕਹਿੰਦੇ ਨੇ ਇੱਕ ਆਮ ਸਧਾਰਨ ਜੀ ਲੱਕੜ ਵਰਗਾ ਜੀਵਨ ਜਿਹਦੀ ਕੋਈ ਖਾਸ ਕੀਮਤ ਨਹੀਂ ਸੀ, ਉਹ ਸ੍ਰੀ ਖੰਡ ਚੰਦਨ ਵਰਗਾ ਕੀਮਤੀ ਹੋ ਜਾਂਦਾ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਜਪੀ ਦੇ। ਕਾਠੋਂ ਸ੍ਰੀ ਖੰਡ ਸਤਿਗੁਰ ਕੀ ਆ, ਦੁੱਖ ਦਰਿੱਦਰ ਤਿਨਕੇ ਗਏ। ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਭਏ। ਪਸ਼ੂਆਂ ਵਰਗਾ ਪ੍ਰੇਤਾਂ ਵਰਗਾ ਜੀਵਨ, ਰੱਬ ਦੇ ਨਾਲੋਂ ਟੁੱਟੇ ਹੋਏ ਜੀਵਨ ਨੂੰ ਜਦੋਂ ਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਨੇ ਉਹ ਦੇਵਤਿਆਂ ਵਰਗਾ ਪਵਿੱਤਰ ਮਹਾਨ ਬਣ ਜਾਂਦਾ ਹੈ। ਦੂਸਰੀ ਬੇਨਤੀ ਸਾਧ ਸੰਗਤ ਮੈਂ ਜ਼ਰੂਰੀ ਕਰਾਂ, ਜਦੋਂ ਅਸੀਂ ਗੁਰਬਾਣੀ ਦੀ ਵਿਆਖਿਆ ਕਰਦੇ ਹਾਂ ਤੇ ਆਮ ਤੌਰ ਤੇ ਇੱਕ ਭੁਲੇਖਾ ਸਾਡੇ ਮਨ ਵਿੱਚ ਬਣਿਆ ਹੋਇਆ, ਜਾਂ ਮੈਂ ਕਹਿ ਦਿਆਂ ਕਿ ਬਣਾ ਦਿੱਤਾ ਗਿਆ ਕਿ ਗੁਰਬਾਣੀ ਦਾ ਪਾਠ ਕਰਨ ਦੇ ਨਾਲ ਮਨ ਨੂੰ ਸ਼ਾਂਤੀ ਆ ਸਕਦੀ ਪਰ ਤਨ ਦੇ ਰੋਗ ਦੂਰ ਨਹੀਂ ਹੁੰਦੇ। ਨਹੀਂ ਸਾਧ ਸੰਗਤ ਧਿਆਨ ਦਿਓ, ਜਿਹੜਾ ਅੱਜ ਮਹਾਰਾਜ ਜੀ ਨੇ ਬਚਨ ਕੀਤਾ ਇਹਦੇ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਸਭ ਬਿਨਸੇ ਦਾਲਦ ਦਲਗਾ। ਸਭ ਦਾ ਅਰਥ ਹੈ ਜੀ ਸਾਰੇ। ਅਸੀਂ ਰੋਜ਼ ਸ਼ਬਦ ਪੜ੍ਹੀ ਜਾਂਦੇ ਹਾਂ ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਰੋਗਾਂ ਦਾ ਉਹ ਰੋਗ ਭਾਵੇਂ ਸਰੀਰ ਦੇ ਹੋਣ ਭਾਵੇਂ ਮਨ ਦੇ ਹੋਣ ਤੇ ਭਾਵੇਂ ਕੋਈ ਕੁਦਰਤੀ ਆਫਤ ਹੋਵੇ, ਭਰੋਸਾ ਰੱਖ ਕੇ ਜਦੋਂ ਅਸੀਂ ਗੁਰੂ ਵਾਲੇ ਬਣਦੇ ਹਾਂ ਤੇ ਮਹਾਰਾਜ ਸਾਡੇ ਸਾਰੇ ਰੋਗਾਂ ਨੂੰ ਖਤਮ ਕਰਦੇ ਆ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦਾ ਇੱਕ ਪਵਿੱਤਰ ਸ਼ਬਦ ਮੈਂ ਆਪ ਦੇ ਸਾਹਮਣੇ ਰੱਖਾਂ ਜਿਹਦੇ ਵਿੱਚ ਮਹਾਰਾਜ ਜੀ ਨੇ ਬਿਲਕੁਲ ਸਪਸ਼ਟ ਕੀਤਾ ਵੀ ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਆਉਣਾ ਨਾ ਮਨ ਨੂੰ ਸ਼ਾਂਤੀ ਤੇ ਮਿਲਦੀ ਹੈ, ਕੋਈ ਸ਼ੱਕ ਨਹੀਂ। ਮੇਰੇ ਤਨ ਦੇ ਜਿਹੜੇ ਰੋਗ ਨੇ ਨਾ, ਜਿਹੜੇ ਸਰੀਰ ਦੇ ਰੋਗ ਨੇ, ਉਹਨਾਂ ਦਾ ਵੀ ਨਾਸ ਗੁਰੂ ਕਰ ਦਿੰਦਾ ਹੈ। ਤਵੱਜੋ ਦਿਓ ਸੁਣਿਓ ਜੀ, ਮਹਾਰਾਜ ਕਹਿੰਦੇ ਨੇ ਪ੍ਰਥਮੇ ਮਿਟਿਆ ਤਨ ਕਾ ਦੁੱਖ, ਮਨ ਸਗਲ ਕਹੋ ਹੁਆ ਸੁਖ। ਗੁਰੂ ਦੇ ਭਾਵਨਾ ਦੇ ਨਾਲ ਦੀਦਾਰ ਕੀਤੇ, ਗੁਰੂ ਦੇ ਨਾਲ ਜੁੜ ਕੇ ਰੱਬ ਦੇ ਨਾਲ ਜੁੜੇ ਤੇ ਫਿਰ ਕੀ ਹੋਇਆ, ਸਭ ਤੋਂ ਪਹਿਲਾਂ ਕਹਿੰਦੇ ਸਰੀਰ ਦੇ ਦੁੱਖ ਮੁੱਕੇ। ਪ੍ਰਥਮੇ ਮਿਟਿਆ ਤਨ ਕਾ ਦੁੱਖ, ਮਨ ਸਗਲ ਕਹੋ ਹੋਆ ਸੁਖ। ਜਦੋਂ ਤਨ ਤੰਦਰੁਸਤ ਹੋਵੇ ਨਾ ਜੀ ਤੇ ਮਨ ਆਪਣੇ ਆਪ ਹੀ ਖੁਸ਼ ਹੋ ਜਾਂਦਾ ਹੈ। ਜਦੋਂ ਤੱਕ ਬੰਦੇ ਦਾ ਤਨ ਤੰਦਰੁਸਤ ਨਹੀਂ, ਮਨ ਦੀ ਖੁਸ਼ੀ ਦੇ ਵਾਸਤੇ ਲੱਖ ਯਤਨ ਕਰ ਲਈਏ, ਸਾਧ ਸੰਗਤ ਅੰਦਰ ਖੇੜਾ ਨਹੀਂ ਆਉਂਦਾ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿ ਰਹੇ ਆ ਕਿ ਪ੍ਰਥਮੇ ਮਿਟਿਆ ਤਨ ਕਾ ਦੁੱਖ, ਮਨ ਸਗਲ ਕਹੋ ਹੋਆ ਸੁਖ। ਕਿਵੇਂ ਹੋਇਆ ਜੀ, ਕਰ ਕਿਰਪਾ ਗੁਰ ਦੀਨੋ ਨਾਓ, ਬਲ ਬਲ ਤਿਸ ਸਤਿਗੁਰ ਕਹੋ ਜਾਓ। ਜਦੋਂ ਕਿਰਪਾ ਕਰਕੇ ਗੁਰੂ ਨੇ ਮੈਨੂੰ ਨਾਮ ਬਖਸ਼ਿਆ, ਫਿਰ ਮੇਰੇ ਤਨ ਦੇ ਰੋਗ ਵੀ ਗਏ, ਮਨ ਨੂੰ ਸੁੱਖ ਵੀ ਮਿਲਿਆ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁੱਖ ਵਿਨਾਸੇ ਸਤਿਗੁਰ ਕੀ ਸ਼ਰਨ ਆਈ।
सब शब्द वार वार आ रहा, इतने ध्यान दियो जी। जदों कहिंदे मेरे भरा मैं गुरु नूं मिलिया ना, फिर मेरे तन दे मन दे सारे दुख जिहड़े सी गुरु दी कृपा दे नाल दूर हो गए। गुर कै चरण हिरदै वसाए, मन चिंतत सगले फल पाए। जदों मैं गुरु दे उपदेश नूं अपने अंदर वसा लिया, जो जो मेरे मन की इच्छा सी, मेरे मन की भावना सी, वह सारी ही संपूर्ण हो गई। महाराज कहिंदे अगन बुझी सब होई शांत। जिहड़ा जीअड़ा दिन रात तपदा सी ना, जिथे बहुत अग लगी हुई सी विकारां दी, कदे मन विच वासना आ जांदी सी, कदे लोभ आ जांदा सी, कदे क्रोधी हो जांदा सा, कदे लालची हो जांदा सा, वह सारी अग महाराज कहिंदे बुझ गई। बुझ गई अगन ना निकसिओ धूआं, अगन बुझी सब होई शांत, कर कृपा गुर कीनी दात। गुरु ने नाम की दात बख्शी, अंदर हिरदे की अग जिहड़ी सी बुझ गई ते शांति ठंड वरत गई जी। फिर महाराज कहिंदे निथामी कौ गुरदीनो थान, मैं निथामा सां ते गुरु ने मैनू थां बख्शी आ। जिन्हां दा कोई थां नहीं, कोई आसरा नहीं, जदों गुरु वाले बन गए जी, गुरु दे चरणां विच थां मिलिया। निमाणी कौ गुर कीनो मान, जिहड़े निमाणे जे बन के दुनिया ते विचरदे सन, गुरु ने उहनां नूं मान बख्शिया। बंधन काट सेवक कर राखे, अमृत बाणी रसना चखे। वड्डा भाग पूज गुर चरणा, सगल त्याग पाई प्रभ शरणा। गुर नानक जा कौ भया दयाला, सोजन हुआ सदा निहाला। जिन्हां ते गुरु नानक साहब दे घर दी मेहर हो गई, महाराज कहिंदे उह सदा ही निहाल निहाल ते निहाल हो गए। साध संगत ध्यान ना सुनियो, हर हर नाम भजियो पुरखोत्तम, सब बिनसे दालत दलगा। महाराज कहिंदे ने जिन्हां ने उस श्रेष्ठ अकाल पुरख दा नाम जपिया, उन्हां दी गरीबी उन्हां दे दलिद्र जिहड़े सी उह सारे ही दूर हो गए। सतगुरु गुरु रामदास महाराज दी जीवन दी बात पावां। महाराज अमृतसर साहिब दी धरती ते विराजे ने, बैठा सोढ़ी पातशाह रामदास सतगुरु कहावे। बेअंत संगतां देसां प्रदेशां तों महाराज जी दे पवित्र दीदार करन वास्ते आउंदियां ने। मालवे दी धरती तों संगतां दा एक बहुत वड्डा जथा आया। हुण गुरु प्यार वाले सिखां दी भावना हुंदी सी भी उहनां ने सारा साल कमाई करनी, किरत करनी, दसवंध कढ़ना, ते जिथे किते गुरु जोत विराजदी सी उत्थे दसवंध लैके गुरु की संगत पहुंचिया करदी सी। हुण किसे ने महाराज जी दे वास्ते सोहणे वस्त्र लियांदे, किसे ने गड्डियां ते अनाज रख के लियांदा, कोई सतगुरां दे वास्ते सोने दीआं मोहरां लैके आया। जिवें जिवें महाराज जी ने किसे नूं नवाजिया सी उह पिटावां लैके आई, ते संगत दे नाल इक सज्जन इहो जिहा भी शामिल हो गया जिहदे कोल इक टका भी नहीं कि गुरु रामदास महाराज के चरणों पर जाके मत्था टेक सका। गुण गाउंदिया नाम जपदिया जथा जदों अमृतसर साहब आया, सारी संगत ने महाराज जी के चरणों में मत्था टेकिया, पिटावां रखियां। तो साध संगत जो बंदे दे अंदर चल रहा है ना, वह मनुख का चेहरा बयान कर देता है। लख यतन करिए भी साढ़े दुख जिहड़े साढ़े हासे दे विच छुप जाण, वह छिपदे नहीं। लख यतन करिए भी साड़ियां जिहड़ियां अंदरलियां घर दियां कमजोरियां ने वो लोगों के सामने प्रगट ना होण, पर इदां हुंदा नहीं। उहदा मन बड़ा विराग दे विच आया, उदास होया, क्योंकि रस्ते विच आउंदिया ना एक मन च फुरना बनिया सी कि जदों मैं सतगुरां दे दरबार विच जावांगा ते बेनती करांगा, महाराज मैं चाहुंदा भी तुहाडी संगत आप जी नाल आओ, संगत तुहाडी अगवाई दे विच होवे ते मेरे घर चरण पाओ। पर मन विच दूजा सवाल यह आई जांदा सी भी घर दे विच ते दो टाइम दा छकण वास्ते प्रशादा भी नहीं, ते महाराज दी संगत दी सेवा किदां करांगा। जदों सारी संगत आई, मत्था टेकिया, पिटावां रखियां, इस गुरमुख ने भी सतगुरां दे चरणां विच मत्था टेकिया, पर जो सतगुरु दे दर्शन करके खिड़ाओ आउंदा है ना जी, वह खिड़ाओ नहीं आया। तो
तन मन होए निहाल जा गुर देखा सामने, वह आनंद बनिया नहीं। संगत विच पिछे जाके बह गया ते गुरु रामदास महाराज ते अंदर दी बुझण वाले ने हुण जिन्नी गरीबी महाराज जी ने बचपन दे विच वेखी है ये ते आपां सारे चंगी तरह पढ़दे ते सुणदे हां जी। सतगुरु महाराज जी ने अपने टेढ़िए सिख नूं आखिया वी गुरमुखा ओ जिहड़ा पिछे आके सज्जण बैठा उहनूं साडे कोल बुला के लिया। महाराज दे कोल आया, साहब ने आखिया गुरमुखा तेरा नां की? कहण लगा जी मैनूं भोड़ू आखदे ने। साहब ने आख्या कितों आया? पातशाह मालवे की धरती तो आया। तो महाराज कह लगे सज्जणा जदों गुरु दे दीदार करिए तो मन तन खिड़ना चाहिए, पर तेरा मन बुझिया क्यों? कह लगा सतगुरु सच दसा जदों मैं आप जी के दरबार में आया तो जिहड़ी संगत मत्था टेकदी सी ना, कोई हीरे मोतियां का मत्था टेक रहा, कोई वस्त्र लैके आया, कोई अनाज लैके आया, तो महाराज मेरे गरीब कोल ते कुछ भी नहीं सी। अपने मन च फुरना बनाया सी भी तुहानू बेनती करांगा भी संगत समेत मेरे घर चरण पाओ, तो महाराज मेरे कोल ते छकण वास्ते प्रशादा ही नहीं। आ सारी विचारां दी घुम्मण घेरी मेरे मन च चली जांदी ते मैं परेशान हाँ। सतगुरु महाराज कहण लगे गुरमुखा धन श्री गुरु अमरदास महाराज दे बचन पढ़ साचे साहिबा, क्या नाही घर तेरा है, तू गुरु ते भरोसा रख, तेरे नाल वादा करदे आ तेरे घर चल के आवांगे। शरीरक तौर ते ना तू होवेगा ते ना असी होवांगे, पर तेरे नाल वचन करदे आ भी जदों चल के तेरे घर आवांगे गुरमुखा उस वक्त तेरे घर दे विच गरीबी नहीं होवेगी। गरीबी तंग करदी है ना जी, ये सतगुरां दी असीस लैके चला गया। ध्यान दिओ गुरमुखो, जदों गुरु की कृपा होंदी है ना एक किणका जिहड़ा साध संगत उहदे विच वी महाराज बरकत पा देंदे ने। असीं गुरु दे कोलों यह अरदास करके मंगदे हां कि महाराज सानू माया दे गफे दिओ, धन दौलत पदार्थ दिओ, पर यह बेनती करिया करिए कि महाराज भावें थोड़ी बख्शिश कर दिओ पर उहदे विच बरकत पा दिओ। हुण कमाई बहुती होवे, बीमारी ते लग जाए, मुकदमे ते लग जाए, किसी माड़े काम दे विच लग जाए, तो उस माया का फायदा की जी? माया भावें सवाई जी होवे पर गुरु बरकत पा दे ना जी ते घर विच खुशियां आ जांदियां ने। हुण काम ते यह पहला भी करदा सी, अज महाराज दे कोलों असीस लैके तुरिया घर गया, गुरु ने कला वरताई, कमाई विच बरकत पैनी शुरू होई। इहदे बाग परिवार दे विच इन्ना वड्डा वाधा होया कि 72 पिंडां दे जगीरदार इहदे आउण वाले जिहड़े बच्चे सी परिवार दे मैंबर बन गए जी। हुण इधरों धन गुरु रामदास महाराज ज्योति जोत समा गए, धन श्री गुरु अर्जन देव महाराज जी आए, गुरता गद्दी ते बैठे, महाराज जी ने पंथ की अगवाई की। फिर मेरी पीरी दे मालक गुरु हरगोबिंद साहब का समा आया, धन श्री गुरु हर राय पातशाह महाराज का समा आया, बाला प्रीतम 8वें पातशाह धन श्री गुरु हरकृष्ण साहब जी महाराज का समा लंघिया, गुरता गद्दी ते बैठे ने धन श्री गुरु तेग बहादुर पातशाह महाराज। साध संगत जिहड़ा असीं अरदास विच रोज बचन पढ़दे हां तेग बहादुर सिमरे हैं, घर नौ निध आवै ताए सब थाई होए सहाय। गुरु तेग बहादुर पातशाह महाराज जी ने गुरु नानक साहब तो बाद सब तो वध प्रचार दौरे किए। महाराज जी ने सतगुरु जी मालवे की धरती ते गए ते जिहड़ा गुरु रामदास महाराज के दर के उत्ते बजुर्ग आया सी ना जी, उस बजुर्ग की औलाद विचों एक सज्जन सतगुरां दे दर्शन करन वास्ते आया। नाभे दे इलाके दे विच महाराज जी तंगेड़ा नगर दे विच गए, थूही नगर दे विच गए, बौड़ा नगर दे विच गए, गुणी के विखे गए। यह सतगुरु महाराज की शरण विच आके बेनती करदा सच्चे पातशाह आप जी चल के गरीब दे घर चरण पाओ। धन गुरु तेग बहादुर साहब कहण लगे गुरमुखा तेनू कहण दी लोड़ नहीं, तेरे बजुर्गां दे नाल सतगुरु गुरु रामदास महाराज ने बचन कीता सी, उस बचन नू पूरियां करन वास्ते असी आप चल के आउणा है, जा अपने घर चला जा, संगत दे जल पाणी दा इंतजाम कर।
इतिहास कहिंदा भी 300 दे करीब गुरु की संगत गुरु तेग बहादुर साहब दे नाल महाराज चल के सज्जन दे घर गए। जिहड़े घर विच कदे दो समय दा प्रशादा नहीं सी हुंदा, वन सवन्ने पकवान गुरु की संगत नूं छकाए। धन गुरु तेग बहादुर पातशाह महाराज जदों विदा होण लगे, इन्हें मोहरां दी परात भर के सतगुरु गुरु तेग बहादुर साहब दे चरणा ते लिया के भेटा रख के मथा टेकिया ते महाराज कहण लगे, गुरमुखा ये अमानत सांभ के रख, समा आवेगा तेरे कोलों इस तों भी वड्डी सेवा लवांगे। वो सज्जन पता कौन सी जी? उहदा नां सी दीवान टोडर मल। धन गुरु रामदास महाराज ने उन्हां दे बजुर्गां नूं बचन कीता, महाराज दी कृपा दे नाल लहरां बहरां होईयां, घर विच्चों गरीबी गई, दुख गए, दरिद्र गए। सतगुरु गुरु तेग बहादुर साहब दा समा आया ते महाराज ने आख्या, टोडर मल इह साडी अमानत सांभ के रखी, तेरे कोलों इस तों वड्डी सेवा लवांगी। ते इतिहास गवाह जी, जदों छोटे लाल ते माता गुजर कौर जी शहीद होए, उस दीवान टोडर मल ने खड़े रुख मोहरां विछा के लालां दा पवित्र संस्कार कीता, जगह खरीदी ते साध संगत थोड़ी जी अस्थियां दी भस्म लिजा के काकड़े पिंड जाके उन्हें धार्मिक अस्थान बनाया। आपां इंज कह सकते हैं जी, जेड़ियां मोहरां दे नाल छोटे लालां दा माता गुजर कौर दा संस्कार करन वास्ते जमीन खरीदी गई, वो मोहरां गुरु रामदास महाराज की कृपा दे नाल प्राप्त होईयां सन जी। हुण साध संगत दुबारा भट्टां दे सवैयां ते आवां। भट्ट साहिबान कहिंदे ने, गुरु रामदास महाराज की वडियाई करदे आं, जीवन सबन दाता अगम ज्ञान बिखियाता। सतगुरु गुरु रामदास महाराज सारिया जीवां नूं दाता देण वाले ने, जेड़े परमात्मा तक बंदे दे मन दी पहुंच अपनी सियाणप दे करके नहीं हो सकती, उस वाहिगुरु दे गुण गुरु रामदास महाराज गाउण वाले आ। जीवन सबन दाता अगम ज्ञान बिखियाता, ऐन ध्यान धावै पलकना सोवै जियो। दिन रात गुरु रामदास महाराज की सुरत अकाल पुरख के चरणों में, एक खिन भी सुरत टुटती नहीं। जा कौ देखत दरिद्र जावै, नाम सो निधान पावै, गुरमुख ज्ञान दुरमत मैल धोवै जियो। सतगुर नाम एक लिव मन जपै, दृढ़ तिन जन दुख पाप कहो कत होवै जियो। जेड़े एक मन एक सुरती दे नाल कहिंदे ने धन श्री गुरु रामदास महाराज साहब, कहिंदे ने उन्हां दे जीवन दे विच दुख कलेश कित्थों आ सकदी है जी। आओ साध संगत रसना नूं पवित्र कर लईए जी। सत्कार दे नाल उचारण करो, धन धन श्री गुरु रामदास, धन धन श्री गुरु रामदास महाराज। सतगुरु पातशाह कृपा करदे ने, ऐ गुरमुखो, परमात्मा दा नाम जपण दे नाल जीवन दी गरीबी दुख जिहड़े ने उह नाश हो जांदे हन।

0: ਸਾਧ ਸੰਗਤ ਨਾਮ ਦੀ ਦਾਤ ਝੋਲੀ ਚ ਪੈ ਜਾਏ ਇਹ ਕੋਈ ਖੇਡ ਤਾਂ ਨਹੀਂ ਨਾ। ਇਹਦੇ ਵਾਸਤੇ ਕੀ ਦੇਣਾ ਪੈਂਦਾ? ਸਾਹਿਬ ਕਹਿੰਦੇ ਮੈਂ ਆਪਣਾ ਮਨ ਦਿੱਤਾ, ਆਪਣਾ ਤਨ ਆਪਣੇ ਗੁਰੂ ਨੂੰ ਸੌਂਪਿਆ, ਆਪਣਾ ਸਿਰ ਆਪਣੇ ਗੁਰੂ ਨੂੰ ਸੌਂਪਿਆ, ਤੇ ਫਿਰ ਮੈਨੂੰ ਇਹ ਮਹਿੰਗਾ ਪਦਾਰਥ ਨਾਮ ਜਿਹੜਾ ਸੀ ਉਹ ਪ੍ਰਾਪਤ ਹੋਇਆ। ਹੁਣ ਇੱਕ ਸਿਰ ਸੌਂਪਣਾ ਹੁੰਦਾ ਵੀ ਅਸੀਂ ਗੁਰੂ ਦੀ ਸ਼ਰਨ ਵਿੱਚ ਆਏ ਤੇ ਮੱਥਾ ਟੇਕਿਆ ਚਲੇ ਗਏ, ਇੱਕ ਸਿਰ ਸੌਂਪਣਾ ਇਹ ਹੁੰਦਾ ਵੀ ਮਹਾਰਾਜ ਤੇਰੇ ਦਰ ਦੇ ਉੱਤੇ ਮੱਥਾ ਟੇਕਿਆ ਏ, ਇੰਨੀ ਕਿਰਪਾ ਕਰੀ ਇਹ ਸਿਰ ਕੱਟ ਜਾਏ, ਇਹ ਸਿਰ ਅਲੱਗ ਹੋ ਜਾਏ, ਪਰ ਕੋਈ ਦੁਨੀਆਂ ਦੀ ਤਾਕਤ ਇਹਨੂੰ ਆਪਣੇ ਚਰਨਾਂ ਵਿੱਚ ਝੁਕਾ ਨਾ ਸਕੇ, ਕੇਵਲ ਤੇਰੇ ਦਰ ਤੇ ਝੁਕਣਾ ਚਾਹੀਦਾ। ਇਹ ਭਾਵਨਾ ਬਣਾਉਣੀ ਪੈਂਦੀ ਹੈ ਜੀ। ਮਹਾਰਾਜ ਕਹਿੰਦੇ ਨੇ ਮੈਂ ਆਪਣਾ ਆਪ ਵੇਚ ਕੇ, ਆਪਣਾ ਸਿਰ ਦੇ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਿਹੜਾ ਮਹਿੰਗਾ ਸੌਦਾ ਉਹ ਕੀਤਾ। ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ
1: ਰਹਾਉ।
0: ਮਹਾਰਾਜ ਜੀ ਨੇ ਵਿਸ਼ਰਾਮ ਦੇ

ਹੁਣ ਮਹਾਰਾਜ ਜਿਹੜੇ ਸੰਸਾਰ ਦੇ ਬਾਦਸ਼ਾਹ ਨੇ ਉਹਨਾਂ ਦੀ ਉਦਾਹਰਣ ਦੇ ਰਹੇ ਆ। ਸਾਹਿਬ ਕਹਿੰਦੇ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਦੁਨੀਆਂ ਦੇ ਵਿੱਚ ਆ ਕੇ ਰਸ ਮਾਣਦੇ ਨੇ, ਰਾਜ ਮਾਣਦੇ ਨੇ, ਰੱਬ ਉਹਨਾਂ ਨੂੰ ਭੁੱਲ ਜਾਂਦਾ ਹੈ। ਸੰਸਕ੍ਰਿਤੀ ਬਾਣੀ ਦੇ ਵਿੱਚ ਵੀ ਮਹਾਰਾਜ ਦਾ ਸ਼ਬਦ ਹੈ ਨਾ, ਦਾਨ ਪਰਾਪੂਰ ਬੇਣ ਭੁਚੰਤੇ ਮਹੀਪਤੇ ਵਿਪਰੀਤ ਬੁੱਧਿ ਅੰਬਾਰਤ ਲੋਕ ਹੈ ਨਾਨਕ ਚਰੰਕਾਲ ਦੁੱਖ ਭੋਗਤੇ। ਪਿਛਲੇ ਕਰਮਾਂ ਦਾ ਕੋਈ ਫਲ ਹੁੰਦਾ ਜਿਹਨੂੰ ਰਾਜੇ ਮਹਾਰਾਜੇ ਆ ਕੇ ਛਕਦੇ ਨੇ, ਦੁਨੀਆਂ ਤੇ ਰਾਜ ਕਰਦੇ ਨੇ, ਪਰ ਇੱਥੇ ਆ ਕੇ ਜਦੋਂ ਜ਼ੁਲਮ ਕਰਦੇ ਆ, ਪਾਪ ਕਰਦੇ ਆ, ਤੇ ਮਹਾਰਾਜ ਕਹਿੰਦੇ ਫਿਰ ਚਰੰਕਾਲ ਦੁੱਖ ਭੋਗਣਾ ਪੈਂਦਾ ਹੈ। ਸਾਹਿਬ ਕਹਿੰਦੇ ਨੇ ਜਿਹੜੇ ਰਾਜੇ ਮਹਾਰਾਜੇ ਰੱਬ ਦੇ ਨਾਮ ਤੋਂ ਬੇਮੁੱਖ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਫੜ ਕੇ ਜਿਹੜੀ ਮੌਤ ਹੈ ਉਹਦੇ ਹਵਾਲੇ ਕੀਤਾ ਜਾਂਦਾ, ਭਾਵ ਉਹਨਾਂ ਦੀ ਆਤਮਾ, ਉਹਨਾਂ ਦੀ ਜ਼ਮੀਰ

ਜਦੋਂ ਉਹਨਾਂ ਨੂੰ ਕੀਤੇ ਹੋਏ ਮੰਦੇ ਕਰਮਾਂ ਦਾ ਫਲ ਪ੍ਰਾਪਤ ਹੁੰਦਾ ਹੈ। ਹੁਣ ਬੜੀਆਂ ਉਦਾਹਰਨਾਂ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਡੰਡਾ ਸਿਰ ਦੇ ਉੱਤੇ ਵੱਜਦਾ ਹੈ, ਮਾਲਰ ਕਹਿੰਦੇ ਫਿਰ ਉਹਨਾਂ ਰਾਜਿਆਂ ਮਹਾਰਾਜਿਆਂ ਨੂੰ

0: ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਜੀ ਤੁਸੀਂ ਬਹੁਤ ਵੱਡੇ ਹੋ, ਤੁਸੀਂ ਮਾਲਕ ਹੋ, ਕੁੱਲ ਕਾਇਦਾਤ ਦੇ ਸਿਰਜਣਹਾਰ ਹੋ। ਇੱਕ ਕਿਣਕਾ ਮਾਤਰ, ਇੱਕ ਖਿਣ ਮਾਤਰ ਵੀ ਪਰਮਾਤਮਾ ਦਾ ਨਾਮ ਵਾਹਿਗੁਰੂ ਤੁਸੀਂ ਮੇਰੀ ਝੋਲੀ ਚ ਆਪਣਾ ਨਾਮ ਪਾ ਦਿਓ ਤੇ ਮੇਰਾ ਜੀਵਨ ਸਫਲਾ ਹੋ ਜਾਵੇ।
1: ਜਨ ਨਾਨਕ ਨਾਮ ਮਿਲੇ ਸੁਖ ਪਾਵੇ, ਹਮ ਨਾਮ ਵਿਟਹੋ ਸਦ ਕੁਣ ਗਾਵੇ।
0: ਮਹਾਰਾਜ ਜੀ ਨਾਨਕ ਸ਼ਬਦ ਦੀ ਮੋਹਰ ਲਾ ਕੇ ਕਿਰਪਾ ਕਰ ਰਹੇ ਆ ਕਿ ਜਦੋਂ ਨਾਮ ਮਿਲਦਾ ਹੈ, ਨਾਮ ਦੇ ਨਾਲ ਦੁਨੀਆਂ ਦੇ ਆਤਮਾ ਦੇ ਸਰਬ ਸੁੱਖ ਵੀ ਜੀਵਨ ਦੇ ਵਿੱਚ ਆ ਜਾਂਦੇ ਨੇ। ਇਸ ਕਰਕੇ ਮੈਂ ਵਾਹਿਗੁਰੂ ਦੇ ਨਾਮ ਤੋਂ ਸਦਾ ਹੀ ਬਲਿਹਾਰ ਤੇ ਕੁਰਬਾਨ ਜਾਂਦਾ ਹਾਂ। ਸਤਸੰਗਤ ਜੀ, ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਮੁੱਖ ਵਾਕ ਦੇ ਵਿੱਚ ਨਾਮ ਦੀਆਂ ਜਿਹੜੀਆਂ ਬਰਕਤਾਂ ਨੇ, ਜਿਹੜੀਆਂ ਨਾਮ ਦੀਆਂ ਰਹਿਮਤਾਂ ਨੇ, ਨਾਮ ਦੀ ਵਡਿਆਈ ਦੇ ਵਿੱਚੋਂ ਜੋ ਮਿਲਦਾ ਹੈ ਉਹ ਸਾਡੀ ਝੋਲੀ ਦੇ ਵਿੱਚ ਬਖਸ਼ਿਸ਼ਾਂ ਪਾਈਆਂ ਨੇ। ਇਸ ਸਥਾਨ ਦੀ ਪਾਵਨ ਮਰਿਆਦਾ ਦੇ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਜੋ ਸ਼ਬਦ ਵਿਚਾਰ ਚੱਲ ਰਹੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ।
1: ਭੈਰੋ ਮਹੱਲਾ ਪਹਿਲਾ।
0: ਭੈਰੋ ਰਾਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਦਾ ਉਚਾਰਨ ਕੀਤਾ। ਸਤਿਗੁਰੂ ਮਹਾਰਾਜ ਦੇ ਪਵਿੱਤਰ ਅੰਗ 1127 ਦੇ ਉੱਪਰ ਇਹ ਪਾਵਨ ਸ਼ਬਦ

0: ਹੁਣ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਬਹੁਤ ਸ੍ਰੇਸ਼ਟ ਪਦਾਰਥ ਹੈ। ਜਦੋਂ ਨਾਮ ਆ ਗਿਆ ਤੇ ਫਿਰ ਜ਼ਿੰਦਗੀ ਦੇ ਸਾਰੇ ਮਨੋਰਥ ਜਿਹੜੇ ਪੂਰੇ ਹੋ ਜਾਂਦੇ ਨੇ। ਕਿਰਤਾਰ ਦਾ ਅਰਥ ਹੈ ਮਨੋਰਥਾਂ ਦਾ ਪੂਰਿਆ ਹੋਣਾ। ਅਸੀਂ ਅਰਦਾਸ ਕਰਦੇ ਹਾਂ ਨਾ ਵੀ ਮਹਾਰਾਜ ਮੁੱਖ ਵਾਕ ਬਖਸ਼ ਕੇ ਕਿਰਤਾਰਥ ਕਰੋ, ਆਗਿਆ ਬਖਸ਼ ਕੇ ਕਿਰਤਾਰਥ ਕਰੋ। ਉਹਦਾ ਭਾਵ ਹੁੰਦਾ ਕਿ ਮਹਾਰਾਜ ਜਿਹੜਾ ਕਾਰਜ ਆਰੰਭ ਕੀਤਾ ਹੈ ਨਾ ਇਹਨੂੰ ਕਿਰਪਾ ਕਰਕੇ ਸਫਲ ਕਰ ਦਿਓ। ਹੁਣ ਸਾਹਿਬ ਕਹਿੰਦੇ ਨੇ ਵੀ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਬਹੁਤ ਕੀਮਤੀ ਪਦਾਰਥ ਹੈ, ਸਦਾ ਰਹਿਣ ਵਾਲਾ ਹੈ। ਉਸ ਨਾਮ ਦੀ ਬਰਕਤ ਦੇ ਨਾਲ ਹੀ ਜੀਵਨ ਦੇ ਮਨੋਰਥ ਪੂਰੇ ਹੁੰਦੇ ਨੇ ਤੇ ਜੀਵਨ ਦੇ ਵਿੱਚ ਸਹਿਜ ਆਉਂਦਾ ਹੈ। ਜਿਹੜੀ ਸੁਰਤ ਹੈ ਉਹ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦੀ ਹੈ। ਸਤਸੰਗਤ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਮੇਰਾ ਦਿਲ ਕੀਤਾ ਕਿ ਮੈਂ ਇੱਕ ਸਾਖੀ ਹੋਰ ਤੁਹਾਡੇ ਨਾਲ ਸਾਂਝੀ ਕਰਾਂ ਕਿ ਸਹਿਜ ਦੀ ਅਵਸਥਾ ਕੀ ਹੈ, ਅੰਦਰਲਾ ਟਿਕਾਓ ਕੀ ਹੈ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਉਹਨਾਂ ਦੇ ਸਮੇਂ ਦੇ ਜਿਹੜੇ ਪ੍ਰਸਿੱਧ ਸਿੱਖ ਹੋਏ ਨੇ ਉਹਨਾਂ ਦਾ ਜ਼ਿਕਰ ਗੁਰਮੁਖਾਂ ਨੇ ਬਹੁਤ ਵਾਰ ਕੀਤਾ। ਹੁਣ ਸਾਧ ਸੰਗਤ ਆਪਣੇ ਧਰਮ ਦੀ ਵਡਿਆਈ ਸਾਰੇ ਕਰ ਲੈਂਦੇ ਨੇ, ਪਰ ਜਦੋਂ ਕੋਈ ਦੂਜੇ ਮਤ ਵਾਲਾ ਕਿਸੇ ਧਰਮ ਤੋਂ ਪ੍ਰਭਾਵਿਤ ਹੋ ਕੇ ਉਹਦੀ ਗੱਲ ਕਰੇ ਤੇ ਸਿਰ ਫਖਰ ਨਾਲ ਉੱਚਾ ਹੁੰਦਾ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਸੰਗਤ ਵਿੱਚ ਰਿਹਾ ਇੱਕ ਮੁਸਲਮਾਨ ਵਿਦਵਾਨ ਮੋਹਸਨ ਫਾਨੀ। ਸਤਿਗੁਰੂ ਦੇ ਕਾਫਲੇ ਦੇ ਨਾਲ ਨਾਲ ਚੱਲਣਾ ਤੇ ਗੁਰਸਿੱਖਾਂ ਦੇ ਜੀਵਨ ਦਾ ਉਹਨੇ ਜਦੋਂ ਮੁਤਾਲਿਆ ਕੀਤਾ ਨਾ, ਉਹਨੇ ਬਹੁਤ ਸਾਰੇ ਸਿੱਖਾਂ ਦੀ ਦਾਸਤਾਨ ਲਿਖੀ ਹੈ। ਉਹ ਕਹਿੰਦਾ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਬਾਰ ਵਿੱਚ ਸੰਗਤ ਨੇ ਸਵਾਲ ਕੀਤਾ ਮਹਾਰਾਜ, ਕਿਉਂਕਿ ਉਸ ਵਕਤ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਜਿਹੜੀ ਹੈ ਭਾਵੇਂ ਹੋ ਚੁੱਕੀ ਸੀ ਪਰ ਗੁਰਤਾ ਗੱਦੀ ਤਾਂ ਨਹੀਂ ਸੀ ਨਾ ਮਿਲੀ, ਤੇ ਦੂਰ ਦੁਰਾਡੇ ਜਿਹੜੇ ਸਿੱਖ ਬੈਠੇ ਸਨ ਉਹਨਾਂ ਦੇ ਮਨ ਦੀ ਭਾਵਨਾ ਹੁੰਦੀ ਸੀ ਵੀ ਅਸੀਂ ਆਪਣੇ ਗੁਰੂ ਦੇ ਦੀਦਾਰ ਕਰ ਸਕੀਏ। ਸੰਗਤ ਨੇ ਸਵਾਲ ਕੀਤਾ ਕਿ ਮਹਾਰਾਜ ਜੇ ਸਾਡਾ ਦਿਲ ਕਰੇ ਵੀ ਤੁਹਾਡੇ ਦੀਦਾਰ ਕਰਨੇ ਨੇ ਤੇ ਦੀਦਾਰ ਕਿਵੇਂ ਆਉਣਗੇ? ਛੇਵੇਂ ਪਾਤਸ਼ਾਹ ਆਖਣ ਲੱਗੇ, ਗੁਰਮੁਖੋ ਕੋਈ ਸਿੱਖ ਭਾਵਨਾ ਦੇ ਨਾਲ ਗੁਰਬਾਣੀ ਪੜ੍ਹਦਾ ਹੋਇਆ ਤੁਹਾਡੇ ਘਰ ਆ ਜਾਏ ਤੇ ਮੇਰਾ ਰੂਪ ਜਾਣ ਕੇ ਉਹਦੀ ਸੇਵਾ ਕਰਿਓ, ਤੁਹਾਨੂੰ ਇੰਜ ਪ੍ਰਤੀਤ ਹੋਵੇਗਾ ਵੀ ਗੁਰੂ ਹਰਗੋਬਿੰਦ ਸਾਹਿਬ ਹੀ ਆਏ ਨੇ। ਹੁਣ ਸੰਗਤਾਂ ਨੇ ਮਹਾਰਾਜ ਦਾ ਬਚਨ ਕਮਾਇਆ। ਜਿਹੜੇ ਸਿੱਖ ਨੇ ਬਾਣੀ ਪੜ੍ਹਦਿਆਂ ਕਿਸੇ ਸਿੱਖ ਦੇ ਘਰ ਜਾਣਾ, ਉਹਦਾ ਸਤਿਕਾਰ ਕਰਨਾ, ਉਹਦਾ ਮਾਣ ਕਰਨਾ, ਤੇ ਕਈ ਵਾਰਾਂ ਜਿਹੜੇ ਨਕਲੀ ਲੋਕ ਨੇ ਉਹਨਾਂ ਨੇ ਸਿੱਖਾਂ ਦੇ ਕੋਲੋਂ ਪ੍ਰਸ਼ਾਦਾ ਪਾਣੀ ਛਕਣ ਦੇ ਮਾਰਿਆਂ ਨੇ ਕੁਝ ਬਾਣੀ ਕੰਠ ਕਰਕੇ ਸਿੱਖਾਂ ਦੇ ਘਰਾਂ ਵਿੱਚ ਚਲੇ ਜਾਣਾ। ਕਸ਼ਮੀਰ ਦੀ ਧਰਤੀ ਦਾ ਜ਼ਿਕਰ ਹੈ ਵੀ ਉੱਥੋਂ ਦਾ ਰਹਿਣ ਵਾਲਾ ਇੱਕ ਸਿੱਖ ਜਿਹਦਾ ਨਾਂ ਸੀ ਭਾਈ ਮਾਧੋ ਜੀ, ਕਾਰੋਬਾਰ ਬੜਾ ਸੌਖਾ ਹੈ ਤੇ ਜੀਵਨ ਬਹੁਤ ਉੱਚਾ ਸੁੱਚਾ। ਉਹਦੀ ਘਰ ਵਾਲੀ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੀ ਸੇਵਕ। ਜਦੋਂ ਕਿਸੇ ਸਿੱਖ ਨੇ ਆਉਣਾ ਉਹਨਾਂ ਦੋਵਾਂ ਜੀਆਂ ਨੇ ਬਹੁਤ ਸੇਵਾ ਕਰਨੀ। ਇੱਕ ਚੋਰ ਦੇ ਮਨ 'ਚ ਇਹ ਖਿਆਲ ਆਇਆ ਵੀ ਮੈਂ ਸਿੱਖ ਦੇ ਘਰੋਂ ਚੋਰੀ ਕਰਾਂ, ਪਰ ਜਿਹਦੇ ਕੋਲ ਧਨ ਦੌਲਤ ਹੋਵੇ ਉਹਨੇ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਹੁੰਦੇ ਨੇ। ਬੜੀ ਵਾਰਾਂ ਯਤਨ ਕੀਤਾ ਤੇ ਗੱਲ ਨਾ ਬਣੀ। ਫਿਰ ਸਾਧ ਸੰਗਤ ਉਹਨੇ ਇੱਕ ਤਰੀਕਾ ਵਰਤਿਆ ਵੀ ਨਕਲੀ ਗੁਰਸਿੱਖ ਬਣ ਗਿਆ ਤੇ ਮਹਾਰਾਜ ਦੀ ਬਾਣੀ ਦੇ ਕੁਝ ਸ਼ਬਦ ਕੰਠ ਕਰ ਲਏ। ਅੱਜ ਵੀ ਭਾਰਤ ਦੇ ਵੱਡੇ ਸ਼ਹਿਰਾਂ ਦੇ ਵਿੱਚ ਤੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਕੁਝ ਲੋਕ ਐਸਾ ਕਰਦੇ ਨੇ, ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਕਿ ਬਾਣੀ ਕੰਠ ਕਰ ਲੈਣੀ, ਕੜਾ ਪਾ ਲੈਣਾ ਤੇ ਸਾਡੀਆਂ ਧੀਆਂ ਭੈਣਾਂ ਨੂੰ ਇੱਕ ਸਿੱਖ ਹੋਣ ਦੇ ਨਾਤੇ ਵਰਗਲਾ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾ ਦੇਣਾ। ਇਹ ਜਿਹੜਾ ਚੋਰ ਸੀ ਸਿੱਖ ਬਣ ਗਿਆ ਜੀ, ਬਾਣਾ ਪਾ ਲਿਆ, ਥੋੜੀ ਬਾਣੀ ਵੀ ਕੰਠ ਕਰ ਲਈ। ਸ਼ਾਮਾਂ ਦੇ ਸਮੇਂ ਭਾਈ ਮਾਧੋ ਜੀ ਦੇ ਘਰ ਚਲਾ ਗਿਆ, ਦਰਵਾਜ਼ਾ ਖੜਕਾਇਆ। ਉਹਨਾਂ ਸਵਾਲ ਕੀਤਾ ਵੀ ਗੁਰਮੁਖੋ ਕਿੱਥੋਂ ਆਏ ਜੇ? ਕਹਿਣ ਲੱਗਾ ਜੀ ਅੰਮ੍ਰਿਤਸਰ ਸਾਹਿਬ ਤੋਂ ਆਇਆ। ਦੋਵਾਂ ਜੀਆਂ ਨੇ ਚਰਨ ਪਰਸੇ, ਸੋਹਣੇ ਪਲੰਘੇ ਤੇ ਬਿਠਾਇਆ, ਜਲ ਪਾਣੀ ਛਕਾਇਆ, ਪਹਿਨਣ ਵਾਸਤੇ ਬਸਤਰ ਦਿੱਤੇ। ਹੁਣ ਇਹਦੀ ਮਨਸ਼ਾ ਵਿੱਚ ਤੇ ਪਾਪ ਸੀ ਜੀ। ਰਾਤ ਜਦੋਂ ਦੋਵੇਂ ਜੀ ਵਿਸ਼ਰਾਮ ਕਰਨ ਲੱਗੇ ਇਹਨੇ ਵਾਰ ਵਾਰ ਯਤਨ ਕੀਤਾ ਵੀ ਤਾਲਾ ਖੋਲ੍ਹ ਕੇ ਕਿਸੇ ਤਰ੍ਹਾਂ ਚੋਰੀ ਕਰ ਲਵਾਂ, ਪਰ ਗੱਲ ਨਾ ਬਣੀ। ਕਰਦਿਆਂ ਕਰਦਿਆਂ ਅੰਮ੍ਰਿਤ ਵੇਲਾ ਹੋ ਗਿਆ। ਹੁਣ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਦੋਵੇਂ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕੀਤਾ ਤੇ ਬਾਣੀ ਪੜ੍ਹਨ ਲੱਗ ਪਏ ਜੀ। ਭਾਈ ਮਾਧੋ ਜੀ ਦੀ ਘਰਵਾੜੀ ਨੂੰ ਸ਼ੱਕ ਹੋਇਆ ਵੀ ਜਿਹੜਾ ਆ ਸੱਜਣ ਸਾਡੇ ਘਰ ਆਇਆ ਨਾ, ਇਹ ਮਹਾਰਾਜ ਦਾ ਸਿੱਖ ਨਹੀਂ ਜਾਪਦਾ। ਵੀ ਸਿੱਖ ਤੇ ਉਹ ਜਿਹੜਾ ਅੰਮ੍ਰਿਤ ਵੇਲਾ ਸਾਂਭੇ। ਖਿਮਾ ਕਰਿਓ ਗੁਰਮੁਖੋ, ਅੱਜ ਬਹੁਤਾਤ ਵਿੱਚ ਗੁਰੂ ਕੇ ਸਿੱਖ ਅੰਮ੍ਰਿਤ ਵੇਲਾ ਸਾਂਭਣ ਤੋਂ ਇਨਕਾਰੀ ਹੋ ਗਏ। ਮਜਬੂਰੀ ਹੋ ਸਕਦੀ ਹੈ ਪਰ ਸਾਰਿਆਂ ਦੀ ਮਜਬੂਰੀ ਨਹੀਂ। ਉਹਨੇ ਆਪਣੇ ਘਰ ਵਾਲੇ ਨੂੰ ਸਵਾਲ ਕੀਤਾ ਵੀ ਸਵਾਮੀ ਜੀ, ਮੈਨੂੰ ਇੰਝ ਲੱਗਦਾ ਹੈ ਆ ਜਿਹੜਾ ਸਿੱਖ ਸਾਡੇ ਘਰ ਆਇਆ ਨਾ, ਇਹ ਕੱਚਾ ਪਿੰਡਾ ਹੈ, ਇਹ ਅੰਮ੍ਰਿਤ ਵੇਲੇ ਉੱਠਿਆ ਨਹੀਂ। ਹੁਣ ਭਾਈ ਸਾਹਿਬ ਵੀ ਸਾਰਾ ਕੁਝ ਜਾਣਦੇ ਸੀ ਪਰ ਸਿੱਖ ਦਾ ਪਰਦਾ ਕਿਵੇਂ ਕੱਢਣਾ ਹੈ। ਕਹਿਣ ਲੱਗੇ ਭਾਗਵਾਨ ਨੇ, ਗੁਰੂ ਕੇ ਸਿੱਖਾਂ ਦੇ ਉੱਤੇ ਸ਼ੰਕਾ ਨਹੀਂ ਕਰੀਦਾ। ਇਹ ਵਿਚਾਰਾ ਦੂਰੋਂ ਚੱਲ ਕੇ ਆਇਆ, ਥੱਕ ਗਿਆ ਹੋਵੇਗਾ। ਜਦੋਂ ਦਿਨ ਚੜ੍ਹੇ ਚੋਰ ਉੱਠਿਆ, ਭਾਈ ਸਾਹਿਬ ਨੇ ਜਲ ਪਾਣੀ ਛਕਾਇਆ, ਇਹ ਜਾਣ ਲੱਗਾ। ਤੇ ਭਾਈ ਮਾਧੋ ਜੀ ਕਹਿਣ ਲੱਗੇ, ਸੱਜਣਾ ਮੈਂ ਤੈਨੂੰ ਜਾਣ ਨਹੀਂ ਦੇਣਾ ਕਿਉਂਕਿ ਤੂੰ ਰਾਤ ਲੇਟ ਆਇਆ ਸਾਂ ਤੇ ਤੇਰੀ ਸੋਹਣੇ ਢੰਗ ਨਾਲ ਸੇਵਾ ਨਹੀਂ ਹੋ ਸਕੀ। ਮੈਂ ਬਾਜ਼ਾਰ ਜਾਣਾ ਤੇਰੇ ਵਾਸਤੇ ਛਕਣ ਵਾਸਤੇ ਪਦਾਰਥ ਲਿਆਉਣਾ, ਤੂੰ ਘਰ ਬੈਠ। ਭਾਈ ਸਾਹਿਬ ਜੀ ਬਾਜ਼ਾਰ ਚਲੇ ਗਏ। ਇਹਨੇ ਸੋਚਿਆ ਵੀ ਹੁਣ ਮੇਰਾ ਦਾਅ ਲੱਗੇਗਾ। ਇਹਨੇ ਭਾਈ ਸਾਹਿਬ ਦੀ ਘਰਵਾਲੀ ਨੂੰ ਕਤਲ ਕਰ ਦਿੱਤਾ ਜੀ, ਤੇ ਘਰ ਦਾ ਗਹਿਣਾ ਗੱਟਾ ਜੋ ਕੁਝ ਸੀ ਸਾਰਾ ਕੁਝ ਲਪੇਟ ਕੇ ਇੱਕ ਪੌਣੇ ਦੇ ਵਿੱਚ ਇੱਕ ਝੋਲੀ ਵਿੱਚ ਬੰਨ ਲਿਆ। ਬੜੀ ਕਾਹਲੀ ਦੇ ਨਾਲ ਭਾਈ ਸਾਹਿਬ ਦੇ ਘਰੋਂ ਤੁਰਿਆ ਤੇ ਰਸਤੇ ਦੇ ਵਿੱਚ ਹੀ ਭਾਈ ਮਾਧੋ ਜੀ ਫਿਰ ਮਿਲ ਪਏ। ਹੁਣ ਉਹ ਬਾਹ ਫੜ ਕੇ ਘਰ ਲਿਆਉਣ ਤੇ ਇਹ ਘਰ ਜਾਣ ਦਾ ਨਾਂ ਨਾ ਲਵੇ ਕਿਉਂਕਿ ਚੋਰੀ ਕੀਤੀ, ਪਾਪ ਕੀਤਾ ਸੀ, ਕਤਲ ਕਰਕੇ ਆਇਆ। ਭਾਈ ਸਾਹਿਬ ਜੀ ਬੜੀ ਜ਼ਬਰਦਸਤੀ ਪ੍ਰੇਮ ਦੇ ਵੱਸ ਕਰਕੇ ਇਹਨੂੰ ਘਰ ਲੈ ਆਏ ਜੀ। ਜਦੋਂ ਦਰਵਾਜ਼ਾ ਖੋਲ੍ਹਿਆ, ਖੂਨ ਵਗਿਆ ਹੋਇਆ ਸੀ, ਘਰਵਾਲੀ ਦੀ ਮੌਤ ਹੋ ਗਈ, ਚੋਰ ਕੰਬ ਗਿਆ ਜੀ। ਇਹਨੇ ਸਾਰਾ ਕੁਝ ਹੀ ਬਿਆਨ ਕਰ ਦਿੱਤਾ ਤੇ ਭਾਈ ਸਾਹਿਬ ਨੇ ਆਖਿਆ, ਗੁਰਮੁਖਾ ਜੋ ਕੁਝ ਹੋਣਾ ਸੀ ਪਰਮਾਤਮਾ ਦੇ ਭਾਣੇ ਦੇ ਵਿੱਚ ਹੋ ਗਿਆ, ਹੁਣ ਆਪਾਂ ਸ਼ੋਰ ਨਹੀਂ ਪਾਉਣਾ, ਆ ਸੰਸਕਾਰ ਕਰੀਏ। ਲੱਕੜਾਂ ਇਕੱਠੀਆਂ ਕੀਤੀਆਂ, ਸੰਸਕਾਰ ਕੀਤਾ, ਉਸ ਚੋਰ ਨੂੰ ਜਲ ਪਾਣੀ ਛਕਾਇਆ। ਇਹ ਮੋਹਸਨ ਫਾਨੀ ਮੁਸਲਮਾਨ ਵਿਦਵਾਨ ਨੇ ਲਿਖਿਆ ਜੀ। ਜਲ ਪਾਣੀ ਛਕਾ ਕੇ ਟਹਿਲ ਸੇਵਾ ਕਰਕੇ ਜਿਹੜੇ ਗਹਿਣੇ ਗੱਟੇ ਸੀ, ਕਹਿਣ ਲੱਗਾ, ਸੱਜਣਾ ਜੇ ਤੈਨੂੰ ਲੋੜ ਹੈ ਤੇ ਲੈ ਜਾ। ਸਿੱਖ ਦਾ ਕਿਰਦਾਰ ਵੇਖੋ, ਖਿਮਾ ਕਰਿਓ ਸਾਧ ਸੰਗਤ, ਅੱਜ ਅਸੀਂ ਬੜੇ ਚਾਅ ਦੇ ਨਾਲ ਇੱਕ ਸਿੱਖ ਦਾ ਪਰਦਾ ਫਰੋਲਣ ਤੇ ਲੱਗ ਜਾਂਦੇ ਹਾਂ। ਸਾਡੇ ਰਹਿਤਨਾਮਿਆਂ ਨੇ ਲਿਖਿਆ ਹੋਇਆ ਵੀ ਸਿੱਖ ਨੂੰ ਸਿੱਖ ਦਾ ਪਰਦਾ ਕੱਢਣਾ ਚਾਹੀਦਾ। ਕਈ ਵਾਰਾਂ ਅਸੀਂ ਕਿਸੇ ਸਿੱਖ ਦਾ ਪਰਦਾ ਕੱਢਣ ਦੀ ਬਜਾਏ ਉਹਦੇ ਔਗਣਾਂ ਨੂੰ ਇੰਨੇ ਵੱਡੇ ਪੱਧਰ ਤੇ ਫਰੋਲਦੇ ਹਾਂ ਜੀ, ਸਮਾਜ ਵਿੱਚ, ਸੰਸਾਰ ਦੇ ਵਿੱਚ ਉਹਦੀ ਹਾਨੀ ਹੋ ਜਾਂਦੀ ਹੈ। ਯਾਦ ਰੱਖਿਓ ਸਾਧ ਸੰਗਤ, ਸਮਾਂ ਆਉਣ ਤੇ ਜੇ ਉਹ ਨਿਰਦੋਸ਼ ਸਾਬਤ ਹੋ ਜਾਵੇ ਤੇ ਜਿਨ੍ਹਾਂ ਨੇ ਉਹਦੇ ਖਿਲਾਫ਼ ਇਹ ਸਾਰਾ ਕੁਝ ਕੀਤਾ ਹੁੰਦਾ, ਉਹ ਗੁਰੂ ਨੂੰ ਕਿਹੜਾ ਮੂੰਹ ਵਿਖਾਉਣਗੇ ਜੀ। ਅਦਾਲਤਾਂ ਤਾਂ ਸਮਾਂ ਲਾ ਕੇ ਕਿਸੇ ਨੂੰ ਬਰੀ ਕਰਦੀਆਂ ਨੇ ਨਾ, ਪਰ ਜੇਕਰ ਕਿਸੇ ਨੇ ਜਾਣ ਬੁੱਝ ਕੇ ਕਿਸੇ ਨੂੰ ਨੀਵਾਂ ਵਿਖਾਇਆ, ਕਿਸੇ ਦਾ ਪਰਦਾ ਕੱਢਣ ਦੀ ਬਜਾਏ ਉਹਨੂੰ ਫਰੋਲਿਆ, ਤੇ ਜੇ ਸਾਧ ਸੰਗਤ ਕਿਤੇ ਉਹ ਨਿਰਦੋਸ਼ ਸਾਬਤ ਹੋ ਜਾਏ ਤੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਸੀ ਉਹ ਗੁਨਾਹਗਾਰ ਨਹੀਂ ਹੋਣਗੇ। ਧਿਆਨ ਦਿਓ, ਜਦੋਂ ਉਹਨੇ ਇਹ ਸਾਰਾ ਕੁਝ ਕਰ ਲਿਆ, ਭਾਈ ਮਾਧੋ ਨੇ ਉਹਦਾ ਪਰਦਾ ਕੱਜਿਆ ਜੀ, ਕਹਿੰਦੇ ਚੋਰ ਪਾਗਲ ਹੋ ਗਿਆ, ਪਛਤਾਵੇ ਦੀ ਅੱਗ ਦੇ ਵਿੱਚ ਸੜਿਆ, ਚੈਨ ਨਾ ਆਵੇ। ਚੱਲ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਿਆ। ਸਿੱਖ ਦਾ ਜੀਵਨ ਵੇਖੋ ਜੀ, ਵੱਡੇ ਵੱਡੇ ਚੋਰ ਵੀ ਸਿੱਖ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਗੁਰੂ ਵਾਲੇ ਬਣ ਜਾਂਦੇ ਆ। ਮਹਾਰਾਜ ਦਾ ਦਰਬਾਰ ਸਜਿਆ ਸੀ, ਉਹਨੇ ਆ ਕੇ ਆਪਣੇ ਪਾਪਾਂ ਨੂੰ ਕਬੂਲ ਕੀਤਾ, ਮਹਾਰਾਜ ਮੇਰੇ ਕੋਲੋਂ ਏਡਾ ਵੱਡਾ ਗੁਨਾਹ ਹੋ ਗਿਆ, ਕਿਰਪਾ ਕਰਕੇ ਮੈਨੂੰ ਬਖਸ਼ ਲਓ, ਮੇਰੇ ਪਛਤਾਵੇ ਦੀ ਅੱਗ ਨੂੰ ਸਾੜ ਦਿਓ। ਉਸ ਵੇਲੇ ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬੜੇ ਵਜਦ ਵਿੱਚ ਆਏ, ਮਹਾਰਾਜ ਜੀ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਨੇ ਕੁਝ ਬਚਨ ਕੀਤੇ ਜੀ। ਕਹਿਣ ਲੱਗੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਦੀ ਸਿੱਖੀ, ਧੰਨ ਗੁਰੂ ਕਾ ਸਿੱਖ ਭਾਈ ਮਾਧੋ, ਧੰਨ ਉਹਦੀ ਅਰਧਾਂਗਣੀ ਸਿਦਕਵਾਨ ਪੁੱਤਰੀ ਨਿਹਾਲ ਕਲਿਆਣ ਧੀਏ, ਤੇਰਾ ਗੁਰੂ ਦੇ ਚਰਨਾਂ ਵਿੱਚ ਵਾਸਾ ਹੋਵੇ। ਆ ਬਚਨ ਕੀਤੇ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ। ਫਿਰ ਮਹਾਰਾਜ ਜਦੋਂ ਕਸ਼ਮੀਰ ਗਏ ਨਾ, ਸਤਿਗੁਰੂ ਮਹਾਰਾਜ ਜੀ ਨੇ ਕਸ਼ਮੀਰ ਦੀ ਧਰਤੀ ਤੇ ਜਾ ਕੇ ਉਸ ਭਾਈ ਮਾਧੋ ਦੇ ਘਰ ਜਾ ਕੇ ਉਹਨੂੰ ਰਹਿਮਤਾਂ ਨਾਲ ਨਵਾਜਿਆ, ਗੁਰਮੁਖਾ ਤੂੰ ਧੰਨ ਹੈ, ਤੂੰ ਸਿੱਖੀ ਦੇ ਪਰਦੇ ਨੂੰ ਕੱਜਿਆ ਹੈ। ਯਤਨ ਕਰੀਏ ਸਾਧ ਸੰਗਤ, ਸਿੱਖ ਸਿੱਖ ਦਾ ਪਰਦਾ ਉਛਾੜੇ ਨਾ, ਕੱਜਣ ਦਾ ਯਤਨ ਕਰੇ। ਅਸੀਂ ਸਾਰੇ ਗੁਰਸਿੱਖ ਭਰਾ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਰੱਬ ਦੇ ਨਾਮ ਦੇ ਨਾਲ ਜੁੜ ਜਾਈਏ ਨਾ, ਫਿਰ ਸਾਰੇ ਮਨੋਰਥ ਪੂਰੇ ਹੁੰਦੇ ਨੇ। ਜੀਵਨ ਦੇ ਵਿੱਚ ਸਹਿਜ ਆਉਂਦਾ ਹੈ, ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦੀ ਹੈ।
1: ਮਨ ਰੇ ਰਾਮ ਭਗਤ ਚਿਤ ਲਾਈਐ।
0: ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਮਨ ਨੂੰ ਮੁਖਾਤਿਬ ਹੋ ਕੇ ਕਹਿ ਰਹੇ ਨੇ, ਮੇਰੇ ਮਨ ਪਰਮਾਤਮਾ ਦੀ ਭਗਤੀ ਵਿੱਚ ਆਪਣਾ ਚਿੱਤ ਆਪਣੀ ਸੁਰਤ ਨੂੰ

ਜਦੋਂ ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਵਿੱਚ ਭਾਵਨਾ ਬਣਾ ਕੇ ਪਰਮਾਤਮਾ ਦੇ ਨਾਮ ਨੂੰ ਜਪਿਆ ਜਾਵੇ, ਫਿਰ ਸਹਿਜ ਛੇਤੀ ਘਰ ਜਾਈਏ। ਦਾ ਅਰਥ ਹੈ ਕਿ ਮਨੁੱਖ ਆਪਣੀ ਪਤ ਸਲਾਮਤ ਰਹਿ ਕੇ ਗੁਰੂ ਵਾਲਾ ਬਣ ਕੇ ਉਹਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ। ਮਹਾਰਾਜ ਜੀ ਨੇ ਵਿਸ਼ਰਾਮ ਦੇ ਕੇ

ਹੁਣ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਨੇ ਨਾ ਤਾਂ ਮਨ ਦੀ ਭਟਕਣਾ ਮੁੱਕ ਸਕਦੀ ਹੈ ਜੀ। ਇਹ ਸਤਿਗੁਰੂ ਦੀ ਬਾਣੀ ਦੀ ਵਿਸ਼ੇਸ਼ਤਾ ਹੈ ਕਿ ਬਾਣੀ ਦੇ ਹਰ ਇੱਕ ਸ਼ਬਦ ਵਿੱਚ ਮਹਾਰਾਜ ਜੀ ਨੇ ਦੋਨਾਂ ਪੱਖਾਂ ਦਾ ਜ਼ਿਕਰ ਕੀਤਾ ਹੈ। ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾਂ, ਨਾ ਮਨੁੱਖ ਦੇ ਮਨ ਦੀ ਭਟਕਣਾ ਮੁੱਕ ਸਕਦੀ ਹੈ, ਨਾ ਰੱਬ ਦੇ ਨਾਲੋਂ ਦੂਰੀ ਜਿਹੜੀ ਖਤਮ ਹੋ ਸਕਦੀ ਹੈ, ਨਾ ਉਹਦੀ ਵਿਕਾਰਾਂ ਤੋਂ ਬੰਦ ਖਲਾਸੀ ਹੋ ਸਕਦੀ ਹੈ, ਤੇ ਨਾ ਉਹਦਾ ਆਉਣ ਜਾਣ ਦਾ ਗੇ

ਪਰਮਾਤਮਾ ਦੇ ਨਾਮ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋਣੀ ਤੇ ਮਨੁੱਖ ਦੇ ਹਾਲਾਤ ਐਸੇ ਬਣਨਗੇ ਜਿਵੇਂ ਪਾਣੀ ਤੋਂ ਬਿਨਾਂ ਹੀ ਡੁੱਬ ਜਾਏ। ਯਾਦ ਰੱਖਿਓ ਸਾਧ ਸੰਗਤ।

0: ਭਰਮ ਨਾ ਮਿਟ ਸਗਵਾਰਾ।
1: ਆਪਣੇ ਮਨ ਨੂੰ ਮੁਖਾਤਿਬ ਹੋ ਕੇ ਕਹਿ ਰਹੇ ਨੇ, ਮੇਰੇ ਮੂਰਖ ਗਵਾਰ ਮਨ, ਜੇ ਤੂੰ ਸੰਸਾਰ ਦੇ ਧੰਦਿਆਂ ਦੇ ਵਿੱਚ ਗਲਤਾਨ ਰਹੇਗਾ, ਧੰਦੇ ਦੇ ਵਿੱਚ ਤੇ ਕਿਰਤ ਵਿੱਚ ਸਾਧ ਸੰਗਤ ਫਰਕ ਹੈ। ਇਹ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਹੈ ਕਿ ਮਹਾਰਾਜ ਜੀ ਨੇ ਆਖਿਆ ਸੀ ਮੇਰੇ ਸਿੱਖ ਨੂੰ ਕਿਰਤ ਕਰਨੀ ਚਾਹੀਦੀ ਹੈ, ਧੰਦਾ ਨਹੀਂ ਕਰਨਾ ਚਾਹੀਦਾ। ਧੰਦੇ ਵਿੱਚ ਝੂਠ ਵੀ ਹੈ, ਧੰਦੇ ਵਿੱਚ ਫਰੇਬ ਵੀ ਹੋ ਸਕਦੇ, ਪਰ ਜਿਹੜੀ ਕਿਰਤ ਹੈ ਨਾ ਉਹ ਸੱਚੀ ਸੁੱਚੀ ਪਾਕ ਪਵਿੱਤਰ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਦੁਨਿਆਵੀ ਧੰਦੇ ਕਰਦਿਆਂ ਤੇਰੀ ਜਿਹੜੀ ਇੱਜ਼ਤ ਹੈ ਉਹ ਵੀ ਖਰਾਬ ਹੋਵੇਗੀ, ਪੱਤ ਖੋ ਜਾਏਗੀ, ਤੇ ਮੂਰਖ ਮਨ, ਤੇਰੇ ਮਨ ਦੇ ਜਿਹੜੇ ਭਰਮ ਨੇ ਉਹ ਵੀ

ਨਿਰੰਜਨ ਦਾ ਅਰਥ ਹੈ ਸਾਧ ਸੰਗਤ ਜੀ ਕਾਲਖ ਤੋਂ ਰਹਿਤ ਪਰਮਾਤਮਾ। ਅਟੁੱਲ ਦਾ ਅਰਥ ਹੈ ਜਿਹੜੇ ਵਾਹਿਗੁਰੂ ਦੀ ਕੋਈ ਕੁੱਲ ਨਹੀਂ। ਜਦੋਂ ਕਹਿੰਦੇ ਉਸ ਪਰਮਾਤਮਾ ਦੇ ਨਾਲ ਜੁੜ ਜਾਈਦਾ ਜਿਹੜਾ ਹਰ ਤਰ੍ਹਾਂ ਦੀ ਕਾਲਖ ਤੋਂ ਰਹਿਤ ਹੈ, ਜਿਹੜਾ ਜਨਮ ਦੇ ਵਿੱਚ ਨਹੀਂ ਆਉਂਦਾ, ਜਿਹੜਾ ਕੁੱਲ ਤੋਂ ਰਹਿਤ ਹੈ, ਜਦੋਂ ਉਹਦੇ ਸ਼ਬਦ ਵਿੱਚ ਸਾਡਾ ਮਨ ਭਤੇ ਜਾਂਦਾ ਹੈ ਨਾ, ਫਿਰ ਮਹਾਰਾਜ ਕਹਿੰਦੇ ਮਨ ਹੀ ਤੇ ਮਨ ਮੂਆ, ਜਿਹੜਾ ਮਨ ਹੈ ਉਹ ਦੁਨੀਆਂ ਦੇ ਝਮੇਲਿਆਂ ਵੱਲੋਂ ਮਰ ਜਾਂਦਾ ਹੈ। ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਇੱਕ ਹੈ ਸਾਧ ਸੰਗਤ ਪਰਮਾਤਮਾ ਦੇ ਨਾਮ ਨੂੰ ਵਿਸਾਰ ਦੇਣਾ, ਇਹ ਜਗਤ ਮਮਤਾ ਮੂਆ ਜੀਵਨ ਕੀ ਵਿਧ ਨਾਹੀ, ਗੁਰ ਕੈ ਭਾਣੇ ਜੋ ਚੱਲੇ ਤਾਂ ਜੀਵਨ ਪਦਵੀ ਪਾਏ। ਮਮਤਾ ਦੇ ਵਿੱਚ ਆ ਕੇ ਰੱਬ ਨੂੰ ਭੁੱਲ ਜਾਣਾ ਇਹ ਇੱਕ ਮੌਤ ਹੈ। ਬਿਨ ਸਤਿਗੁਰ ਸੇਵੇ ਜਗਤ ਮੂਆ ਬਿਰਥਾ ਜਨਮ ਗਵਾਏ। ਰੱਬ ਦੇ ਨਾਂ ਤੋਂ ਬਿਨਾਂ, ਗੁਰੂ ਦੀ ਸੇਵਾ ਤੋਂ ਬਿਨਾਂ ਵੀ ਸੰਸਾਰ ਕਹਿੰਦੇ ਮੋਇਆਂ ਦੇ ਵਾਂਗ ਹੈ। ਤੇ ਦੂਸਰੀ ਮੌਤ ਹੈ ਜੀ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਕੇ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਪਰਤਾ ਲੈਣਾ, ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੈ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਅੱਖਾਂ ਤੋਂ ਬਿਨਾਂ ਕਿਵੇਂ ਵੇਖਿਆ ਜਾ ਸਕਦਾ, ਹੱਥਾਂ ਤੋਂ ਬਿਨਾਂ ਕਰਮ ਕਿਵੇਂ ਕੀਤੇ ਜਾ ਸਕਦੇ ਨੇ, ਜੀਭ ਤੋਂ ਬਿਨਾਂ ਬੋਲਿਆ ਕਿਵੇਂ ਜਾ ਸਕਦਾ, ਕੰਨਾਂ ਤੋਂ ਬਿਨਾਂ ਸੁਣਿਆ ਕਿਵੇਂ ਜਾ ਸਕਦਾ ਜੀ, ਇਹ ਬੁਝਾਰਤ ਹੈ ਨਾ। ਤੇ ਮਹਾਰਾਜ ਜੀ ਨੇ ਇਹਦਾ ਹੱਲ ਵੀ ਕੀਤਾ, ਕਹਿੰਦੇ ਦਿਸੈ ਸੁਣੀਆਂ ਜਾਣੀਆਂ ਸਾਉ ਨਾ ਪਾਇਆ ਜਾਏ, ਰੋਹ ਲਾ ਟੁੰਡਾ ਅੰਧੁਲਾ ਕੈ ਗੱਲ ਲੱਗੈ ਧਾਏ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੈ ਸਿਆਣੀ ਇਬਕੰਤ ਮਿਲਾਵਾ ਹੋਏ। ਰੱਬ ਦੇ ਭੈ ਵਿੱਚ ਰਹਿਣਾ ਆ ਜਾਏ ਇਹ ਬਣ ਗਏ ਚਰਨ, ਉਹਦੇ ਨਾਲ ਪਿਆਰ ਬਣ ਜਾਵੇ ਇਹ ਬਣ ਗਏ ਹੱਥ, ਅੱਖਾਂ ਜਿਹੜੀਆਂ ਨੇ ਸੁਰਤ ਵਾਲੀਆਂ ਆ ਜਾਣ ਤੇ ਫਿਰ ਵਾਹਿਗੁਰੂ ਦੇ ਨਾਲ ਮਿਲਾਪ ਹੋਵੇਗਾ, ਇਹ ਹੈ ਜੀਵਤ ਮਰ ਜਾਣਾ। ਤੇ ਤੀਸਰੀ ਮੌਤ ਹੈ ਜੀ ਸਵਾਸਾਂ ਦਾ ਰੁਕ ਜਾਣਾ। ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਜਦੋਂ ਨਾਮ ਦੇ ਵਿੱਚ ਸੁਰਤ ਜੁੜ ਜਾਂਦੀ ਹੈ ਫਿਰ ਮਨ ਜਿਹੜਾ ਹੈ ਉਹ ਜਿਉਂਦੇ

ਇਸ ਅਵਸਥਾ ਤੇ ਪਹੁੰਚਾ ਹੋਇਆ ਜਿਹੜਾ ਮਨੁੱਖ ਹੈ ਉਹਨੂੰ ਆਪਣੇ ਹਿਰਦੇ ਵਿੱਚ ਵੀ ਪਰਮਾਤਮਾ ਨਜ਼ਰ ਆਉਂਦਾ ਹੈ, ਜਿਹੜੇ ਪਾਸੇ ਵੇਖਦਾ ਉਹਨੂੰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਉਹਦੇ ਮਨ ਵਿੱਚੋਂ ਦੂਜੇ ਦਾ ਖਿਆਲ ਸਤਸੰਗ ਜੀ ਖਤਮ ਹੋ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੇ ਰਹਿਮਤ ਕਰਕੇ ਅੱਜ ਦੇ ਪਾਵਨ ਮੁੱਖ ਵਾਕ ਦੇ ਵਿੱਚ, ਅੱਜ ਦੇ ਲੜੀਵਾਰ ਸ਼ਬਦ ਵਿੱਚ ਨਾਮ ਦੀ ਵਡਿਆਈ ਸਾਡੇ ਸਾਰਿਆਂ ਦੀ ਝੋਲੀ ਵਿੱਚ ਪਾਈ। ਅਰਦਾਸ ਕਰੀਏ

ਪਰਾਜੀ ਨਾਮਦਾਨ ਇਸ਼ਨਾਨ ਦੀ ਦਾਤ ਬਖਸ਼ ਕੇ ਨਿਹਾਲ ਕਰਨ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਨੇ। ਸਮਰੱਥ ਗੁਰੂ ਗੁਰੂ ਕੀ ਸੰਗਤ ਬਖਸ਼ਿੰਦ ਹੈ ਮਹਾਰਾਜ, ਸ੍ਰੇਸ਼ਟ ਮਤ ਬਖਸ਼ ਕੇ ਨਿਹਾਲ ਕਰਨ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ, ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੀ। ਸਨਮਾਨਯੋਗ ਸਿੰਘ ਸਾਹਿਬਾਨ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਆਖਰੀ ਬਚਨ ਸਰਵ

0: ನಾನಕ ಅವರುಣ ವಾಹಿಗುರು ಜಿ ಕಾ ಖಾಲಸಾ ವಾಹಿಗುರು ಜಿ ಕೀ ಫತಿಹ.
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ. ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ. ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ.
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ. ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811. ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 West Winds Drive, Northeast Calgary.
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ. ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ. HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ.
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ. ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347. ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground.

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਗੁਰ ਡਿੱਠਾ ਤਾ ਮਨ ਸਾਧਰਿਆ, ਗੁਰ ਡਿੱਠਾ ਤਾ ਮਨ ਸਾਧਰਿਆ, ਗੁਰ ਡਿੱਠਾ

0: ਗਾਇਓ, ਸੰਤ ਜਨਾ ਮਿਲ ਹਰ ਦਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦੇਵਾਇਓ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਇਓ।
1: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾ ਆਖੇ ਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ

ਤੇ ਕੁਝ ਕੰਧੇ ਨਾਲ ਹਨ। ਇੱਕ ਨਾ ਸੁੱਤਿਆਂ ਦੇ ਉਠਾ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ

ਗ੍ਰੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਣਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹਲਾ ਚੌਥਾ ਸ਼ੰਤ ਕਰ ਚੌਥਾ।

0: ਸਾਹਿਬ ਜਨਮ ਧਨ ਧੰਨਾ ਜਨ ਨਾਨਕ ਮੁਸਤਫਾ।
1: ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਵਾਸ ਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ
0: ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾ ਜਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵੈ ਸੂਰ ਚੜੈ ਹਜ਼ਾਰ ਇਹ ਤੈ ਚਾਨਣ ਹੁੰਦਿਆਂ ਗੁਰਬਿਨ ਘੂਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ

0: ਲਾਲੀਏ ਫੁਲੀਏ ਬੱਪੜੇ ਈ ਤਨ ਵਿੱਚ ਸਵਾ ਪੌੜੀਆ ਪੀਲਾ ਸਜੀ ਆ ਪੀਲਾ ਰਚਿਓ ਨਾਉਂ ਦੇ ਕੁਦ ਸਾਜੀਏ ਹਰ ਆਸਨ ਡਿਠੋ ਚਾਉ ਦਾ ਟਕਰ ਪਿਆ ਤੁਸ ਦੇਵੈ ਕਰ ਪਸਾਉ ਤੂੰ ਜਾਣੋ ਹੀ ਸਭ ਸੈ ਦੇ ਲੈ ਸੈ ਜਿੰਦ ਤੁਹਾਉ ਹਰ ਆਸਨ ਡਿਠੋ ਚਾਉ ਡਿਠੋ ਚਾਉ ਡਿਠੋ ਚਾਉ
1: ਪੌੜੀ ਆਪੇ ਨੇ ਆਪ ਸਾਜਿਓ ਆਪੇ ਨੇ ਰਚਿਓ ਨਾ ਦੋਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਉ ਤੂੰ ਜਾਣੋ ਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਉ ਕਰ ਆਸਨ ਡਿਠੋ ਚਾਉ ਕਰ ਆਸਨ ਡਿਠੋ ਚਾਉ
0: ਹਰ ਪ੍ਰੇਮ ਬਾਣੀ ਮਨ ਮਾਰਿਆ

ਨਾਨਕ ਕਾਰਨ ਕਥਨੇ ਜਾਏ ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ। ਇਹ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੈ ਕਰੇ ਵੇ ਨਾ ਇੱਕ ਨਾ।

0: ਨਾਨਕ ਗੁਰਮੁਖ ਜਾਣੀਐ ਜਾਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਕੈ ਲਿਖ ਨਾਵੈ ਧਰਮ ਬਹਾਜਾ ਉੱਥੇ ਸੱਚੇ ਸੱਚ ਨਿਬੜੈ ਚੁਣ ਵੱਖ ਅਡੇ ਜਮਾਲਿਆ ਥਾੜ ਨਾ ਪਾੜ ਕੂੜਿਆ ਮੂੰਹ ਕਾਲੈ ਦੋ ਚੁੱਕ ਚਾਲਿਆ ਤੇਰੇ ਨਾਲ ਜਿਣ ਗਏ ਹਾਰ ਗਏ ਸੇ ਠਗਨ ਵਾਲਿਆ ਲਿਖ ਨਾਵੈ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ
1: ਪੌੜੀ ਨਾਨਕ ਜੀ ਉਪਾਇ ਕੈ ਲਿਖਨਾਵੈ ਧਰਮ ਬਹਾਲਿਆ ਉੱਥੇ ਸੱਚੇ ਕੀ ਸੱਚ ਨਿਬੜੈ ਚੁਣ ਵੱਖ ਕਿਹੜੇ ਜਜਮਾਲਿਆ ਥਾਓ ਨਾ ਪਾਇਨ ਕੂੜਿਆ ਮੋਹ ਕਾਲੈ ਦੁਜਕ ਚਾਲਿਆ ਤੇਰੇ ਨਾਇਰ ਤੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਨਾਵੈ ਧਰਮ ਬਹਾਲਿਆ ਲਿਖਨਾਵੈ ਧਰਮ ਬਹਾਲਿਆ
0: ਅਮੂਰਤ।

0: ਲਾਗੇ ਫਿਰੇ ਜੰਤ ਸਮਾਤ ਪਾਉਣ ਸਮਾਤ ਪਾਣੀ ਸਮਾਤ ਅਗਲੇ ਖੇਡੇ ਵਡਾਣੀ ਸਮਾਤ ਧਰਤੀ ਸਮਾਤ ਪਾਣੀ ਸਮਾਤ ਸਾਲ ਸਮਾਤ ਸੰਯੋਗ ਸਮਾਤ ਵਿਯੋਗ ਸਮਾਤ ਭੁੱਖ ਸਮਾਤ ਭੋ ਸਮਾਤ ਸਿਫਤੋ ਸਮਾਤ ਸਲਾਹ ਸਮਾਤ ਜਿਣ ਸਮਾਤ ਰਾ ਸਮਾ ਨੇੜੇ ਸਮਾਤ ਦੂਰ ਸਮਾਤ ਦੇਖੀ ਹਾਜ਼ਰਾ ਹਜੂ ਵੇਖ ਡਾਰਿਆ ਸਮਾਤ ਨਾਨਕ ਪੁੱਜਣ ਪੂਰੇ ਪਾਕ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ

0: ਨੀ ਦੱਬੀ ਭਾਰ ਹੈ ਚਿੰਦ ਫਿਰੇ ਸਰਪਾਰ ਹੈ ਵਿੱਚ ਰਾਜਾ ਹੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਤਰੰਤ ਪੈ ਵਿੱਚ ਸਿੱਧ ਬਸਨਾਥ ਪੈ ਵਿੱਚ ਅਡਾਣੇ ਆਕਾਸ਼ ਪੈ ਵਿੱਚ ਜੋਤ ਮਹਾਂ ਬਸੂਰ ਪੈ ਵਿੱਚ ਆਵੇ ਜਾਵੇ ਪੂ ਸਗਲਿਆ ਪੋ ਲਿਖਿਆ ਸਰਲੇਖ ਨਾਨਕ ਨਿਰਭਉ ਨਿਰੰਕਾਰ ਸਚੇਤ ਮਹੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੁਰ ਕੇ ਤੈ ਰਾਮ ਰਾਮ ਖੇਤੀਆਂ ਕਨ ਕਹਾਣੀ।

0: ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕਿਹਾ ਜੇਤਨ ਪਾਈਏ ਨਾਨਕਾ ਸੇਤਨ ਹੋਏ ਸਾਰ ਗਿਆਨ ਗਲੇ ਢੂੰਡੀਏ ਤਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਾਰ ਪੌੜੀ ਨਦਰ ਕਰੀ ਜੀ ਆਪਣੀ ਸਤਿਗੁਰ ਪਾਇਆ ਜੀਤ ਬੜੀ ਧਰਮਿਆ ਤਾਂ ਸਤਿਗੁਰ ਸ਼ਬਦ ਸੁਣਾ ਸਭ ਜੀਵਨ ਦਾ ਤੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਭ ਮਿਲੀਏ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾ
1: ਪੌੜੀ ਨਜ਼ਰ ਕਰੀ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋਂ ਸੱਚ ਬੁਝਾਇਆ ਜਿਨ ਸੱਚੋਂ ਸੱਚ ਬੁਝਾਇਆ।

ਮਹੱਲਾ ਚੌਥਾ ਗੁਰਮੁਖ ਢੂੰਡ ਟੁੱਟਿੰਦਿਆਂ ਹਰ ਸੱਜਣ ਲਤਾ ਰਾਮ ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿਤਾਰਾ।

0: ਧੀਆਂ ਸਭੇ ਗੋਪੀਆਂ ਪੈਰ ਕਰਨ ਗਹਿਣੇ ਪਾਉਣ ਪਾਣੀ ਬਸੰਤਰ ਜਲ ਸੂ ਦੇਵਤਾ ਸਗਲੀ ਧਰਤੀ ਮਾਲ ਤਨ ਵਰਤ ਸਭ ਜੰਜਾਲ ਮਾਨ ਨਾਨਕ ਮੁਸੇ ਗਿਆਨ ਹੋਣੀ ਆਏ ਪਿਆਜ ਮਕਾਲ ਮਹੱਲਾ ਪਹਿਲਾ
1: ਵਾਹਿਣ ਚੇਲੇ ਨਤਨ ਗੁਰ ਪੈਰ ਹਲਾਏ ਨ ਫੇਰਨ ਸਿਰ ਉੱਡ ਡਰਾਵਾ ਚਾਟੇ ਪਾਏ ਵੇਖੈ ਲੋਕ ਸਹਿ ਕਰ ਜਾਏ ਰੋਟੀਆਂ ਕਾਰਨ ਪੂਰੇ ਤਾ ਆਪ ਛੜ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾਂ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਤਿੰਨੀ ਰਹਿਣ ਜਨਾ ਮਨਚਾਰ

ਸੁਹੈ ਚਾੜ ਭਵਾਇਆ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ, ਬੰਧਨ ਬੰਧ ਭਵਾਏ ਸੋਏ ਪੈ ਕਿਰਤ ਨੱਚੈ ਸਭ ਕੋਇ, ਨੱਚ ਨੱਚ ਹੱਸੈ ਚਲੇ ਸੇ ਰੋਇ ਉਡ ਨਾ ਜਾਈ ਸਿੱਧ ਨਾ ਹੋ, ਨੱਚਣ ਕੁਦਨ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਤੇ ਨਾ ਮਨ ਭਾਉ ਪੌੜੀ ਨਾ ਉਚਾ ਦਰਬਾਰ, ਨਾਇ ਲਈਐ ਨਰਕ ਨ ਜਾਈਐ ਜੀਵਨ ਸੁਖ ਸੰਸਾਰ, ਦੇਖਾ ਜੈ ਆਖ ਗਵਾਈਐ ਜਲੁੜ।

0: பரிய பாய பரிய பாய பரிய பா
1: ਜੀਉ ਪਿੰਡ ਸਭ ਤੇ ਸਦਾ ਦੇ ਖਾਜੇ ਅੱਗ ਵਾਈਐ ਜੇ ਲੋੜ ਹੈ ਚੰਗਾ ਆਪਣਾ ਕਿਰਪਨੋ ਨੀ ਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ ਕਰਿੰਦੀ ਆਈਐ ਕੋਰ ਹੈ ਨਾ ਪਰੀਐ ਪਾਈਐ ਕੋਰ ਹੈ ਨਾ ਪਰੀਐ ਪਾਈਐ
2: ਪੰਥ ਦਸਾਵਾ।

डाली जन नानक सतगुरु मेल हर हर मिलया बनवाली हर मिलया बनवाली।

ਮਲ ਸੰਤੋਖ ਜੈ ਦੇਣੇ ਕੈ ਵਿਚਾਰ ਇਹ ਦੇ ਵੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾ ਹਜ਼ਾਰਾਂ ਤੇ ਕੁੜੀ ਹਾਰਾ ਖਾਰਾ ਪਾਵੇ ਕਾ ਇੱਕ ਹੁੰਦਾ ਖਾਏ ਚਲੇ ਅਥਾਊ ਜਲ ਥਲ ਜੀਆਂ ਪੁਰੀਆਂ ਲੋਆ ਕਰਾ ਕਾ ਹੋਏ ਜਾ ਕੇ

0: ਮਿੱਟੀ ਮੁਸਲਮਾਨ ਕੀ ਪੇੜਾ ਭਈ ਘੁਮਿਆਰ, ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ, ਨਾਨਕ ਜਿਨ ਕਰਤਾ ਕਾਰਨ ਕੀਆ, ਸੋ ਜਾਣੈ ਕਰਤਾ ਔੜੀ ਬਿਨ ਸਤਿਗੁਰ ਕਿਨੇ ਨ ਪਾਇਆ, ਬਿਨ ਸਤਿਗੁਰ ਕਿਨੇ ਨ ਪਾਇਆ, ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ, ਆਪ ਸੁਣਾਇਆ ਸਤਿਗੁਰ ਮਿਲੀਆ ਸਦਾ ਮੁਕਤਿ, ਜਿਨ ਵਿੱਚੋਂ ਮੋਹ ਚੁਕਾਇਆ ਉਤਮੇ ਵਿਚਾਰ ਹੈ, ਜਿਨ ਸੱਚੇ ਸੋਚਿਤ ਲਾਇਆ ਜਗ ਜੀਵਨ ਦਾਤਾ ਪਾਇਆ, ਦਾਤਾ ਪਾਇਆ ਦਾਤਾ ਪਾਇਆ,
1: ਔੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਉਨਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਸਤਲੁਜ ਨਾਨਕ ਮਿਲ ਗਿਆ ਲੇਖ ਜਿਹਾ ਵੇਖੈ ਇਹਾ ਵੇਖ ਮਹੱਲਾ ਦੂਜਾ।
1: ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਰ, ਹਉ ਮੈਂ ਹੀ ਬੰਦਨਾ ਫਿਰ ਫਿਰ ਜੋਨੀ ਪਾ, ਹਉ ਮੈਂ ਕਿਥੋਂ ਪਜੈ ਕਿਤ ਸੰਜ ਮੇ ਜਾ, ਹਉ ਮੈਂ ਹੁਕਮ ਹੈ ਪਿਆ ਕਿਸ ਫਿਰਾਏ।

ਸੁਣੀ ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹੇ ਸੁਣੋ ਜਨੋ, ਇੱਕ ਸੰਜਮ ਦੁੱਖ ਜਾਏ ਪੌੜੀ ਸੇਵਕੀ ਸੰਤੋਖ। ਜਿਨ ਸੱਚੋ ਸੱਚ ਧਿਆਇਆ ਉਹ ਨੀ ਮੰਦਰ ਪੈਦਾ ਰੱਖਿਓ। ਕਰ ਸੁਕਰਿਤ ਧਰਮ ਕਮਾਇਆ ਉਹ ਨੀ ਦੁਨੀਆਂ ਤੋੜੇ ਮੰਦਰਾ। ਅੰਨ ਪਾਣੀ ਥੋੜਾ ਖਾਇਆ ਤੂੰ ਸੁਖੀ ਅਗਲਾ। ਨਿਤ ਦੇਵੈ ਚੜੇ ਸਵਾਇਆ, ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾ। ਪੌੜੀ ਸੇਵ ਕੀਤੀ ਸੰਤੋਖ, ਜਿਨ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਰ ਨਾ ਰੱਖਿਓ। ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ। ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ। ਨਿਤ ਦੇਵੈ ਚੜੈ ਸਵਾਇਆ, ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

0: अमृत साख सके गुर तुठे हर पाया चूके तक तके हर जन हर हर होया नानक हर के।
1: श्लोक महला पहला ਵਿਰਕਾਂ ਤੀਰਥਾਂ ਤਡਾਵੇ ਗਾ ਖੇਤਾ ਵੀ ਪਾਲੋਆ ਮੰਡਲਾ ਖੰਡਾਵਰ ਪੰਡਾ
2: ਪੰਡ ਜਿਰ ਉਤਪੁਜਾ ਖਾਣੀ ਸਿਤ ਜਾ ਸੋਮਿਤ ਜਾਣੇ ਨਾਨਕਾ ਸਰਮ ਰਜਨਤਾ ਨਾਨਕ ਜੰਤੂ ਪਾਏ ਕੈ ਸੰਭਾਲੀ ਸਦਨਾ ਜਿਨ ਕਰਤਾ ਕਰਣਾ ਕੀ ਆ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਵਾਰੀ ਸਵਾਸਥ ਤਿਸ ਤਿਸ ਦੀ ਬਾਣੇ ਪੱਗ ਨਾਨਕ ਸੱਚੇ ਨਾ ਬਿਨ
3: ਕਾਟਿਕਾ ਮਹਲਾ ਪਹਿਲਾ
0: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ ਲੱਖ ਤਪ ਪ੍ਰਤੀਰਥਾਂ ਸਾਹਿਬ ਜੋਗ ਬੇਵਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਨ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪੁਰਾ ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸਾੜ ਪੌੜੀ ਸੱਚਾ ਸਾਵੀ ਜਿਨ ਸੱਚ ਸੱਚ ਵਰਤਾਇਆ ਜਿਸ ਤੋਂ ਦਿਸ ਮਿਲਿਆ ਸੱਚ ਤਾ ਤਿੰਨੀ ਸੱਚ ਕਮਾਇਆ ਸੱਚ ਮਿਲੀਏ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰ ਸੱਚ ਜਾਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆ
4: ਪੌੜੀ ਸੱਚਾ ਸਾਹਿਬ ਏਕ ਤੋਂ ਜਿਨ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਤਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ ਸਤ ਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ
0: ਰਾਮ ਕੋ ਨਾਮ ਜਪੋ।

0: ਸਿਖ ਦੇ ਹਰ ਧਨ ਧਨ ਵਣ ਜਾਰਾ ਬਣਦ ਹੈ ਗੁਰ ਸਾਹੋ ਸਵਾਸੇ ਜਨ ਨਾਨਕ ਗੁਰ ਤਿਨ ਪਾਇਆ ਜਿਨ ਤੁਰ ਲਿਖ ਤੁਰ ਲਾਠ ਲਿਖਾ
1: ਸਲੋਕ ਮਹਲਾ ਪਹਿਲਾ ਫੜਫੜ ਗੱਡੀ ਲੱਦੀ ਹੈ ਪੜਫੜ ਭਰੀਆ ਸਾ ਫੜਫੜ ਬੇੜੀ ਪਾਈ ਹੈ ਪੜਫੜ ਗੱਡੀਆਂ ਖਾਸ ਪੜੀਆ ਜੇਤੇ ਬਰਸ ਬਰਸ ਪੜੀਆ ਜੇਤੇ ਮਾਸ ਪੜੀਆ ਜੇਤੀ ਯਾਰ ਜਾ ਪੜੀਆ ਜੇਤੀ ਸਾਸ ਨਾਨਕ ਲਿਖ ਗੱਲ ਹੋਰ ਹੋਮੇ ਚਕਨਾ ਚਾਂਗ ਮਹੱਲਾ ਪਹਿਲਾ
0: ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੋਂ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸੋਹਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਦ ਗਵਾਇਆ ਬਹੁਤ ਪਾਇਆ ਦੂਜਾ ਭਾਇਆ ਵਸਤਰ ਨਾ ਪੈਰੇ ਐਨ ਸੁਕੈਰੇ ਮੋਨ ਮੇ ਗੁੱਤਾ ਕਿਉਂ ਜਾਗੇ ਗੁਰਬਿਨ ਸੁਣ ਭਾਗ ਪਿਤਾਣਾ ਆਪਣਾ ਕੀਆ ਕਮਾਣਾ ਮਲਖਾਈ ਸਿਰ ਸ਼ਾਹੀ ਪਾਇ ਮੂਰਖੰਦੈ ਪਤ ਗਵਾਏ ਵਿਣ ਨਾ ਵੈ ਕਿਛ ਖਾਏ ਨਾ ਪਾਏ ਰਹੇ ਬਿਵਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਪੇਟੈ ਸੋ ਸੁਖ ਪਾਇ ਹਰ ਕਾ ਨਾ ਮਨ ਵਸਾਇ ਨਾਨਕ ਨਦਰ ਕਰੇ ਸੋ ਪਾਇ ਆਸਾਂ ਦੇਸੇ ਤੇਨੇ ਕੇਵਲ ਹਮ ਸ਼ਬਦ ਜਲਾਈ ਪੌੜੀ ਭਗਤੇ ਮਨ ਭਾਵਦੇ ਦਰ ਸੁਹਨ ਕੀਰਤ ਗਾਉਂਦੇ ਨਾਨਕ ਕਰਮ ਬਾਰੇ ਦਰ ਟੋਨਾ ਲੈਣੀ ਤਾਉਂਦੇ ਕਮੂਨਾ ਬੁਝਣੇ ਆਪਣਾ ਹੜ ਹੁੰਦਾ ਆਪ ਗਣਾਈਂਦੇ ਹੋ ਸਾਡੀ ਕਰੀ ਜਾ ਹੋਰ ਉੱਤਮ ਜਾਤ ਸਦਾਈਂਦੇ ਤਿੰਨ ਮੰਗਾ ਜੇ ਤੁਦੇ ਤੇ ਆਏਂਦੇ ਖੁਦ ਤੇ ਆਏਂਦੇ ਖੁਦ ਤੇ ਆਏਂਦੇ
1: ਪੌੜੀ ਭਗਤ ਰਹਿ ਮਨ ਪਾਉਂਦੇ ਦਰ ਸੋਣ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ ਦਰ ਟੋ ਨਾ ਲੈਣੀ ਥਾਮਦੇ ਇੱਕ ਮੂਲ ਨਾ ਬੁੱਝਣੇ ਆਪਣਾ ਅਣਹੋਦਾ ਆਪ ਗਣਾਏਂਦੇ ਹੋ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਸ ਦਾਏਂਦੇ ਤਿੰਨ ਮੰਗਾਂ ਜੇ ਤੁਝੇ ਤੇ ਆਏਂਦੇ ਤਿੰਨ ਮੰਗਾਂ ਜੇ ਤੁਝੇ ਤੇ ਆਏਂਦੇ

0: ਸਲੋਕ ਮਹਲਾ ਪਹਿਲਾ ਕੁੜ ਰਾਜਾ ਕੁੜ ਪ੍ਰਜਾ ਕੁੜ ਸਭ ਸੰਸਾਰ ਕੂੜ ਮੰਡਪਾ ਕੂੜ ਮਾੜੀ ਕੂੜ ਦਾ ਸੁਹਾ ਕੂੜ ਸੋਇਨਾ ਕੂੜ ਰੂਪਾ ਕੁੜ ਪਹਿਨਣ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਾ ਕੂੜ ਮੀਆਂ ਕੂੜ ਬੀਬੀ ਖਾ ਪੋਏ ਖਾ ਕੂੜ ਕੂੜੇ ਨੇ ਉਹ ਲੱਗਾ ਵਿਸਰਿਆ ਕਰਤਾ ਕਿਸ ਨਾਲ ਕੀ ਕਹਿ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਵਾਕੇ ਉਹ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਕੁੜ ਬਾਜ ਕੂੜ ਕੂੜ ਮਹਲਾ ਪਹਿਲਾ
1: ਸੱਚ ਤਾਂ ਪ੍ਰਜਾਣੀਏ ਜਾਰਦਾ ਸੱਚਾ ਹੋ ਕੂੜ ਕੀ ਮਲ ਉਤਰੇ ਤਨ ਕਰੇ ਹਛਾਤ ਹੋ ਸੱਚ ਤਾਂ ਪ੍ਰਜਾਣੀਏ ਜਾਂ ਸੱਚ ਧਰੇ ਪਿਆਰ ਨਾ ਸੁਣ ਮਨ ਰੈਸੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਵੀ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਨੇ ਦਇਆ ਜਾੜੈ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਏ ਜਾ ਆਤਮ ਤੀਰਥ ਕਰੈ ਦੇਵਾ ਸਤਿਗੁਰੂ ਨੂੰ ਪੁੱਛ ਕੇ ਪਹਿਰੇ ਕਰੇ ਨਿਵਾਸ ਸੱਚ ਸਭਣਾ ਹੋਏ ਦਾਰੂ ਪਾਪ ਕੱਢੇ ਤੂ ਨਾਨਕ ਵਖਾਣੇ ਬੇਨਤੀ ਜਿਨ ਸੱਚ ਭੱਲੈ ਹੋਏ ਪੌੜੀ ਦਾਨ ਮਹਿੰਡਾ ਤਲੀਕਾ ਜੇ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਲ ਛੱਡੀਐ ਉਹ ਇੱਕ ਮਨ ਅਲਖ ਤੇ ਆਈਐ ਫਲ ਤੇ ਉਪਾਈਐ ਜੇ ਵੇਹੀ ਤਾਰ ਕਮਾਈਐ ਜੋ ਹੋਵੇ ਪ੍ਰਭੂ ਲਿਖਿਆ ਤਾਂ ਧੂੜ ਤੇ ਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਸੇਵ ਗਵਾਈਐ ਸੇਵ ਗਵਾ
0: ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਕਮਨ ਅਲਖ ਤੇ ਆਈਐ ਫਲ ਤੇ ਵੇਖੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ

ਨਿਰੰਜਣ ਦਿਓ ਮਹਲਾ ਦੂਜਾ। ਏ ਕ੍ਰਿਸ਼ਨ ਸਰਵ ਦੇਵਾ ਦੇਵ ਦੇਵਤਾ ਆਤਮਾ ਆਤਮਾ ਵਾਸ ਦੇਵ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਣ ਦਿਓ ਮਹਲਾ ਪਹਿਲਾ।

0: ਗੁਰ ਬਿਨ ਗਿਆਨ ਨਾ ਹੋਏ, ਪੌੜੀ ਪੜਿਆ ਹੋਵੇ ਗੁਣੇ ਦਾ। ਆਇਓ ਵੀ ਸਾਧਨਾ ਮਾਰੀਏ ਜਿਹਾ ਕਾਲੇ ਕਾਲਣਾ, ਤੇਰੇ ਹੋ ਨਾਉ ਪਚਾਰੀ ਐਸੀ ਕਲਾ ਰੱਖਦੀ ਹੈ, ਜਿੱਤ ਦਰ ਗਏ ਦਇਆ ਹਾਰੀਏ ਪੜਿਆ ਤੇ ਉਮੀਆਂ। ਵਿਚਾਰ ਅੱਗੇ ਵਿਚਾਰੀਏ ਮੋਚਰੈ ਸੋ ਅੱਗੇ ਮਾਰੀਏ, ਅੱਗੇ ਮਾਰੀਏ ਅੱਗੇ ਬਾਹ।
1: ਪੌੜੀ ਪੜਿਆ ਹੋਵੇ ਗੁਨਹਿਗਾਰ ਤੋਂ ਮੀ ਸਾਧਨਾ ਮਾਰੀਏ, ਜੇਹਾ ਕਾਲੇ ਘਾਲਣਾ ਤੇ ਵੇਖੋ ਨਾਉ ਪਚਾਰੀਏ, ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ। ਪੜਿਆ ਤੇ ਉਮੀਆਂ ਵਿਚਾਰ ਗਏ ਵਿਚਾਰੀਏ, ਮੋਹ ਚਲੈ ਸੋ ਅੱਗੇ ਮਾਰੀਏ, ਮੋਹ ਚਲੈ ਸੋ ਅੱਗੇ ਮਾਰੀਏ।
0: ਕੁਝ ਬਿਨ ਸੁਰ ਕਰੈ ਕੋ ਮੇਰੀ, ਤੁਝ ਬਿਨ ਸੁਰ ਕਰੈ ਕੋ ਮੇਰੀ, ਤੁਝ ਬਿਨ ਸੁਰ ਕਰੈ ਕੋ ਮੇਰੀ।

ਗਾਵੇ ਗੁਣ ਵਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੇ ਗੁਣ ਸੇ ਸਹਿਸ ਜੇ ਬਾਰਸ ਆਦਿ ਅੰਤ

ਧੁਨ ਕਬ ਜਨ ਕਲ ਵਖਾਣਿਓ, ਹਰ ਨਾਮ ਰਸਕ ਨਾਨਕ ਗੁਰ ਰਾਜ ਯੋਗ ਤੈ ਮਾਣਿਓ। ਪਾਤਾਲਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ, ਹਰ ਨਾਮ ਰਸਕ

0: ਸਤਿਯੁਗ ਤੈ ਮਾਨਿਓ ਚੱਲਿਓ ਬਲ ਬਾਵਨ ਪਾਇਓ ਤ੍ਰੇਤੇ ਤੈ ਮਾਨਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦ ਪੁਰਖ ਫੁਰਮਾਇਓ।
1: ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਬੇਣ ਗੁਣ ਰਵੈ ਸਹਿਜਾ ਤੁਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੁਖ ਦਿਉ ਪਰੀਖਿਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਨਿਤ ਨਵ ਤਨ ਜਗ ਛਾਇਓ।
2: ਗੁਣ ਗਾਵੇ ਪਿਆਲ

ਪਰ ਧਨ ਪਰ ਅਪਵਾਦ ਨਾਰ ਨਿੰਦਾ ਯਹ ਮਿੱਠੀ ਜੀ ਮਾਹੇ ਹਿਤਾਨੀ ਬਲ ਬੰਚ ਛਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਿਆ ਸੁਚਨਾ ਸਿੱਤ

0: ਨਿਰਪਾਰ ਸਤ ਸੰਗਤ ਸਹਿਜ ਸਾਰ ਜਾਗੀ ਦੇ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰੇ ਕਹੋ ਕੀਰਤ ਕਦ ਸਹਾਰੇ ਸਪਤ ਦੀਪ ਮਯਾਰੇ ਰਹਿਣਾ ਜਗਤ ਗੁਰ ਪਰਸ ਮੁਰਾਰੇ।
1: ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ।

0: ਅਰਦਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੋਰੇ ਰਾਮਦਾਸ ਰਾਖੂ ਸਰਨਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੋਰੇ ਰਾਮਦਾਸ ਰਾਖੂ ਸਰਨਾਈ।
1: ਸੋ ਕਹਾਉ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਈ, ਹੋਵੈ ਸਿਫਤ ਖਸਮ ਦੀ, ਨੂਰ ਅਰਸਹ ਕੁਰ ਸਹਾਉ ਝਟੀਐ, ਤੁਧ ਡਿਠੇ ਸੱਚੀ ਪਾਤ ਸਾ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤ ਸਾਹੁ, ਸਿਰ ਸਾਹਾਂ ਦੈ ਸਾਹੁ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ, ਸੱਜਣ ਸੱਚਾ ਪਾਤ ਸਾਹੁ, ਸਿਰ ਸਾਹਾਂ ਦੈ ਸਾਹੁ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪਹਿਲਾ, ਜਿਸ ਜਲ ਨਿਧ ਕਾਰਣ ਤੁਮ ਜਗ ਆਈ, ਸੋ ਅੰਮ੍ਰਿਤ ਗੁਰ ਪਾਹੀ ਜੀਉ, ਛੋਡਹੁ ਵੀਸ ਭੀਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਉ, ਜਿਸ ਜਲ ਨਿਧ ਕਾਰਣ ਤੁਮ ਜਗ ਆਈ, ਸੋ ਅੰਮ੍ਰਿਤ ਗੁਰ ਪਾਹੀ ਜੀਉ, ਛੋਡਹੁ ਵੀਸ ਭੀਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ, ਮਨ ਰੇ ਥਿਰ ਰਹੋ ਮਤ

ਵਹਿ ਕਰ ਅੰਮ੍ਰਿਤ ਘਟ ਮਾਹੀ ਜੀਓ ਰਹਾਉ ਅਵਗੁਣ ਛੋੜ ਗੁਣਾ ਕਉ ਧਾਵਹੁ ਕਰ ਅਵਗੁਣ ਪਛੁਤਾਹੀ ਜੀਓ ਸਾਰ ਅਪਸਰ ਕੀ ਸਾਰ ਨ ਜਾਣ ਹੈ ਫਿਰ ਫਿਰ ਕੀਚ ਬੁਢਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਬਹੁ ਕਾਹੀ ਜੀਓ ਨਿਰਮਲ ਨਾਮ ਜਪਹੁ ਸਦ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗਹੁ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉ ਭਾਵੈ ਤਿਉ ਰਾਖਹੁ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗਹੁ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉ ਭਾਵੈ ਤਿਉ ਰਾਖਹੁ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ

0: ਬੈਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਣ ਤੁਮ ਜਾਗਿ ਆਈ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡਹੁ ਵੇਸ ਭੀਖ ਚਤੁਰਾਈ ਦੁਬਿਧਾ ਇਹੁ ਫਲ ਨਾਹੀ ਜੀਓ।
1: ਆਸਾ ਮਹੱਲਾ ਚੌਥਾ।

0: ਰਤਵਾ ਤ੍ਰੈਤੇ ਰਾਜ ਤੇ ਕਾ ਜੋਰਗ ਰਤਵਾ ਦੁਆਪਰ ਤਪੇ ਕਾ ਸਤ ਗੇ ਰਤਵਾ ਹਲ ਜੁਗ ਦਾ ਤਰੁਕਾ ਕੂੜਗ ਰਤਵਾ ਮਹੱਲਾ ਪਹਿਲਾ
1: ਸ਼ਾਮ ਕਹੇ ਸੇ ਤੰਬਰ ਸਵਾਮੀ ਸੱਚ ਮੈਂ ਆਸਿਆ ਸਾਚ ਰਹੇ ਸਭ ਕੁਛ ਅਸਮਾ ਮੇਰੇ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੁਰ ਨਾਏ ਲੈ ਪ੍ਰਾਸ਼ਟ ਜਾਏ ਨਾਨਕ ਤੋ ਮੁਖੰਤਰ ਪਾਏ ਜੁਜ ਮੈਂ ਜੋਰ ਸ਼੍ਰੀ ਚੰਦਰਾਵਲ ਕਾਨ ਕ੍ਰਿਸ਼ਨ ਜਹਾਦ ਮਾਇਆ ਪਾਰ ਜਾਤ ਗੋਪੀ ਲਾਇਆ ਬਿੰਦਰਾ ਬੰਨ ਮੈਂ ਰੰਗ ਕੀਆ ਕਲ ਮੈਂ ਵੇਦ ਥਰਮਨ ਹੁਆ ਨਾਮ ਖਦਾਈ ਲੁਭਾਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਸਚਿਆ ਪੜੇ ਗੁਣੇ ਤਿੰਨ ਚਾਰ ਵਿਚਾਰ ਭਉ ਭਗਤ ਕਰਨੀ ਸਦਾ ਓ ਨਾਨਕ ਮੋਖ ਅੰਤਰ ਪਾਏ ਪੌੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਘਰ ਪੇਸ਼ ਕਰੀ ਇਹ ਵੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਕੋਈ ਤਾਰ ਵਿਰਲੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਪਾਰ ਉਤਾਰਿਆ ਪਾਰ
0: ਪਾਉੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਹੈ ਇਨ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਏ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
1: ਜੋ ਐਸਾ ਹਰ ਨਾਮ ਨਾ ਚੇਤਿਓ ਸਿਖਾਏ ਜਗ ਆਏ ਰਾਮ ਰਾਜੇ ਮਾਨਸ ਜਨਮ ਦੁਲੰਬ ਹੈ ਨਾਮ ਬਿਨਾ ਬਿਰਥਾ ਸਭ ਜਾਏ ਪ੍ਰਵਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨਮੁੱਖਾਂ ਨੂੰ

ਕੀ ਸੁਣਵਾਏ ਕਿਆ ਥੀਆ ਜਾਂ ਹਿਰਦੈ ਕੋ ਸੁਧੇ ਜਾਏ ਮਹੱਲਾ ਪਹਿਲਾ। ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ। ਮੁੱਖ ਝੂਠ ਬਿਟੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ। ਗਲ ਮਾਲਾ ਤਿਲਕਲ ਲਾਟੰ ਦੇ ਧੋਤੀ ਬਸਤਰ ਪਾਟੰ। ਦਾਸ ਬਰਮੰ ਕਰਮੰ ਸਾਫੋ ਨਿਸ਼ਚੋ ਕਰਮੰ। ਕਹੋ ਨਾਨਕ ਨਿਸ਼ਚੋ ਤਿਹਾਵੈ ਦਿਨ ਸਤ ਗੁਰ ਵਾਟ ਨਾ ਪਾਵੇ ਕੌੜੀ ਕੱਪੜ ਰੂਪ ਸੁਹਾਵਣਾ। ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਪਾਵਣਾ।

आठ पहर, आठ पहर सलाह सिर जनहार।

कृपा करो। आठ पहर साला है सृजनहार को, जीवा दे दात कृपा करो।

0: ਨਾਨਕ ਤੈਸ ਕਹੋਆ ਤਿਤ ਕਰਿ ਅਨਹਦਵਾ ਜੀ ਨੰਦ ਸੁਨੋ ਵਿਟ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਵ ਪਾਇਆ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪਿਤਰੇ ਸੁਣੀ ਸੱਚੀ ਬਾਣੀ ਸੰ ਸਾਜਨ ਭਈ ਸਸੀ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੀ ਪਵੇ ਸਤਿਗੁਰ ਰਹੇ ਆਪਰ ਬਿਨਵੰਤ ਨਾਨਕ ਚਰਨ ਲਾਗੇ ਵਾਜੇ ਅਨਹਦ ਤੂੰ ਰੇ
1: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਨ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋ ਨਿਧਿ ਅਵਤਾਇ ਸਭ ਸਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆ ਚੌਹਾਂ ਸਾਹਿਬਜ਼ਾਦਿਆ ਚਾਲੀਆਂ ਮੁਕਤਿਆ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੜਾਂ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਾਂ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲ

ਵਾਹਿਗੁਰੂ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ,

0: ਕਰੋ
1: ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੇ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ।

ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਜੀ ਦੇ ਹਾਜ਼ਰ ਹੈ ਦਰ ਪਰਮਾਨ ਹੋਵੇ ਪਰਮਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਸਿੱਖ ਪੜਦੇ ਸੁਣਦੇ ਸਰਬ

0: ਨਾਨਕ ਤਗ ਨਾ ਟੁੱਟਾਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨਾ ਮੰਨਿਆ ਪਾਤੂ ਪੁਜੈ ਸਾ ਲਾਹੀ ਸੱਚ ਸੂਤ ਦਰਗਹਿ ਅੰਦਰ ਪਾਈਐ ਤਗ ਨਾ ਤੂ ਤਸਪੂਤ ਮਹੱਲਾ ਪਹਿਲਾ ਤਗ ਨਾ ਅੰਦਰੀ ਤਗ ਨਾ ਨਾਰੀ ਭਲ ਕਹਿ ਥੁੱਕ ਪਵੈ ਮਿਤਦਾਰ ਤਗ ਨਾ ਪੈਰੀ ਤਗ ਨਾ ਥੀ ਤਗ ਨਾ ਜਿਹਵਾ ਤਗ ਨਾ ਥੀ ਪਹਾੜ ਕਰੇ ਵਿਆਹ ਕਾਗਲ ਦਸਹਿਰਾ ਸੁਣ ਵੇ ਖੋਲੂ ਕਰ ਵੇਡਾ ਮਨ ਅੰਧਾ ਨਾ ਉਹ ਸੁਝਾਣ ਪੌੜੀ ਸਾਹਿਬ ਦਇਆ ਕਿਰਪਾ ਕਰੇ ਸਾਈ ਘਰ ਕਰਾਏ ਸੀ ਸੋ ਸੇ ਸੇਵਾ ਕਰੇ ਜਿਸ ਨੂੰ ਹੁਕਮ ਮਰਾਏ ਸੀ ਹੁਕਮ ਕਾਮਲ ਪਾਏ ਸੀ ਖਸਮ ਭਾਵੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰ ਗਏ
1: ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਕਿਸਮੈ ਕਾ ਮਹਿਲ ਪਾਏ ਸੀ ਖਸਮੈ ਪਾਵੈ ਸੋ ਕਰੇ ਮੁਰਚੰਦਿਆ ਸੋ ਫਲ ਪਾਏ ਸੀ ਕਾ ਦਰਗਹਿ ਪੈਂਦਾ ਜਾਏ ਸੀ ਕਾ ਦਰਗਹਿ ਪੈਂਦਾ ਜਾਏ ਸੀ
0: ਗਵਰਾਗੀ ਨਾਦੀ ਬੇਬੀ ਬਹੁ ਭਾਂਤ ਕਰ ਹਰ ਹਰ ਪੀਤੈ ਰਾਮ ਰਾਜੇ ਅੰਤਰ ਕਾ ਪੁੱਟ ਵਿਕਾਰ ਰੋਏ ਕਿਆ ਕੀਜੈ ਹਰ ਕਰਤਾ ਸਭ ਕਿਸ ਜਾਣਦਾ ਸਿਰ ਰੋਗ ਹੱਥ ਦੀਜੈ ਨਾਨਕ ਗੁਰਮੁਖਿ ਹਿਰਦਾ ਛੁਪੈ ਹਰ ਭਗਤ ਹਰ ਦੀਜੈ ਹਰ ਦੀਜੈ

ਸਿਖਾਣੇ ਕਰੇ ਨਿਵਾਸ ਸ਼੍ਰੀ ਵਗਾਇਨ ਤੰਗਲਤਾ ਤਿਨ ਕਰ ਬ੍ਰਾਹਮਣ ਭੂਰੇ ਨਾਗ ਨਾ ਪਿਆਰ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪਰਵਾਨ ਮਲੇਸ਼ ਕਾਲ ਲੈ ਪੂਜੇ ਪਰਾਣ ਪੱਪਾ ਖਿਆ ਕਾ ਪੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਂਕਾ ਗੱਡੀ ਕਾਰ ਉਤਰਾਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਮਨ ਸਾਡਾ ਫਿੱਟੈ ਤਨ ਫਿੱਟੈ ਫੇਟ ਕਰੇਨ ਮਨ ਜੂਠੈ ਚੁਲੀ ਭਰੇ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚ ਤੇਲ ਸਭ ਕੋ ਦੇਖ ਨਜ਼ਰੀਏ ਹੇਠ ਟਲਾਏ ਦਾ ਆਪੇ ਦੇਵ ਲਿਆਈਏ

0: ਦੇਖ ਨਾ ਪਾਏ ਦਾ, ਦੇਖ ਨਾ ਪਾਏ ਦਾ, ਦੇਖ ਨਾ ਪਾ
1: ਪੌੜੀ ਚਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ, ਆਪੇ ਦੇਵੜਿਆਂ ਆਪੇ ਕਰਮ ਕਰਾਇਂਦਾ, ਵੱਡ ਹੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਇਂਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਇਂਦਾ, ਦਰ ਮੰਗਣ ਭੇਖਣਾ ਪਾਇਂਦਾ।

0: ਨਾਨਕ ਅੱਗੇ ਸੋ ਮਿਲੇ
1: ਜੂਠਾ ਜੂਠਾ ਮੁਖ ਵਸੈ ਨਿਤ ਨਿਤ ਹੋਏ।

0: ਜੋ ਗੁਣ ਹਾਰਿਆ,
1: ਜੋ ਗੁਣ ਹਾਰਿਆ, ਜੋ ਗੁਣ ਹਾਰ
2: ਪੌੜੀ ਤੁਰੇ ਪਲਾਣੇ, ਪੌਣ ਵੇਗ ਹਰ ਰੰਗੀ ਹਰਮ ਸਵਾਰਿਆ, ਕੋਠੇ ਮੰਡਪ ਮਾੜੀਆਂ ਲੈ ਬੈਠੇ ਕਿਰਪਾ ਸਾਰਿਆ, ਚੀਜ ਕਰਨ ਮਨ ਪਾਉਂਦੇ ਹਰ ਬੁਝਣ ਨਹੀਂ ਹਾਰਿਆ, ਕਰ ਫੁਰਮੈਸ ਖਾਇਆ ਵਿਕ ਮਹਿਲ ਤਮਰਨ ਵੀ ਸਾਰਿਆ, ਜਰੇ ਆਈ ਜੋ ਬਣ ਹਾਰਿਆ, ਜਰੇ ਆਈ ਜੋ ਬਣ ਹਾਰਿਆ,
3: ਜਿੱਥੇ ਜਾਏ ਬਹਿ

0: ਤਿੰਨ ਹਰ ਪੂਜ ਕਰਾਵਾ,
1: ਪੂਜ ਕਰਾਵਾ ਸਲੋਕ ਮਹਲਾ।

0: ਮਾਇਆ ਕਿਰਤ ਤਾਂ ਹੋਵਾ ਪਾਪਿਤ ਪਾਪੀ ਸੋਦਰ ਗੱਡਿਆ ਧੁੱਖਾਂ ਪਈਆਂ ਤਿੱਤ ਜਿੱਤ ਮੁੱਖ ਨਾਮ ਨਾ ਉਚਰੈ ਬਿਨ ਨਾਵੇ ਰਸਖਾ ਨਾਨਕੇ ਵੈ ਜਾਣੀਐ ਜਿੱਤ ਮੁੱਖ ਧੁੱਖਾਂ ਪਾਏ ਮਹੱਲਾ ਪਹਿਲਾ
1: ਪੰਡ ਜੰਮੀ ਹੈ ਪੰਡ ਨਿੰਮੀ ਹੈ।

ਆਖੀਏ ਪਰ ਅੱਖਰ ਇਹ ਹੋ ਬੁਝੀਏ ਮੂਰਖ ਹੈ ਨਾਲ ਨਾ ਲੁਝੀਏ ਮੂਰਖ ਹੈ।

0: ਕੈ ਗੁਰ ਸਿੱਖਾ ਮਨ ਮਿਠਾ ਪਾਰੀ ਦਰ ਕੈ ਗੁਰ ਸਿੱਖ ਪੈ ਨਾਈਐ ਮੇਰਾ ਸਤਿਗੁਰ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ
1: ਸਲੋਕ ਮਹਲਾ ਪਹਿਲਾ ਨਾਨਕ ਕੈ ਬੋਲਿਆ ਤਨ ਮਨ ਕਹੋ ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋ ਫਿੱਕਾ ਕਰਕੇ ਸੁੱਟੀਏ ਮੂੰਹ ਸੁੱਕਾ ਫਿੱਕੇ ਪਾ ਫਿੱਕਾ ਮੂਰਖ ਆਖੀਏ ਆਣਾ
0: ਅੰਦਰੋਂ ਝੂਠੇ ਪੈਰਵਾ ਦੁਨੀਆਂ ਅੰਦਰ ਫੈ ਅੱਠ ਸੱਠ ਤੀਰਥ ਜੇ ਨਹਾਵੈ ਉਤਰੈ ਨਾਹੀ ਮੈਲ ਜਿਨ ਪੱਟ ਅੰਦਰ ਹਾਰ ਗੁੱਜੜ ਤੇ ਭਲੇ ਸੰਸਾਰ

0: ਪੀ ਕਰ ਜਾਏ। ਪਰਵਾਹ ਨਾਹੀਂ ਕਿਸੇ ਕਰੀ ਬਸ ਤੈਨਾ, ਪਰਵਾਹ ਚੁੱਪਰ ਖਰਚ ਮੰਗਾ, ਜਵੈ ਦੇ ਤਾਂ ਖਾਏ ਦੀਵਾ ਕੋ ਕਲਮੇ ਕਾ ਹਮਾ ਤੁਮ ਕਰ ਲੈ ਲੇਖਾ ਪੀੜ ਛੁੱਟੈ ਨਾਨਕਾ ਜੋ ਤੇਲ ਪੌੜੀ ਆਪੇ ਹੀ ਕਰਨਾ ਆਪੇ ਤੈ ਧਾਰੀਐ ਦੇਖ ਕੀ ਪੈਪਣਾ ਘਰ ਕੱਚੀ ਪੱਕੀ ਸਾਰੀਐ ਜੋ ਸਭ ਕੋਈ ਆਈ ਵਾਰੀਐ ਜਿਸਕੇ ਵੀ ਪ੍ਰਾਣ ਹੈ ਕਿਉਂ ਸਾਹਿਬ ਮਨੋਂ ਵਿਸਾਰੀਐ ਆਪਣਾ ਆਪੇ ਹੀ ਕਾਸਵਾਰੀਐ ਆਸਵਾਰੀਐ ਆਸਵਾਰ
1: ਪੌੜੀ ਆਪੇ ਹੀ ਕਰਨਾ ਕਿ ਉਹ ਕਲ ਆਪੇ ਹੀ ਤੈ ਧਾਰੀ ਹੈ ਦੇਖੇ ਕੀਤਾ ਆਪਣਾ ਘਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵੀ ਸਾਰੀ ਹੈ ਆਪਣ ਹੱਥੀ ਆਪਣਾ ਆਪੇ ਕਾਸ ਵਾਰੀ ਹੈ ਆਪੇ ਹੀ ਕਾਸ ਵਾਰੀ ਹੈ
0: ਤੂੰ ਦਾਤਾ

जानकी पहु तेरा नाम।

ਹਿੱਟਿਆ ਮੇਰਾ ਪੂਰਾ ਸਤਿਗੁਰੂ ਨਾਮ ਦ੍ਰਿੜਾਵੇ ਰਾਮ ਰਾਮ।

0: ਥਾਏ ਨਾ ਕਾਈ ਪਾਏ ਪੌੜੀ ਜਿਸੇ ਸੁਖਾਈਏ ਸੋ ਸਾਹਿਬ ਸਦਾ ਸੰਭਾਲੇ ਜਿੱਤ ਕੀਤਾ ਪਾਏ ਆਪਣਾ ਸਾਕਾਰ ਪੂਰੀ ਕਿਉਂ ਘਾਲੀ ਐ ਮੰਦਾ ਮੁੱਲ ਕੀਤਾ ਹੇ ਲੰਮੀ ਨਦਰ ਨਿਹਾਲੀ ਅੱਜ ਸਾਡਾ ਨਾਰੀ ਐ ਤੇ ਵੇਹਾ ਪਾਸਾ ਢਾਲੀ ਐ ਉੱਪਰ ਘਾਲੀ ਐ ਉੱਪਰ ਘਾਲੀ ਐ ਉੱਪਰ
1: ਪੌੜੀ ਜਿੱਤੇ ਵੀ ਐ ਸੁੱਖ ਪਾਈ ਐ ਸੋ ਸਾਹਿਬ ਸਦਾ ਸੰਭਾਲੀ ਐ ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਐ ਮੰਦਾ ਮੂਲਾ ਕੀਚੇ ਤੇ ਲੰਮੀ ਨਦਰ ਨੇ ਖਾਲੀ ਐ ਜਿਉਂ ਸਾਹਿਬ ਨਾਲ ਹਾਰੀਐ ਤੇ ਵੇਖਾ ਪਾਸਾ ਢਾਲੀ ਐ ਖਿਚਲਾਹੇ ਉੱਪਰ ਘਾਲੀ ਐ ਖਿਚਲਾਹੇ ਉੱਪਰ ਘਾਲੀ ਐ।

0: कृष्ण पैसा अग्वय सेवा करे अक्ष पैमा नानक जिसम लगा तिस मिले लगा सो प्रमाण माता दूजा
1: जो जी सुगवै मुका कहवा बीजै देख मंगै अमृत वेखै वो न्याव महला दूजा ਨਾਲਿਆਣੇ ਦੋਸਤੀ ਕਦੇ ਨਾ ਆਵੇਰਾ
0: ਨਾਲਿਆਣੇ ਦੋਸਤੀ ਕਦੇ ਨਾ ਆਵੇਰਾ
1: ਜਿਹਾ ਜਾਣੇ ਤਿਵ ਵਰਤੈ ਵੇਖੋ ਕੁਦਰਦਾ ਵਸਤੂ ਅੰਦਰ ਵਸਤ ਸਵਾਵੇ ਦੂਜੀ ਹੋਵੇ ਪਾ

ਸੱਚ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚੱਕ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹੋਰ ਮੈਂ ਕਿਸੇ ਵੇ ਉਹ ਵਜੋਂ ਇਦੂ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋਂ ਗਵਾਵੇ ਅਗਲਾ ਮੁਹਿੰਮ ਹੋ ਆਣਾ ਖਾਏ ਜਿਸ ਦਿੱਤਾ ਖਾਵੇ।

ਕਰੀ ਜੇ ਚੱਲੈ ਕਿਸਮੈ ਪਾਏ, ਹੁਰਮਤ ਤਿਸਨੋ ਅਗਲੇ ਉਹ ਵਜੋ ਪੇ ਦੂਣਾ ਖਾਏ, ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜਹੋ ਗੁਆਏ ਅਗਲਾ ਮੋਹ ਮਾਪਣਾ ਖਾਏ, ਜਿਸ ਦਾ ਇਤਾ ਖਾਵਣਾ ਤੁਸੀਂ ਐਸਾ ਬਾਸ, ਨਾਨਕ ਹੁਕਮ ਨਾ ਚੱਲੇ ਨਾਨਕ ਖਸਮ ਚੱਲੇ ਅਰਦਾਸ। ਅੰਤਰ ਗੋ

0: ਮਹਲਾ ਦੂਜਾ
1: ਇੱਕ ਨਹੀਂ ਚਾਕਰੀ ਜੇ ਤੋ ਖਸਮ ਨਾ ਜਾ ਨਾਨਕ ਸੇਵ ਕਾਂਡੀ ਹੈ ਜਿਸੇ ਤੀ ਖਸਮ ਸਮਾਏ ਪੌੜੀ ਨਾਨਕ ਹਰ ਤਾਂ ਕੈ ਬਾਰਾ ਵਾਰਿਆ ਪ੍ਰਾਇ ਸਾਜੀ ਤੇਰੇ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀ ਇੱਕ ਤਰੀ ਚੜੈ ਵਿਸਿਆਰਿਆ ਪ੍ਰਾਇ ਕਰਿਆ ਹਉ ਕੈਸ ਕਰੀ ਪੁਕਾਰ ਨਾਨਕ ਕਰਨਾ ਜਰ ਗਿਆ ਫਿਰ ਤੇ ਸਹੀ ਕਰਨੀ ਸਾਰ ਕਰਨੀ ਸਾਰ ਕਰਨੀ ਸਾਰ
0: ਪੌੜੀ ਨਾਨਕ ਅੰਤਰਾ ਜਾ ਆਪਣੀ ਹਰਦਾ ਕੇ ਪਾਰਾ ਬਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਬਿਸੇ ਯਾਰ ਆਪ ਕਰਾਏ ਕਰੇ ਆਪ ਹੋ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤੁਸੀਂ ਕਰਨੀ ਸਾਰ।

ਭਾਂਡੇ ਸਾਜੀਆਂ ਨਾ ਪੈ ਪੂਰਨ ਦੇ ਕਿੰਨੀ ਦੁਸਮਾਇਆ ਕੁਲਰਾਂ ਚੜੇ।

ਮਹਲਾ ਦੂਜਾ ਆਪੇ ਸਾਜੇ ਘਰੇ ਆਪ ਜਾਈ ਫਿਰ ਰੱਖਿਆ ਇਸ ਵਿੱਚ ਜੰਤੂ ਪਾਏ ਕਹਿ ਦੇਖੈ ਕਿਸ ਨੂੰ ਕਹੀਏ ਨਾਨਕਾ ਸਭ ਕਿਸੇ ਆਪੇ ਆਪ ਬੜੀ ਵੱਡੀ ਕਿਉਂ ਜੀ।

0: ਪਤੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੇ ਕੀਆਂ ਬੜੀਆਂ।

0: ਨਾਨਕ ਏਕੀ ਬਾਹਰੀ ਉਰ ਦੂਜੀ ਨਾਹੀਂ ਜਾਏ, ਸੋ ਕਰੇ ਜਿਤ ਸਿਰ ਜਾਏ,
1: ਸੋ ਕਰੇ ਜਿਤ ਸਿਰ ਜਾਏ।
2: ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚਾਰ ਸ਼ਾਹ, ਹੌੜੀ ਵੱਡੀ ਵੱਡਾ ਬਾਤ ਤੇਰਾ ਮਰਤਬਾ, ਰੰਗ ਪਰੰਗ ਨੇ ਕੁੰਜਾ ਪੁੱਤਵਾ, ਜੀਆਂ ਦਰਜੀਓ ਸਭ ਜਾਣ ਲਾ, ਸਭ ਤੇਰੇ ਵਾਸਤੇ ਆ।

0: ਸੁਣਦਾ ਸੁਣਦਾ ਪਧਿਆ ਕੇ ਔੜੀ ਵੱਡੇ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇ ਕਨਾ ਜਾਪਨ ਕਰਤਵਾ ਜੀਆਂ ਦਰਜੀਓ ਸਭ ਕੀ ਜਾਣ ਲਾ ਸਭ ਤੇਰੇ ਵਸ ਤੇਰਾ ਘਰ ਪਲਾ ਤੇਰੇ ਕਾਰਨਾਂ ਦਾ ਵਧਾਈ ਤੁਤ ਕਰ ਮਾਨ ਮਹੱਤਾ ਤੇਜ ਆਪਣਾ ਆਪ ਜਲ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਨਕ ਦਾ ਸੰਦਾਸ ਤੁਧਿਆ ਕੈ ਮੈਨੂੰ ਵਰਤਾ
1: ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਜਿਸਰਾ ਜੋਦਾਈ ਦਾ ਖੇਲੈ ਸਗਲ ਜਗ

0: ਸਖਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਦਾ, ਜਿਨੀ ਨਾਮ ਤੇ ਆਇਆ ਗਏ ਮਸਖਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਾਹਿਬ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ

ਆਵਹਿ। ਘਰ ਅੰਮ੍ਰਿਤ ਘਟ ਮਾਹੀ ਜੀਉ, ਰਹਾਉ ਆਵ ਗੁਣ ਛੋੜ ਗੁਣਾ ਕਉ ਧਾਵਹੁ। ਕਰ ਆਵ ਗੁਣ ਪਛੁਤਾਹੀ ਜੀਉ, ਸਾਰ ਅਪਸਰ ਕੀ ਸਾਰ ਨ ਜਾਣ ਹੈ, ਫਿਰ ਫਿਰ ਕੀਚ ਬੁਢਾਹੀ ਜੀਉ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਉ। ਨਿਰਮਲ ਨਾਮ ਜਪਹੁ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਉ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸੱਚ ਗੁਰ ਬਚਨੀ ਫਲ ਪਾਹੀ ਜੀਉ। ਜਿਉ ਭਾਵੈ ਤਿਉ ਰਾਖਹੁ ਹਰ ਜੀਉ, ਜਨ ਨਾਨਕ ਸ਼ਬਦ ਸਲਾਹੀ ਜੀਉ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸੱਚ ਗੁਰ ਬਚਨੀ ਫਲ ਪਾਹੀ ਜੀਉ। ਜਿਉ ਭਾਵੈ ਤਿਉ ਰਾਖਹੁ ਹਰ ਜੀਉ,

0: ਸੋਰਠ ਮਹੱਲਾ ਪਹਿਲਾ। ਜਿਸ ਜਲ ਨਿਧ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡਹ ਵੇਸ ਭੀਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਇਹ ਤੇ ਤੁਹਾਡੀ ਬਾਣੀ ਵਿੱਚੋਂ ਸਾਨੂੰ ਪਤਾ ਲੱਗ ਗਿਆ ਹੈ ਕਿ ਸਾਨੂੰ ਸੱਚੀ ਬੋਲਣਾ ਚਾਹੀਦਾ ਹੈ। ਪਰ ਮਹਾਰਾਜ ਕਿਵ ਸਚਿਆਰਾ ਹੋਈਏ, ਅਸੀਂ ਸਚਿਆਰ ਕਿਵੇਂ ਹੋਈਏ ਝੂਠੇ ਸੰਸਾਰ ਵਿੱਚ। ਜਦੋਂ ਸਵੇਰੇ ਘਰੋਂ ਨਿਕਲਦੇ ਹਾਂ ਝੂਠੇ ਝੂਠ, ਜਿਹਨੂੰ ਮਿਲਦੇ ਹਾਂ ਝੂਠ, ਤੇ ਫਿਰ ਲੋਕਾਂ ਕੋਲੋਂ ਗੱਲਾਂ ਵੀ ਸੁਣਦੇ ਹਾਂ ਵੀ ਜੇ ਝੂਠ ਨਾ ਬੋਲੀਏ ਤੇ ਕੰਮ ਹੀ ਨਹੀਂ ਚੱਲਦਾ, ਜੇ ਝੂਠ ਨਾ ਬੋਲੀਏ ਕਹਿੰਦਾ ਹੈ ਦੁਕਾਨਦਾਰੀ ਨਹੀਂ ਚੱਲਦੀ, ਕਾਰ ਵਿਹਾਰ ਨਹੀਂ ਚੱਲਦਾ। ਕਿਵ ਸਚਿਆਰਾ ਹੋਈਏ। ਸਤਿਗੁਰੂ ਕਹਿਣਗੇ ਜਿਹਨੂੰ ਗੁਰੂ ਤੇ ਪੂਰਨ ਸਿਦਕ ਤੇ ਭਰੋਸਾ ਏ ਉਹ ਇਸ ਭੁਲੇਖੇ ਵਿੱਚ ਨਹੀਂ ਪੈਂਦਾ, ਜੈ ਜੈ ਰੱਖੇ ਆਪ ਤੇ ਜਾਏ ਖੜੋਗਣਾ। ਜਿੱਥੇ ਗੁਰੂ ਨੇ ਰੱਖਣਾ ਏ ਉੱਥੇ ਰਹਿਣਾ ਪੈਣਾ ਹੈ। ਜਿੰਨਾ ਨਿਰੰਕਾਰ ਜੀ ਨੇ ਦੇਣਾ ਏ ਉਦੋਂ ਵੱਧ ਤੇ ਮਿਲਣਾ ਹੀ ਕੋਈ ਨਹੀਂ। ਝੂਠ ਬੋਲ ਕੇ ਕਿਵੇਂ ਦੁਕਾਨ ਵੱਧ ਚਲਾ ਲਵੇ। ਪਰ ਪਿਆਰਿਓ, ਝੂਠ ਬੜਾ ਪਿਆਰਾ ਲੱਗਦਾ ਹੈ। ਝੂਠ ਬੋਲ ਕੇ ਬਹੁਤ ਧਨ ਕਮਾ ਲੈਂਦਾ ਹੈ, ਝੂਠ ਬੋਲ ਕੇ ਬੜੇ ਸੁੱਖ ਕਮਾ ਲੈਂਦਾ ਹੈ। ਤੇ ਸਤਿਗੁਰੂ ਕੀ ਕਹਿੰਦੇ ਨੇ, ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂ। ਝੂਠ ਬੋਲ ਕੇ ਕਮਾਲਾ ਧਨ ਰਹਿਣਾ ਹੱਕ ਦਾ ਏ, ਖਿਆਲ ਕਰੀ ਇਹ ਝੂਠ ਪੂਰਾ ਦੇ ਪੂਰੇ ਡੋਬ ਦਿੰਦਾ ਹੈ। ਕਹਿੰਦੇ ਹਨ ਬਈ ਝੂਠ ਦੇ ਬੇੜੇ ਭਰ ਕੇ ਡੁੱਬਦੇ ਨੇ, ਹੱਕ ਦਾ ਰਹਿ ਜਾਂਦਾ ਹੈ। ਕਿਉਂ ਬੋਲਦਾ ਇਹ ਝੂਠ? ਸੱਚ ਤੇ ਝੂਠ ਦੀ ਗੱਲ ਕਰਦਿਆਂ ਕਿਸੇ ਵਿਦਵਾਨ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ। ਇੱਕ ਘਣੇ ਜੰਗਲ ਦੇ ਵਿੱਚ ਬੈਠਾ ਸਾਧੂ ਬੰਦਗੀ ਕਰ ਰਿਹਾ ਹੈ ਤੇ ਇਸ ਜੰਗਲ ਨੂੰ ਅੱਗ ਲੱਗ ਗਈ। ਇੱਕ ਪ੍ਰੇਮੀ ਦੌੜਾ ਆਇਆ, ਕਹਿੰਦਾ ਹੈ ਮਹਾਂਪੁਰਸ਼ੋ ਜੰਗਲ ਨੂੰ ਅੱਗ ਲੱਗ ਗਈ ਹੈ, ਥੋੜੀ ਦੇਰ ਬਾਅਦ ਅੱਗ ਇੱਥੇ ਤੱਕ ਵੀ ਪਹੁੰਚ ਜਾਣੀ ਹੈ, ਤੁਸੀਂ ਇਹ ਜੰਗਲ ਛੱਡ ਕੇ ਚਲੇ ਜਾਓ। ਸਾਧੂ ਉੱਠਿਆ ਹੈ, ਆਸ਼ਰਮ ਦੇ ਆਲੇ ਦੁਆਲੇ ਜਿੰਨਾ ਵੀ ਬਾਲਣ ਪਿਆ ਹੈ ਨਾ, ਇਸ ਪੁਰਸ਼ ਨੇ ਸਾਧੂ ਨੇ ਇਕੱਠਾ ਕਰਕੇ ਬਾਲਣ ਤੇ ਉਹਨੂੰ ਅੱਗ ਲਾ ਦਿੱਤੀ ਹੈ ਤੇ ਫਿਰ ਚੌਂਕੜਾ ਮਾਰ ਕੇ ਬਹਿ ਗਿਆ। ਉਸ ਪ੍ਰੇਮੀ ਨੇ ਪੁੱਛਿਆ ਵੀ ਜਾਣਾ ਕੋਈ ਨਹੀਂ, ਜੰਗਲ ਨੂੰ ਅੱਗ ਲੱਗ ਗਈ। ਸਾਧੂ ਨੇ ਬੜੇ ਪਤੇ ਦੀ ਗੱਲ ਆਖੀ, ਕਹਿਣ ਲੱਗਾ ਭਲਿਆ ਅੱਗ ਉੱਥੇ ਲੱਗਦੀ ਏ ਜਿੱਥੇ ਬਾਲਣ ਪਿਆ ਹੋਵੇ, ਬਾਲਣ ਮੈਂ ਜਾਲ ਦਿੱਤਾ ਏ ਤੇ ਅੱਗ ਇੱਥੇ ਨਹੀਂ ਲੱਗ ਸਕਦੀ। ਬਿਲਕੁਲ ਇਸੇ ਤਰ੍ਹਾਂ ਸੰਸਾਰ ਵਿੱਚ ਖਿਆਲਾਂ ਦੀ ਅੱਗ ਪਈ ਲੱਗੀ ਏ, ਬਿਲਕੁਲ ਇਸੇ ਤਰ੍ਹਾਂ ਸੰਸਾਰ ਵਿੱਚ ਖਿਆਲਾਂ ਦੀ ਅੱਗ ਵੱਲ ਰਹੀ ਏ ਕਿ ਝੂਠ ਬਗੈਰ ਕੰਮ ਨਹੀਂ ਚੱਲਦਾ, ਪਰ ਗੁਰੂ ਦੇ ਸਿੱਖ ਨੇ ਇਹਨਾਂ ਖਿਆਲਾਂ ਨੂੰ ਜਾਲ ਦੇਣਾ ਏ, ਫਿਰ ਆਪ ਮੁਹਾਰੇ ਹੀ ਮੁੱਖ ਵਿੱਚੋਂ ਸੱਚ ਨਿਕਲੇਗਾ। ਜਾਲੋ ਐਸੀ ਰੀਤ, ਜਾਲ ਦੇ ਇਹੋ ਜਿਹੇ ਖਿਆਲਾਂ ਨੂੰ। ਹਾਂ ਪਿਆਰਿਓ, ਸੱਚ ਅੱਜ ਵੀ ਸੱਚ ਹੈ, ਸੱਚ ਕੱਲ੍ਹ ਨੂੰ ਵੀ ਸੱਚ ਰਹਿਣਾ ਹੈ। ਅੱਜ ਝੂਠ ਬੋਲਿਆ ਏ ਕੱਲ ਨੂੰ ਤੈਨੂੰ ਸੋਚਣਾ ਪੈਣਾ ਏ ਮੈਂ ਕੀ ਕਿਹਾ ਸੀ। ਸੱਚ ਅੱਜ ਵੀ ਸੱਚ ਏ, ਸੱਚ ਕੱਲ ਨੂੰ ਵੀ ਸੱਚ ਏ, ਕਈ ਸਾਲਾਂ ਬਾਅਦ ਵੀ ਬੋਲੇਗਾ, ਸੋਚਣਾ ਨਹੀਂ ਪੈਣਾ, ਸੱਚ ਹੀ ਰਹਿਣਾ ਏ। ਇੰਜ ਕਹਿ ਲਈਏ ਸੱਚ ਰੱਬ ਦੇ ਨਾਮ ਵਰਗਾ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ, ਸੱਚ ਸਦਾ ਨਵਾਂ ਹੈ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੌਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਤਨੁ ਵਾਹਿਗੁਰੂ ਸਾਹਿਬ ਜੀਓ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤੇ, ਪੂਰਨ ਹੋਵੇ ਹੈ ਕਾਮ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤੇ, ਪੂਰਨ ਹੋਵੇ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਹਜ਼ੂਰ ਦੇ ਅੰਮ੍ਰਿਤ ਸਲੋਕਾਂ ਦੀ ਲੜੀਵਾਰ ਵਿਚਾਰ ਆਪਾਂ ਕਰ ਰਹੇ ਹਾਂ। ਅੱਜ ਆਪ ਜੀ ਨੇ ਸਤਿਗੁਰੂ ਜੀ ਦੇ 40ਵੇਂ ਸਲੋਕ ਦਾ ਪਾਠ ਸਰਵਣ ਕੀਤਾ ਹੈ। ਆਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਹੈ, ਸਤਿਗੁਰੂ ਸਾਡੇ ਅੰਦਰ ਨੂੰ ਟਿਕਾ ਬਖਸ਼ਣ ਦਾ ਯਤਨ ਕਰੋ, ਸੂਝ ਬਖਸ਼ੋ, ਆਸਥਾ ਪ੍ਰੇਮ ਔਰ ਨੀਯਤ ਦੀ ਸਫਾਈ ਬਖਸ਼ੋ, ਕਿਉਂਕਿ ਇਸ ਕਥਾ ਦਾ ਮਕਸਦ ਸਿਰਫ ਤੇ ਸਿਰਫ ਗੁਰੂ ਸ਼ਬਦ ਵਿਚਾਰ ਨਾਲ ਗੁਰੂ ਨੂੰ ਰਿਜਾਣ ਲਈ ਹੈ। ਨੀਯਤ ਰਾਸ ਕਰਕੇ ਸੇਵਾ ਕੀਤੀ ਜਾਏ ਤੇ ਮੈਨੂੰ ਗੁਰਬਾਣੀ ਤੇ ਯਕੀਨ ਹੈ ਕਿ ਪਰਮੇਸ਼ਵਰ ਉਸ ਸੇਵਾ ਨੂੰ ਆਪਣੇ ਘਰ ਚ ਸਵੀਕਾਰ ਕਰਦਾ। ਔਰ ਇਹ ਕਥਾ ਸਿਰਫ ਦਿਮਾਗੀ ਨੌਲੇਜ ਦੀ ਕਸਰਤ ਵਾਸਤੇ ਨਹੀਂ, ਇਹ ਸਿਰਫ ਤੇ ਸਿਰਫ ਆਪਣੇ ਗੁਰੂ ਦੀ ਸਿਫਤੋਂ ਸਲਾਹ ਕਰਨ ਵਾਸਤੇ। ਇਸ ਕਰਕੇ ਆਰੰਭ ਚ ਮੈਂ ਸ਼ਬਦ ਵਰਤਣਾ ਹੁੰਦਾ ਕਿ ਸਤਿਗੁਰੂ ਅੰਦਰ ਦੀ ਆਸਥਾ, ਸ਼ਰਧਾ, ਅਕੀਦਾ। ਕਿਉਂਕਿ ਜੇ ਸਾਡੇ ਅੰਦਰ ਭਾਵਨਾ ਨਹੀਂ, ਬੀਜ ਜਿਤਨਾ ਮਰਜ਼ੀ ਕੀਮਤੀ ਲੈ ਲਓ, ਜੇ ਪਾਣੀ ਨਹੀਂ ਹੋਵੇਗਾ ਉਹਨੇ ਪੁੰਗਰਨਾ ਕੋਈ ਨਹੀਂ। ਅਕਲ, ਨੌਲੇਜ, ਸਿਆਲ ਜਿਤਨੀ

ਸਿਰਜਿਆ ਹੈ ਤੇ ਜੋ ਕੋਈ ਸਿਰਜੇ ਦਾ ਮਤਲਬ ਜਿੱਥੋਂ ਤੱਕ ਇਨਸਾਨ ਦੀ ਫਿਜ਼ੀਕਲ ਤੌਰ ਤੇ ਪਹੁੰਚ ਵੀ ਨਹੀਂ, ਜਿਸ ਨੇ ਖੰਡ ਬ੍ਰਹਿਮੰਡ ਜੋ ਕੁਝ ਵੀ ਸਿਰਜਿਆ। ਮਹਾਰਾਜ ਕਹਿੰਦੇ ਨੇ ਜਗਤ ਭਿਖਾਰੀ, ਭਿਖਾਰੀ ਦਾ ਅਰਥ ਆਪਾਂ ਸਮਝਣੇ ਮੰਗਤਾ, ਜਾਚਕ, ਆਜਿਜ਼। ਹਜ਼ੂਰ ਕਹਿੰਦੇ ਨੇ ਜਗਤ ਭਿਖਾਰੀ ਫਿਰਤ ਹੈ, ਫਿਰਦ ਅਰਥ ਭਟਕ ਰਿਹਾ। ਕਹਿੰਦੇ ਨੇ ਸਾਰੇ ਦਾ ਸਾਰਾ ਸੰਸਾਰ ਜਿਹੜਾ ਹੈ ਇਹ ਮੰਗਤਿਆਂ ਦਾ ਟੋਲਾ ਹੈ ਜਾਂ ਇਹ ਭਿਖਾਰੀਆਂ ਦਾ ਕਾਫਿਲਾ ਹੈ ਜਿਹੜਾ ਭਟਕ ਰਿਹਾ ਹੈ। ਤੇ ਮਹਾਰਾਜ ਕਹਿੰਦੇ ਸਭ ਕੋ, ਇੱਥੇ ਸਤਿਗੁਰੂ ਨੇ ਲਫ਼ਜ਼ ਸਭ ਕੋ ਵਰਤਿਆ। ਮੈਂ ਅਰਜ਼ ਕਰਾਂ ਸਭ ਕੋ ਦਾ ਅਰਥ ਕੇਵਲ ਇਨਸਾਨ ਨਹੀਂ ਕਰਾਂਗੇ, ਜੇ ਸਭ ਕੋ ਦਾ ਅਰਥ ਆਪਾਂ ਇਨਸਾਨ ਕਰਨੇ ਆ ਤੇ ਸਾਡੀ ਖੁਦਗਰਜੀ। ਹਾਂ ਹਜ਼ੂਰ, ਇੱਥੇ ਸਭ ਕੋ ਦਾ ਅਰਥ ਪੂਰੀ ਕਾਇਨਾਤ ਵਿੱਚ ਜੋ ਕੁਝ ਵੀ ਚੇਤਨਾ ਵਾਲੇ ਜੀਵ ਰੱਬ ਨੇ ਪੈਦਾ ਕੀਤੇ, ਇਨਸਾਨ, ਪਸ਼ੂ, ਪੰਛੀ, ਜੋ ਕੁਝ ਵੀ ਹੈ, ਤੇ ਸਭ ਦੇ ਵਿੱਚ ਮੈਂ ਇਹ ਕਰਾਂ ਇੱਕ ਅਦ੍ਰਿਸ਼ਟ ਸੈੱਲ ਤੋਂ ਲੈ ਕੇ ਜਿਹੜਾ ਬੰਦੇ ਨੂੰ ਨਜ਼ਰ ਨਹੀਂ ਆ ਰਿਹਾ ਉਸ ਤੋਂ ਲੈ ਕੇ ਦ੍ਰਿਸ਼ਟਮਾਨ ਤੱਕ ਜੋ ਵੀ ਚੇਤਨਾ ਹੈ ਉਸ ਸਾਰੀ ਚੇਤਨਾ ਦੀ ਪਾਲਣਾ ਕਰਨ ਵਾਲਾ ਕੇਵਲ ਅਕਾਲ ਪੁਰਖ ਵਾਹਿਗੁਰੂ। ਇੱਥੇ ਸਭ ਦਾ ਅਰਥ ਥੋੜਾ ਜਿਹਾ ਵਿਸ਼ਾਲ ਆਪਾਂ ਕਰੀਏ, ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਬਚਨ ਕਿਹਾ। ਮਹਾਰਾਜ ਕਹਿੰਦੇ ਚਿੰਟੀ ਤੇ ਕੁੰਚਰ ਅਸਤੋਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਇੱਥੇ ਸਭ ਦਾ ਅਰਥ ਕਰਾਂਗੇ ਪੂਰੀ ਦੀ ਪੂਰੀ ਸ੍ਰਿਸ਼ਟੀ ਵਿੱਚ ਜੋ ਵੀ ਉਹਨੇ ਜੀਵ ਚੇਤਨਾ ਪੈਦਾ ਕੀਤੀ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਸਭ ਨੂੰ ਦਾਤਾਂ ਦੇਣ ਵਾਲਾ ਦਾਤਾ ਕੇਵਲ ਇੱਕ, ਸਾਰੀਆਂ ਥਾਵਾਂ ਤੇ ਰਮਿਆ ਹੋਇਆ ਪਾਰ ਬ੍ਰਹਮ ਪਰਮੇਸ਼ਵਰ ਹੈ ਵਾਹਿਗੁਰੂ। ਮਹਾਰਾਜ ਕਹਿ ਰਹੇ ਨੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਦੋ ਗੱਲਾਂ ਹੋ ਗਈਆਂ, ਜਗਤ ਮੰਗਤਾ ਹੈ, ਦਾਤਾ ਅਕਾਲ ਪੁਰਖ। ਉਸ ਤੋਂ ਅੱਗੇ ਹੈ ਕਹੋ ਨਾਨਕ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬੋਲ ਰਹੇ ਨੇ, ਕਹਿ ਰਹੇ ਨੇ, ਆਖ ਰਹੇ ਨੇ, ਮਨ ਸਿਮਰ ਤੇਹ। ਇਹਦਾ ਅਰਥ ਹੇ ਮੇਰੇ ਮਨਾ, ਉਸ ਅਕਾਲ ਪੁਰਖ ਨੂੰ, ਉਸ ਪ੍ਰਭੂ ਨੂੰ ਜਿਹੜਾ ਸਭ ਦਾ ਰਿਜ਼ਕ ਦਾਤਾ ਹੈ, ਉਸ ਪਰਮਾਤਮਾ ਨੂੰ ਤੂੰ ਸਿਮਰ। ਕਹੋ ਨਾਨਕ ਮਨ ਸਿਮਰ ਤੇਹ, ਤੇਹ ਦਾ ਅਰਥ ਉਸ ਨੂੰ, ਤਿਸ ਨੂੰ, ਤੇ ਫਿਰ ਹੋਵੇਗਾ ਕਿ ਪੂਰਨ ਹੋਵੇ ਕਾਮ, ਪੂਰਨ ਦਾ ਅਰਥ ਮੁਕੰਮਲ। ਤੇਰੇ ਜ਼ਿੰਦਗੀ ਦੇ ਜਿਤਨੇ ਵੀ ਕੰਮ ਨੇ, ਜਿਤਨਾ ਵੀ ਤੂੰ ਕੁਝ ਕਰਨਾ ਚਾਹੁੰਦਾ, ਸੱਚ ਇਹ ਵੇ ਤੈਨੂੰ ਹਰ ਕੰਮ ਦੇ ਵਿੱਚ ਫਤਿਹਯਾਬੀ, ਕਾਮਯਾਬੀ ਮਿਲੇਗੀ ਮਨਾ, ਉਸ ਪਰਮਾਤਮਾ ਦਾ ਸਿਮਰਨ ਕਰ ਜਿਹੜਾ ਸਭ ਨੂੰ ਰਿਜ਼ਕ ਦੇਣ ਵਾਲਾ। ਇਹ ਸਤਿਗੁਰੂ ਦੇ ਸ਼ਲੋਕ ਦੇ ਅਸੀਂ ਅਖਰੀ ਅਰਥ ਕੀਤੇ ਆ। ਹੁਣ ਇਸ ਦੀ ਵਿਆਖਿਆ, ਇਹਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਤੈਰੇ ਵਿੱਚ ਰਹਿ ਕੇ ਆਪਾਂ ਗੱਲ ਕਰਾਂ, ਜੋ ਰੋਜ਼ ਆਪਾਂ ਕਰਨ ਦਾ ਯਤਨ ਕਰ ਰਹੇ। ਇਸ ਸੰਸਾਰ ਵਿੱਚ ਹਰ ਬੰਦਾ ਜਿਹੜਾ ਹੈ ਉਹਨੂੰ ਕਿਸੇ ਦੂਜੇ ਦੀ ਲੋੜ ਜ਼ਰੂਰ ਹੈ, ਇਹ ਚ ਕੋਈ ਸ਼ੱਕ ਨਹੀਂ। ਇਨਸਾਨੀ, ਇਨਸਾਨ ਦੀ ਮੈਂ ਗੱਲ ਕਰ ਰਹੀ, ਦੂਜੇ ਜੀਵਾਂ ਦੀ ਨਹੀਂ। ਹਰ ਬੰਦਾ ਜਿਹੜਾ ਉਹ ਦੂਸਰੇ ਦੇ ਉੱਤੇ ਆਸ ਰੱਖ ਕੇ ਬੈਠਾ ਹੈ। ਜੇ ਰਾਜਾ ਸ਼ਕਤੀਸ਼ਾਲੀ ਬਲਵਾਨ ਹੈ ਤੇ ਉਹਨੂੰ ਵੀ ਤਾਂ ਪ੍ਰਜਾ ਦੀ ਆਸ ਹੈ, ਭਾਵੇਂ ਉਹ ਡੈਮੋਕ੍ਰੇਸੀ ਹੋਵੇ, ਲੋਕਤੰਤਰ ਹੋਵੇ, ਤੇ ਭਾਵੇਂ ਪੁਸ਼ਤੈਨੀ ਰਾਜ ਹੋਵੇ, ਡਿਕਟੇਟਰਸ਼ਿਪ ਹੋਵੇ, ਪ੍ਰਜਾ ਨੂੰ ਲੋੜ ਹੈ ਰਾਜੇ ਦੀ। ਆ ਡੈਮੋਕ੍ਰੇਸੀ ਵਿੱਚ ਵੀ, ਲੋਕਤੰਤਰ ਵਿੱਚ ਵੀ ਤਾਂ ਪ੍ਰਜਾ ਦੀ ਲੋੜ ਹੈ। ਮੈਂ ਬੇਨਤੀ ਕਰਾਂ ਕਿਹੜਾ ਬੰਦਾ ਜਿਹਨੂੰ ਪ੍ਰਜਾ ਦੀ ਮੁਥਾਜੀ ਨਹੀਂ। ਜੇ ਥੋੜਾ ਜਿਹਾ ਇਹਨੂੰ ਬਰੀਕੀ ਨਾਲ ਦੇਖੀਏ, ਰਾਜੇ ਨੂੰ ਪ੍ਰਜਾ ਦੀ ਲੋੜ ਹੈ ਤੇ ਪ੍ਰਜਾ ਨੂੰ ਵੀ ਆਪਣੇ ਮੁਲਕ ਨੂੰ ਚਲਾਉਣ ਲਈ ਰਾਜੇ ਦੀ ਲੋੜ ਹੈ, ਇੱਕ ਦੂਜੇ ਦੀ ਲੋੜ ਦੇ ਪੂਰਕ ਨੇ। ਅੱਜ ਅਸੀਂ ਦੇਖਦੇ ਹਾਂ ਕੋਈ ਬੰਦਾ ਐਸਾ ਨਹੀਂ ਜ਼ਿੰਦਗੀ ਦੇ ਫੀਲਡ 'ਚ ਜਿਹਨੂੰ ਬੰਦੇ ਨੂੰ ਬੰਦਿਆਂ ਦੀ ਲੋੜ ਨਹੀਂ। ਜਿਵੇਂ ਮੰਨ ਲਓ ਇੱਕ ਨੇਤਾ ਹੈ, ਮੈਂ ਚਲੋ ਇਹ ਸਿੱਧੀ ਜੀ ਗੱਲ ਕਰ ਰਹੇ, ਉਹਨੂੰ ਵੀ ਤਾਂ ਕੱਲ ਇਹਨਾਂ ਲੋਕਾਂ ਦੀ ਲੋੜ ਹੈ ਵੋਟਾਂ ਦੀ। ਇੱਕ ਗਾਉਣ ਵਾਲਾ ਗਵੱਈਆ ਹੈ, ਉਹ ਵੀ ਤਾਂ ਆਪਣੇ ਦਾਅਵੇ ਨਾਲ ਛਾਤੀ ਠੋਕ ਕੇ ਕਹਿਣ ਲੱਗ ਪੈਂਦਾ ਇੰਨੇ ਲੋਕ ਮੇਰੇ ਫੈਨ ਨੇ, ਇੰਨੇ ਲੋਕ ਮੈਨੂੰ ਸੁਣਦੇ ਆ। ਚਾਹੇ ਕੀਰਤਨ ਕਥਾ ਦਾ ਦਾਇਰਾ ਹੈ, ਇਸ ਵਿੱਚ ਵੀ ਇੱਕ ਹਉਮੈ ਪਨਪਦੀ ਪਈ ਹੈ ਕਿ ਇੰਨੇ ਲੋਕ ਮੇਰੇ ਪਿੱਛੇ। ਸੰਤ ਕਹੋ, ਮਹੰਤ ਕਹੋ, ਰਾਜਨੇਤਾ ਕਹੋ, ਲੀਡਰ ਕਹੋ, ਕੋਈ ਬੰਦਾ ਇਸ ਧਰਤੀ ਦੇ ਖਿੱਤੇ 'ਚ ਜਿਹੜਾ ਹੈ ਉਹਨੂੰ ਆਪਣੇ ਕੰਮ ਦੇ ਵਿੱਚ ਕਿਸੇ ਦੂਜੇ ਬੰਦੇ ਦੀ ਜ਼ਰੂਰਤ ਜ਼ਰੂਰ। ਅਗਲੀ ਬੇਨਤੀ, ਖਾਸ ਕਰਕੇ ਭਾਰਤ ਵਿੱਚ
ਬਾਦਸ਼ਾਹ ਨੂੰ

0: ਕਈ ਵਾਰੀ ਪਰਮਾਤਮਾ ਨਾਲ ਤੁਲਨਾ ਦੇ ਦਿੱਤੀ ਗਈ ਤੇ ਉਸ ਦੇ ਦਰ ਤੇ ਲੋਕ ਫਰਿਆਦੀ ਹੁੰਦੇ ਸੀ। ਤੇ ਜਦੋਂ ਅਸੀਂ ਪੁਰਾਤਨ ਹਿਸਟਰੀ ਨੂੰ ਪੜ੍ਹਦੇ ਹਾਂ ਤੇ ਕਈ ਵਾਰੀ ਚਿੱਠੀਆਂ ਵਿੱਚ ਇੱਥੋਂ ਤੱਕ ਲਿਖਿਆ ਮਿਲਦਾ, ਰਾਜੇ ਨੂੰ ਰਿਜ਼ਕ ਦਾਤਾ ਪਰਜਾ ਪਾਲਕ ਜਹਾਂ ਪਨਾਹਾਂ ਹਰ ਦੋ ਆਲਮ ਸ਼ਾਹ ਤੱਕ ਸ਼ਬਦ ਵਰਦੇ। ਇਹ ਸਾਰੇ ਸ਼ਬਦ ਇੱਥੋਂ ਤੱਕ ਕਿ ਰਾਜੇ ਨੂੰ ਲੋਕ ਭਗਵਾਨ ਕਹਿਣ ਲੱਗ ਪਏ। ਇਹ ਭਗਵਾਨ ਹੈ, ਇਹਦਾ ਦਿੱਤਾ ਸੀ ਖਾਨੇ ਪੈ। ਤੇ ਲੋਕਾਂ ਦੀ ਸ਼ਬਦਾਵਲੀ ਵਿੱਚ ਇਹ ਪੈ ਗਿਆ ਕਿ ਪਰਜਾ ਪਾਲਕ ਰਿਜ਼ਕ ਦਾਤਾ ਅੰਨ ਦਾਤਾ ਸ਼ਹਿਨ ਸ਼ਾਹ। ਪਰ ਗੁਰਮਤ ਨੇ ਇੱਕ ਜਿਹੜੀ ਸਾਨੂੰ ਵਿਲੱਖਣ ਚੀਜ਼ ਦਿੱਤੀ, ਗੁਰਮਤ ਨੇ ਸਭ ਤੋਂ ਪਹਿਲੀ ਗੱਲ ਇਹ ਕਹੀ ਕਿ ਜੋ ਕੁਝ ਭਾਗਾਂ ਚ ਰੱਬ ਨੇ ਲਿਖਿਆ ਹੈ ਤੇਰੇ ਖੱਤ ਨਾਲ ਤੇ ਕੋਈ ਧੱਕੇ ਨਾਲ ਖੋ ਸਕਦਾ ਖੱਤ ਚ ਪਈ ਨੂੰ, ਪਰ ਮੱਥੇ ਦੀ ਕੋਈ ਨਹੀਂ ਖੋ ਸਕੇਗਾ। ਗੁਰਮਤ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਜਿਹੜਾ ਕੰਸੈਪਟ ਸੀ ਬਾਦਸ਼ਾਹ ਵਾਲਾ, ਰਿਜ਼ਕ ਦਾਤਾ ਪਰਜਾ ਪਾਲਕ ਜਿਹੜੇ ਲੋਕ ਸ਼ਬਦ ਵਰਤਦੇ ਸੀ, ਉੱਥੇ ਗੁਰੂ ਨੇ ਸਭ ਤੋਂ ਵੱਡੀ ਜਿਹੜੀ ਬਖਸ਼ਿਸ਼ ਕੀਤੀ ਉਹਨਾਂ ਕਿਹਾ ਇਸ ਸੰਸਾਰ ਵਿੱਚ ਰਿਜ਼ਕ ਦਾਤਾ ਪਰਜਾ ਪਾਲਕ ਅੰਨ ਦਾਤਾ ਪਾਤਸ਼ਾਹ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ, ਨਾ ਪਰਮਾਤਮਾ ਦੇ ਤੁਲ ਕੋਈ ਸੁਲਤਾਨ ਹੈ, ਨਾ ਪਰਮਾਤਮਾ ਦੇ ਤੁਲ ਕੋਈ ਰਾਜਾ ਹੈ, ਨਾ ਪਰਮਾਤਮਾ ਦੇ ਤੁਲ ਕੋਈ ਦਾਤਾ। ਗੁਰਮਤ ਨੇ ਸਭ ਤੋਂ ਵੱਡੀ ਬਖਸ਼ਿਸ਼ ਇਹ ਕੀਤੀ। ਇਸੇ ਕਰਕੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਇੱਥੇ ਹਜ਼ੂਰ ਜਦੋਂ ਮੰਗਣ ਦੀ ਗੱਲ ਕਰਦੇ ਆ, ਠੀਕ ਹੈ ਸੰਗਤ ਵਿੱਚ ਮੰਗਣ ਦੀ ਗੱਲ ਕੀਤੀ, ਗੁਰੂ ਤੋਂ ਮੰਗਣ ਦੀ ਗੱਲ ਕੀਤੀ, ਪਰ ਇਹਨਾਂ ਦੋਨਾਂ ਦਾ ਅੰਦਰੂਨੀ ਭਾਵ ਹੈ ਕਿ ਸਾਡੀ ਝੋਲੀ ਕੇਵਲ ਆਕਾਰ ਪੁਰਖ ਅੱਗੇ ਹੀ ਅੱਡੀ ਜਾਂਦੀ ਹੈ। ਰੱਬ ਤੋਂ ਬਿਨਾਂ ਕੋਈ ਬੰਦਾ ਦਾਤਾ ਬਣ ਕੇ ਕਿਸੇ ਨੂੰ ਦਾਤ ਨਹੀਂ ਦੇ ਸਕਦਾ। ਜਿਹੜਾ ਦੇ ਰਿਹਾ ਉਹ ਵੀ ਕਿਸੇ ਤੋਂ ਮੰਗ ਰਿਹਾ, ਉਹ ਸਵਤੰਤਰ ਨਹੀਂ। ਮੈਨੂੰ ਯਾਦ ਹੈ ਇੱਕ ਵਾਰੀ ਇਹ ਪੜ੍ਹਿਆ ਸੀ ਮੈਂ ਇੱਕ ਪੁਸਤਕ ਚ ਕਿ ਕਿਸੇ ਫਕੀਰ ਦੇ ਕੋਲ ਪਿੰਡ ਦੇ ਲੋਕ ਇਕੱਠੇ ਹੋ ਕੇ ਗਏ ਸਮਝਣ ਵਾਸਤੇ। ਉਹਨਾਂ ਕਿਹਾ ਵੀ ਤੇਰੀ ਬਾਦਸ਼ਾਹ ਬਹੁਤ ਮੰਨਦਾ, ਤੇਰਾ ਸਨਮਾਨ ਬਹੁਤ ਕਰਦਾ, ਸਤਿਕਾਰ ਬਹੁਤ ਕਰਦਾ, ਸਾਡਾ ਇਹ ਕੰਮ ਹੈ, ਤੂੰ ਸਾਡੇ ਨਾਲ ਚੱਲ, ਤੂੰ ਸਾਡੀ ਸਿਫਾਰਿਸ਼ ਕਰ, ਹੋ ਸਕਦਾ ਕਿ ਤੇਰੀ ਮੰਨ ਲੈ, ਤੇਰੀ ਗੱਲ ਉਹਨੇ ਮੋੜਦੀ ਨੀ। ਉਹ ਫਕੀਰ ਕਹਿੰਦਾ ਮੈਂ ਕਦੀ ਇਸ ਤਰ੍ਹਾਂ ਕਿਸੇ ਦੇ ਬਾਦਸ਼ਾਹ ਦੀ ਬੂਹੇ ਤੇ ਨਹੀਂ ਗਿਆ ਮੰਗਣ ਵਾਸਤੇ। ਵੇਖੋ ਮੇਲ ਮਿਲਾਪ ਹੋਣਾ ਹੋਰ ਚੀਜ਼ ਹੈ, ਪਰ ਲਾਲਚ ਤੋਂ ਬਿਨਾਂ ਸੰਸਾਰ ਚ ਵਿਚਰਨੇ ਇੰਨੇ ਲੋਕ ਮਿਲਦੇ ਆ, ਪਰ ਅੰਦਰ ਦੀ ਬਿਰਤੀ ਇਹ ਨਾ ਹੋਵੇ ਕਿ ਜੇ ਕੋਈ ਮੈਨੂੰ ਮਿਲਿਆ ਤੇ ਮੈਂ ਤਰਲੇ ਮਾਰ ਕੇ ਇਹਦੇ ਤੋਂ ਕੁਝ ਲੈਣਾ। ਉਹਨੇ ਕਿਹਾ ਮੇਰੀ ਗੱਲ ਮੈਨੂੰ ਮਿਲਦਾ ਹੈ ਰਾਜਾ, ਪਰ ਜੇ ਤੁਸੀਂ ਕਹਿੰਦੇ ਹੋ ਮੈਂ ਚਲਾ ਜਾਣਾ ਪਰ ਮੇਰੀ ਰੂਹ ਨਹੀਂ ਮੰਨਦੀ। ਕਹਿੰਦੇ ਨਹੀਂ ਤੇਰੀ ਗੱਲ ਸਵੀਕਾਰ ਕਰ ਲਈ। ਜਦੋਂ ਗਿਆ ਤੇ ਕਹਿੰਦੇ ਨੇ ਕਿ ਬਾਦਸ਼ਾਹ ਜਿਹੜਾ ਸੀ, ਰਾਜਾ ਜਿਹੜਾ ਸੀ, ਉਹ ਇਕੱਲਾ ਕਿਲੇ ਵਿੱਚ ਦੁਆ ਕਰ ਰਿਹਾ ਤੇ ਉਸ ਦੁਆ ਦੇ ਵਿੱਚ ਉਹ ਕਹਿ ਰਿਹਾ ਸੀ ਯਾ ਰੱਬ ਯਾ ਖੁਦਾ ਮੇਰੇ ਰਾਜ ਦੀਆਂ ਹੱਦਾਂ ਸਰਹੱਦਾਂ ਵੱਧ ਜਾਣ, ਮੇਰੇ ਖਜ਼ਾਨਾ ਭਰਪੂਰ ਹੋ ਜਾਏ, ਮੇਰੀਆਂ ਫੌਜਾਂ ਵਿੱਚ ਵਾਧਾ ਹੋਵੇ। ਉਹ ਫਕੀਰ ਪਿੱਛੇ ਖਲੋ ਕੇ ਸੁਣ ਰਿਹਾ ਸੀ, ਮਨ ਉਹਦਾ ਪਹਿਲਾਂ ਨਹੀਂ ਸੀ ਮੰਨਦਾ, ਉਹ ਇੱਕੋ ਦਮ ਜਲਦੀ ਨਾਲ ਵਾਪਸ ਆ ਗਿਆ। ਲੋਕਾਂ ਪੁੱਛਿਆ ਜੀ ਕਿਉਂ, ਕਹਿੰਦਾ ਮੇਰੀ ਰੂਹ ਤਾਂ ਅੱਗੇ ਵੀ ਨਹੀਂ ਸੀ ਮੰਨਦੀ, ਪਰ ਅੱਜ ਮੈਨੂੰ ਹੋਰ ਯਕੀਨ ਪੱਕਾ ਹੋ ਗਿਆ ਜਿਹਦੇ ਕੋਲ ਆਪਾਂ ਮੰਗਣਾ ਹੈ ਖੁਦ ਮੰਗਤਾ ਹੈ, ਇਹ ਕਿਸੇ ਤੋਂ ਮੰਗਦਾ ਪਿਆ ਤੇ ਇਹਦੇ ਤੋਂ ਕਿਉਂ ਮੰਗਣਾ ਜੇ ਸਿਫਾਰਿਸ਼ ਹੀ ਕਰਨੀ ਹੈ। ਆਹੋ ਮੈਂ ਉਸ ਰੱਬ ਅੱਗੇ ਕਰਨਾ ਵਾ ਜਿਹਦੇ ਦਰ ਤੇ ਇਹ ਰਾਜਾ ਵੀ ਮੰਗਤਾ ਬਣ ਕੇ ਬੈਠਾ। ਗੁਰਮਤ ਨੇ, ਮੈਂ ਹੁਣ ਬਾਣੀ ਚੋਂ ਅੱਗੇ ਅਰਜ਼ ਕਰਨੀ, ਗੁਰਮਤ ਨੇ ਦਾਤਾ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਨੂੰ ਮੰਨਿਆ ਕਿ ਰਿਜ਼ਕ ਦੇਣ ਵਾਲਾ। ਅੱਜ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਚੋਂ ਕੁਛ ਬੇਨਤੀਆਂ ਆਪ ਨੂੰ ਕਰਨੀ। ਸਭ ਤੋਂ ਪਹਿਲਾਂ ਕਿ ਜਗਤ ਮੰਗਤਾ ਹੈ, ਫਰਕ ਇੰਨਾ ਹੈ, ਕੋਈ ਝੌਂਪੜੀ ਚ ਬੈਠਾ ਮੰਗ ਰਿਹਾ, ਕੋਈ 100 ਗਜ ਦੇ ਮਕਾਨ ਚ ਮੰਗ ਰਿਹਾ, ਕੋਈ 200 ਗਜ ਦੇ ਮਕਾਨ ਚ ਮੰਗ ਰਿਹਾ, ਕੋਈ ਸੱਚ ਇਹ ਵੇ ਕਿ ਵੱਡੇ ਵੱਡੇ ਫਾਰਮ ਹਾਊਸ ਚ ਬੈਠਾ ਮੰਗ ਰਿਹਾ, ਇੱਥੇ ਕੋਈ ਰੁਪਈਆ 1 ਮੰਗਦਾ ਹੈ ਤੇ ਕੋਈ 1 ਅਰਬ ਮੰਗਦਾ ਹੈ। ਯਾਦ ਰੱਖਿਓ ਭਾਵੇਂ ਕੋਈ 1 ਮੰਗੇ ਤੇ ਭਾਵੇਂ ਅਰਬ ਮੰਗੇ, ਪਰ ਮੰਗਣ ਵਾਲੀ ਬਿਰਤੀ ਵਿੱਚ ਦੋਨੋਂ ਹੀ ਮੰਗਦੇ ਨੇ। ਪਰ ਸੋਚ ਆਪੋ ਆਪਣੀ, ਉਹ ਇੰਨੇ ਕੁ ਮੰਗ ਰਿਹਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਚ ਕਿਹਾ ਸਾਰਾ ਸੰਸਾਰ ਮੰਗਤਾ ਹੈ, ਦਾਤਾ ਸਿਰਫ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਮੈਂ ਥੋੜੀ ਜਿਹੀ ਹੋਰ ਇਹ ਬੇਨਤੀ ਕਰਾਂ, ਇਹੀ ਕਾਰਨ ਕਿ ਗੁਰਮਤ ਵਿੱਚ ਜਿਹੜਾ ਪਾਤਸ਼ਾਹੀ ਦਾ ਕੰਸੈਪਟ ਹੈ, ਇਸ ਵਿੱਚ ਕਿਸੇ ਰਾਜੇ ਨੂੰ ਹਾਂ ਕਿਤੇ ਕਿਤੇ ਸ਼ਬਦ ਪਾਤਸ਼ਾਹ ਆਏ ਨੇ, ਉਮਰਾਵ ਆਏ ਨੇ, ਪਰ ਰੂਹਾਨੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਸੇ ਵੀ ਰਾਜੇ ਨੂੰ ਪਾਤਸ਼ਾਹ ਸ਼ਬਦ ਰੱਬ ਦੇ ਤੋਂ ਨਹੀਂ ਵਰਤੇ। ਉਹਨਾਂ ਨੇ ਕਿਹਾ ਸਾਡਾ ਰਾਜਾ, ਦੇਖੋ ਕਬੀਰ ਸਾਹਿਬ ਜੈਸਾ ਮਹਾਂਪੁਰਖ ਬਨਾਰਸ ਦੀ ਧਰਤੀ ਤੇ ਰਹਿੰਦੇ ਤੇ ਜਿੱਥੇ ਗੜ੍ਹ ਹੈ ਬ੍ਰਾਹਮਣਾਂ ਦਾ, ਵਿਦਵਾਨਾਂ ਦਾ, ਸਭ ਤੋਂ ਜ਼ਿਆਦਾ ਵਿਰੋਧ ਵੀ ਉਸਦਾ ਹੈ। ਉਹਨਾਂ ਦਾ ਇੱਕ ਬਚਨ ਹੈ, ਉਹ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਲਿਆਕਤ ਦਾ, ਜਦੋਂ ਉਹਨਾਂ ਕਿਹਾ ਵੀ ਇਹ ਜੁਲਾਹਾਂ ਦਾ ਮੁੰਡਾ ਹੈ, ਇਹ ਆਪਣੇ ਕੋਲੋਂ ਗੀਤ ਲਿਖ ਲਿਖ ਕੇ ਬੋਲੀ ਜਾ ਰਹੇ। ਤੇ ਉਸ ਵਕਤ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਗੱਲ ਸੁਣੋ ਮੇਰੀ, ਤੁਹਾਡੀ ਤਰ੍ਹਾਂ ਮੈਂ ਚੁੱਝ ਚਰਚਾ ਨਹੀਂ ਕਰ ਸਕਦਾ, ਕਰਾਂਗਾ ਵੀ ਨਾ। ਤੇ ਉਹਨਾਂ ਨੇ ਆਪਣੀ ਰਚਨਾ ਚ ਇੱਕ ਬਚਨ ਕਿਹਾ, ਯਾਦ ਰੱਖਿਓ, ਉਹ ਬਾਦਸ਼ਾਹ ਤੋਂ ਨਹੀਂ ਡਰੇ, ਰਾਜਿਆਂ ਤੋਂ ਨਹੀਂ ਡਰੇ, ਉਹਨਾਂ ਨੂੰ ਗੰਗਾ ਦੇ ਵਿੱਚ ਸੱਟਿਆ ਗਿਆ। ਮੈਨੂੰ ਖੇਦ ਹੈ ਅੱਜ ਦੇ ਵਿਦਵਾਨ ਉਸ ਹੱਡ ਬੀਤੀ ਘਟਨਾ ਕਬੀਰ ਦੀ ਦੇ ਅਰਥ ਵੀ ਅਨਰਥ ਕਰੀ ਜਾ ਰਹੇ, ਕਿਉਂਕਿ ਉਹਨਾਂ ਨੂੰ ਜਿੱਥੇ ਰੱਬ ਦੀ ਅਜ਼ਮਤ ਦੀ ਝਲਕ ਪੈਂਦੀ ਹੈ ਉਹ ਪ੍ਰੋਬਲਮ ਹੋ ਜਾਂਦੀ ਉਹਨਾਂ ਨੂੰ, ਕਿਉਂਕਿ ਉਹਨਾਂ ਦਾ ਰੱਬ ਜਿਹੜਾ ਹੈ ਖੇਡ ਨਹੀਂ ਵਰਤਾ ਸਕਦਾ। ਮੈਂ ਉਹਨਾਂ ਦਾ ਕਿਹਾ ਹੈ ਕਬੀਰ ਸਾਹਿਬ ਜੀ ਨੂੰ, ਉਹਨਾਂ ਨੇ ਕਿਹਾ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਕਬੀਰ ਸਾਹਿਬ ਦਾ ਪਰਿਵਾਰ ਵਿੱਚ ਵਿਰੋਧ ਹੋਇਆ, ਜਿਸ ਵਿੱਚ ਉਹਨਾਂ ਬਾਣੀ ਚ ਕਹਿ ਸੁਣੋ, ਜਠਾਨੀ ਸੁਣ ਦਰਾਨੀ ਅਚਰਜ ਏਕ ਭਇਓ, ਸਾਤ ਸੂਤ ਇਨ ਮੁੰਡੀਅਨ ਖੋਏ ਮੁੰਡਿਆ ਕਿਉਂ ਨਾ ਮੋਇਓ, ਮੁਸ ਮੁਸ ਰੋਵੈ ਕਬੀਰ ਕੀ ਮਾਈ। ਬ੍ਰਾਹਮਣ ਨੇ ਵਿਰੋਧ ਕੀਤਾ, ਇੱਥੋਂ ਤੱਕ ਉਹਨਾਂ ਦੀ ਬਾਣੀ ਚ ਕਾਜ਼ੀ ਨੇ ਵਿਰੋਧ ਕੀਤਾ, ਉਹ ਨਹੀਂ ਡਰਦੇ, ਨਾ ਉਹ ਬਾਦਸ਼ਾਹ ਤੋਂ ਡਰੇ, ਨਾ ਕਾਜ਼ੀ ਤੋਂ ਡਰੇ, ਨਾ ਬ੍ਰਾਹਮਣ ਤੋਂ ਡਰੇ, ਨਾ ਪਰਿਵਾਰ ਦੀ ਮੁਸ਼ਕਲ ਤੋਂ ਮੁਸੀਬਤ ਤੋਂ ਡਰੇ। ਮੈਂ ਪਾਠ ਕਰ ਰਿਹਾ ਸੀ ਉਹਨਾਂ ਦੀ ਬਾਣੀ ਦਾ, ਇੱਕ ਜਗ੍ਹਾ ਉਹਨਾਂ ਕਿਹਾ ਪ੍ਰਮਾਤਮਾ ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ, ਪਰ ਰੱਬ ਦੀ ਭਗਤੀ ਤੋਂ ਹੀਣੇ ਅੰਦਰੋਂ ਸੁੱਕ ਚੁੱਕੇ ਨਾਸਤਕ ਬੰਦਿਆਂ ਤੋਂ ਮੈਨੂੰ ਬਹੁਤ ਡਰ ਲੱਗਦਾ। ਕਬੀਰ ਸਾਹਿਬ ਕਹਿੰਦੇ ਨੇ ਐਸੇ ਲੋਗਨ ਸਿੰਘ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀਏ। ਫਿਰ ਸੁਣਿਓ, ਤਿੰਨ ਤੇ ਸਦਾ ਡਰਾਨੇ ਰਹੀਏ। ਮੈਂ ਉਹਨਾਂ ਦਾ ਇੱਕ ਬਚਨ ਆਪ ਨਾਲ ਸਾਂਝਾ ਕਰਨ ਲੱਗਾ। ਕਬੀਰ ਸਾਹਿਬ ਨਾਲ ਚਰਚਾ ਹੋ ਰਹੀ ਗਿਆਨ ਦੀ, ਕਿ ਦੇਖੋ ਜੀ ਸਾਡਾ ਆ ਗਿਆਨ। ਕਬੀਰ ਸਾਹਿਬ ਨੇ ਜਿਹੜਾ ਉੱਤਰ ਦਿੱਤਾ, ਪਹਿਲੀ ਗੱਲ ਉਹਨਾਂ ਨੇ ਆਪਣੀ ਜ਼ਬਾਨ ਤੋਂ ਕਿਹਾ ਵੀ ਮੈਂ ਰੱਬ ਤੋਂ ਬਿਨਾਂ ਕਿਸੇ ਰਾਜੇ ਨੂੰ ਨਹੀਂ ਸਵੀਕਾਰਦਾ, ਠੀਕ ਹੈ ਮੈਂ ਇਸ ਸਿਸਟਮ ਚ ਜੀ ਰਿਹਾ, ਪਰ ਮੇਰੇ ਧੁਰ ਅੰਦਰ ਨੂੰ ਪੁੱਛੋ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜ। ਇਹ ਸਾਰੇ ਰਾਜੇ ਜਿਹੜੇ ਨੇ ਚਾਰ ਦਿਨ ਦੀ ਖੇਡ ਹੈ, ਇਹ ਆਪ ਖੁਦ ਮੰਗਤੇ ਨੇ। ਤੇ ਸੱਚੀ ਆਪ ਯਾਦ ਰੱਖਿਓ, ਜਿੰਨੇ ਆਪ ਸੁਣਦੇ ਪਏ, ਜਿਨ੍ਹਾਂ ਨੂੰ ਮੰਤਰੀ ਸੰਤਰੀ ਵਜ਼ੀਰ, ਇਹਨਾਂ ਤੋਂ ਵੱਡਾ ਮੰਗਤਾ ਕੋਈ ਨਹੀਂ, ਇਹ ਤਾਂ ਰੇੜੀ ਲਾਉਣ ਵਾਲੇ ਬੰਦੇ ਨੂੰ ਵੀ ਬਖਸ਼ਦੇ ਪਏ। ਇਹਨਾਂ ਦੇ ਅੰਦਰ ਉਹ ਭੁੱਖ ਜਿਹੜੀ ਉਹ ਮਰੀ ਥੋੜਾ ਹੈ, ਇਹ ਤਾਂ ਸਾਈਕਲਾਂ ਵਾਲੇ ਚੱਲਦੇ ਉਹਨੂੰ ਵੀ ਬਖਸ਼ਦੇ। ਕਬੀਰ ਸਾਹਿਬ ਕਹਿੰਦਾ ਇਹਨਾਂ ਨੂੰ ਰਾਜੇ ਕਹਿੰਦੇ, ਇਹ ਭੁੱਖੇ ਨੇ, ਇਹ ਮੰਗਤੇ ਨੇ। ਉਹਨਾਂ ਕਿਹਾ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਅਗਲੀ ਗੱਲ ਉਹਨਾਂ ਕਹੀ ਜਿਹੜੀ ਗਿਆਨ ਦੀ, ਉਹ ਕਹਿੰਦੇ ਨੇ ਤੂੰ ਬਾਹਮਣ ਮੈਂ ਕਸੀਕ ਜੁਲਹਾ, ਤੂੰ ਬ੍ਰਾਹਮਣ ਹੈ ਪਰ ਵਿਸ਼ੇ ਤੋਂ ਦੂਰ ਨਹੀਂ ਜਾਣਾ, ਜਗਤ ਭਿਖਾਰੀ ਫਿਰਤ ਹੈ। ਕਹਿੰਦੇ ਤੂੰ ਬਾਹਮਣ ਮੈਂ ਕਸੀਕ ਜੁਲਹਾ, ਮੈਂ ਕਾਂਸ਼ੀ ਦਾ ਜੁਲਾਇਆ ਦਾ ਮੁੰਡਾ, ਬੂਝੋ ਮੋਰ ਗਿਆਨਾ, ਆ ਮੈਂ ਤੈਨੂੰ ਆਪਣੀ ਕਥਾ ਸੁਣਾਵਾਂ, ਆਪਣਾ ਗਿਆਨ ਸੁਣਾਵਾਂ ਕਿ ਤੁਮ ਤੋਂ ਜਾਚੀ ਭੂਪਤ ਰਾਜੇ, ਤੂੰ ਅਸਲ ਚ ਦੁਨਿਆਵੀ ਤੌਰ ਤੇ ਰਾਜਿਆਂ ਅੱਗੇ ਭੂਪਤਾਂ ਅੱਗੇ ਝੋਲੀਆਂ ਅੱਡਣਾ, ਤੂੰ ਇੰਨਾ ਕੁਝ ਪੜ੍ਹ ਕੇ, ਇੰਨਾ ਕੁਝ ਵਿਚਾਰ ਕੇ, ਇੰਨੀ ਸਵਰਨ ਜਾਤੀ ਚੋ ਕੇ ਇਹਨਾਂ ਦੇ ਬੋਵਿਆਂ ਅੱਗੇ ਖਲੋ ਕੇ ਮੰਗਣਾ ਹੈ। ਮੈਂ ਰਹਿਣਾ ਕੱਚੀ ਕੁੱਲੀ ਵਿੱਚ ਆ, ਪਰ ਮੈਨੂੰ ਕਿਸੇ ਬਾਦਸ਼ਾਹ ਦੇ ਦਰ ਤੇ ਮੰਗਦਾ ਨਹੀਂ ਦੇਖੇਗਾ। ਇਹ ਕੌਮੀ ਚ ਨਹੀਂ ਕਹਿ, ਇਹ ਰੱਬ ਦੇ ਭਰੋਸੇ ਤੇ ਉਹਨਾਂ ਗਏ। ਕਬੀਰ ਸਾਹਿਬ ਦੇ ਬੱਚੇ ਨੇ ਤੂੰ ਬਾਹਮਣ ਮੈਂ ਕਸੀਕ ਜੁਲਹਾ, ਬੁੱਝੋ ਮੋਰ ਗਿਆਨਾ, ਤੁਮ ਤੋਂ ਜਾਚੇ ਭੂਪਤ ਰਾਜੇ, ਖਰਸ਼ ਮੋਰ ਤਿਆਨਾ। ਇਸ ਕਰਕੇ ਉਹਨਾਂ ਕਿਹਾ ਕੋ ਹਰ ਸਮਾਨ ਨਹੀਂ ਰਾਜਾ। ਮੈਂ ਆਪ ਨੂੰ ਬੇਨਤੀ ਕਰਾਂ, ਗੁਰਮਤ ਨੇ ਸਭ ਤੋਂ ਪਹਿਲੀ ਗੱਲ ਕਹੀ ਵੀ ਦੇਣ ਵਾਲਾ ਬੰਦੇ ਉਹ ਰੱਬ, ਜੇ ਬੰਦਾ ਬੰਦੇ ਨੂੰ ਕੁੱਝ ਨਹੀਂ ਦੇ ਸਕਦਾ। ਇਸੇ ਕਰਕੇ ਆਪ ਜਦੋਂ ਜਪ ਜੀ ਦੀ ਬਾਣੀ ਪੜ੍ਹਦੇ, ਮੈਂ ਥੋੜੀਆਂ ਜਿਹੀਆਂ ਉਦਾਹਰਨਾਂ ਉਹਨਾਂ ਚ ਦੇ ਰਿਹਾ, ਤੇ ਮੈਂ ਰੋਜ਼ ਆਪ ਜੀ ਨੂੰ ਇੱਕ ਬੇਨਤੀ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਹਰ ਸਿੱਖ ਕਰੇ, ਪਰ ਇਸ ਤਰ੍ਹਾਂ ਨਾ ਕਰਿਓ ਵੀ ਜਿਵੇਂ ਮੈਂ ਆਮ ਗ੍ਰੰਥ ਪੜ੍ਹ ਕੇ, ਕਿਤਾਬਾਂ ਪੜ੍ਹ ਕੇ, ਅਕੈਡਮਿਕ ਅਖਬਾਰਾਂ ਪੜ੍ਹ ਕੇ, ਰਸਾਲੇ ਪੜ੍ਹ ਕੇ ਮੈਂ ਦਿਮਾਗੀ ਨੌਲੇਜ ਲੈਣੀ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਦਾ ਹਿਰਦਾ ਜਾਣ ਕੇ ਪੜ੍ਹਿਓ, ਇਸ ਬਾਣੀ ਨੂੰ ਗੁਰੂ ਦਾ ਰੂਪ ਜਾਣ ਕੇ ਪੜ੍ਹਾਂਗੇ ਤਾਂ ਟੱਚ ਕਰੇਗੀ ਅੰਦਰ। ਹਜ਼ੂਰ ਨੇ ਉੱਥੇ ਬਚਨ ਕਿਹਾ, ਕਹਿੰਦੇ ਨੇ ਅਸੀਂ ਪੰਜਵੀਂ ਪੌੜੀ ਪੜ੍ਹਨੇ, ਇੱਕ ਬਚਨ ਆਉਂਦਾ ਜਿਹੜਾ ਕਿ ਜੇ ਖੋ ਜਾਣਾ ਜਗਤ ਭਿਖਾਰੀ ਫਿਰਤਾ ਸਭ ਕੋ ਦਾਤਾ ਰਾਮ। ਮੈਂ ਸਿਰਫ ਅੱਧੀ ਤੁਕ ਪਹਿਲਾਂ ਅਰਥ ਕਰ ਰਿਹਾ, ਜੇ ਖੋ ਜਾਣਾ, ਜੇ ਮੈਂ ਜਾਣ ਵੀ ਲਵਾਂ, ਆਖਾਂ ਨਾਹੀਂ, ਮੈਂ ਬੋਲ ਨਹੀਂ ਸਕਾਂਗਾ, ਕਹਿਣਾ ਕਥਨ ਨਾ ਜਾਈ, ਤੈਨੂੰ ਬੋਲਿਆ ਵੀ ਨਹੀਂ ਜਾ ਸਕਦਾ, ਤੇ ਅੱਗੇ ਮਹਾਰਾਜ ਕਹਿੰਦੇ ਆ ਵਾਹਿਗੁਰੂ ਗੁਰਾ, ਇਹਦਾ ਪਾਠ ਗੁਰਾ ਨਹੀਂ, ਪਾਠ ਹੈ ਗੁਰਾ। ਗੁਰਾ ਦਰ ਤੇ ਹੇ ਗੁਰੂ ਜੀ, ਸਤਿਗੁਰੂ ਜੀ ਸ਼ਬਦ ਵਰਤਾਂ, ਗੁਰਾ ਇੱਕ ਦੇਹ ਬੁਝਾਈ। ਇਹ ਗੱਲ ਮੈਨੂੰ ਸਮਝਾ ਦੇ ਕਿ ਸਭਨਾ ਜੀਆਂ ਕਾ ਇੱਕ ਦਾਤਾ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ। ਦੇਖੋ ਦਾਤਾ ਸਿਰਫ ਅਕਾਲ ਪੁਰਖ ਵੈ, ਉਸ ਤੋਂ ਬਿਨਾਂ ਬਾਕੀ ਸਾਰੇ ਮੰਗਤੇ ਆ। ਉਹ ਪਾਰ ਬ੍ਰਹਮ ਪਰਮੇਸ਼ਵਰ ਸਭ ਦਾ ਰਿਜ਼ਕ ਦਾਤਾ ਹੈ, ਸਭ ਨੂੰ ਦਾਤਾ ਦੇ ਰਿਹਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਇੱਥੋਂ ਤੱਕ ਵਚਨ ਕੀਤਾ। ਮੈਂ ਅੱਗੇ ਥੋੜੀ ਜਿਹੀ ਅਰਜ਼ ਕਰਨੀ ਹੈ, ਬਾਣੀ ਵਿੱਚੋਂ ਅੱਜ ਵੀ ਕਿੱਡੇ ਕਿੱਡੇ ਵੱਡੇ ਬੰਦੇ, ਸ਼ਕਤੀਸ਼ਾਲੀ ਬੰਦੇ, ਤਾਕਤ ਵਾਲੇ ਬੰਦੇ ਜਦੋਂ ਝੋਲੀ ਫੈਲਾਉਂਦੇ ਆ ਰੱਬ ਦੇ ਦਰ ਤੇ ਫੈਲਾਏ, ਤੇ ਮਨਾ ਫਿਰ ਤੂੰ ਉਹਦੇ ਤੋਂ ਮੰਗ ਜਿਹਦੇ ਤੋਂ ਇਹ ਮੰਗਦੇ ਪਏ ਆ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਹੁੰਦਾ, ਪਿਰੰਦੈ ਨਾ ਮੈਂ ਤਾਂ ਸ਼ਬਦ ਵਰਤਿਆ, ਸਭ ਸਭ ਕੋ ਦਾਤਾ ਰਾਮ। ਪਿਰੰਦੈ ਆ ਜਿਹੜੇ ਪੰਛੀ ਨੇ, ਨਾ ਗਿਰਾਹ ਜ਼ਰ, ਗਿਰਾਹ ਦਰਸ਼ਨ ਦਾ ਇਕੱਠਾ ਕਰਨਾ, ਗੰਠ ਬੰਨਣੀ। ਕਹਿੰਦੇ ਨੇ ਆਸਮਾਨ ਤੇ ਬੈਠੇ ਕੋਈ ਪੰਛੀ ਆਪਣੇ ਆਲਣੇ ਵਿੱਚ ਕੁਛ ਵੀ ਬੰਨ ਕੇ ਨਹੀਂ ਰੱਖਿਆ, ਉਹਨਾਂ ਦਾ ਕੋਈ ਅਕਾਊਂਟ ਨਹੀਂ, ਕੋਈ ਉਹਨਾਂ ਦੀ ਪੋਰਟਲੀ ਨਹੀਂ, ਕੋਈ ਉਹਨਾਂ ਦਾ ਸਟੋਰ ਨਹੀਂ, ਕੁਛ ਵੀ ਨਹੀਂ, ਰਾਤ ਖਾ ਕੇ ਸੁੱਤੇ ਆ। ਮੈਂ ਆਪਣੇ ਮਨ ਨੂੰ ਸਮਝਾ ਰਿਹਾ ਸਹੀ ਗੱਲ ਚ, ਰਾਤ ਖਾ ਕੇ ਸੁੱਤੇ ਆ ਜਾਂ ਆਪਣੇ ਆਲਣੇ ਚ ਆਏ ਆ, ਤੇ ਸਵੇਰੇ ਸੱਚ ਇਹ ਸਭ ਤੋਂ ਸਵਖਤੇ ਉੱਠ ਕੇ ਰੱਬ ਦਾ ਸ਼ੁਕਰ ਪੈ ਕਰਦੇ ਆ। ਮਹਾਰਾਜ ਕਹਿੰਦੇ ਉਹ ਮਨਾ ਤੂੰ ਤਾਂ ਇਨਸਾਨ ਹੈ, ਆ ਪੰਛੀ ਪਰੰਦਾ ਨਾ ਗਰਾ ਜ਼ਰ, ਦਰਖਤ ਆਬ ਆਸ ਕਰ, ਦਰਖਤ ਤੇ ਬੈਠਿਆ ਪਾਣੀ ਆਂਦਾ ਸਾਰਾ, ਦਿਹੰਦ ਸੂਈ, ਇਹਨਾਂ ਨੂੰ ਵੀ ਉਹੀ ਦਾਤਾ ਦੇ ਰਿਹਾ ਹੈ। ਪਰੰਦਾ ਨਾ ਗਰਾ ਜ਼ਰ, ਦਰਖਤ ਆਬ ਆਸ ਕਰ, ਦਿਹੰਦ ਸੂਈ, ਤੇ ਮਹਾਰਾਜ ਕਹਿੰਦੇ ਆ ਏਕ ਤੂੰ, ਏਕ ਤੂੰ ਪਰਮਾਤਮਾ, ਸਿਰਫ ਇੱਕ ਤੂੰ ਦਾਤਾ ਹੈ ਜਿਹੜਾ ਸਭ ਨੂੰ ਰਿਜ਼ਕ ਦੇ ਰਿਹਾ, ਤੇਰੇ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ। ਦੂਸਰੀ ਗੱਲ, ਲੈਣ ਵਾਲੇ ਖਤਮ ਹੋ ਜਾਂਦੇ ਆ, ਦੇਣ ਵਾਲੇ ਨੇ ਕਦੀ ਨਹੀਂ ਜਾਣਾ। ਜਿਸ ਦਿਨ ਦੀ ਸ੍ਰਿਸ਼ਟੀ ਬਣੀ ਹੈ ਪਤਾ ਨੀ ਕਿੰਨੀਆਂ ਕੁ ਪੀੜੀਆਂ ਖੱਪ ਚੁੱਕੀਆਂ ਨੇ, ਪਰ ਪਰਮਾਤਮਾ ਦੇ ਘਰ ਚ ਤੋਟਾ ਨੀ। ਤਾਂ ਹੀ ਗੁਰੂ ਜੀ ਨੇ ਕਿਹਾ ਦੇਂਦਾ ਦੇ ਲੈਂਦੇ ਥਕ ਪਾਹੀ, ਜੁਗਾ ਜੁਗੰਤਰ ਖਾਈ ਖਾਏ, ਜੁਗਾਂ ਜੁਗਾਂ ਤੂੰ। ਇਹ ਜੀਵ ਜਿਹੜਾ ਪਰਮਾਤਮਾ ਦਾ ਰਿਜ਼ਕ ਪੁੰਚਦਾ ਪਿਆ ਹੈ, ਤੇ ਸੱਚ ਇਵੇਂ ਕਿ ਇਹਦੇ ਅੰਦਰ ਘਰ ਚ ਇਹਦੇ ਚ ਕਦੀ ਤੋਟਾ ਨਹੀਂ, ਕਿਉਂਕਿ ਉਹਨੂੰ ਸਾਡੇ ਬੰਦਾ ਈਰਖਾ ਕਰੇਗਾ, ਪਰ ਪਾਰ ਬ੍ਰਹਮ ਪਰਮੇਸ਼ਵਰ ਇਹ ਨਹੀਂ ਕਰਦਾ। ਮੇਰੇ ਮਨ ਸੀ ਅੱਜ ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਰਚਨਾ ਵਿੱਚੋਂ ਕੋਈ ਬੇਨਤੀ ਕਰਨੀ ਚਾਹੁੰਦਾ ਕਿ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਤਾਕਤ ਵਾਲਿਆਂ ਦਾ ਵੀ, ਸ਼ਕਤੀਸ਼ਾਲੀਆਂ ਦਾ ਵੀ, ਪਦਵੀਆਂ ਵਾਲਿਆਂ ਦਾ ਵੀ ਦਾਤਾ ਸਿਰਫ ਅਕਾਲ ਪੁਰਖ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਵਈਏ ਤਿੰਨ ਕੁ ਮੈਂ ਅਰਜ਼ ਕਰਨੇ ਨੇ, ਪਹਿਲਾਂ ਕੁਝ ਇਹ ਜ਼ਫਰਨਾਮੇ ਚੋਂ ਬੇਨਤੀ ਕਰਨੀ। ਸਤਿਗੁਰੂ ਦਾ ਇੱਕ ਅੰਮ੍ਰਿਤ ਬਚਨ ਹੈ ਜਿਹੜਾ ਅਸੀਂ ਰੋਜ਼ ਨਿਤਨੇਮ ਚ ਕਰਨੇ, ਤੇ ਹਰ ਸਿੱਖ ਨਿਤਨੇਮ ਹਰ ਹਾਲਤ ਵਿੱਚ ਕਰੇ। ਇਹ ਕਹਿਦਾ ਨਹੀਂ ਜੀ ਕੋਈ ਰਸ ਨਹੀਂ ਆ ਰਿਹਾ, ਕੋਈ ਤਬਦੀਲੀ ਨਹੀਂ ਆ ਰਹੀ, ਕੋਈ ਆ ਨਹੀਂ ਹੋ ਰਿਹਾ। ਮੈਂ ਇੱਕ ਬੇਨਤੀ ਕਰਾਂਗਾ, ਕੁਛ ਵੀ ਨਾ ਹੋਵੇ ਮਰ ਜਾਓ, ਪਰ ਕਦੀ ਗੁਰੂ ਦਾ ਦਿੱਤਾ ਨੇਮ ਨਹੀਂ ਛੱਡ। ਜੇ ਇੱਕ ਦਲੀਲ ਤੁਹਾਡਾ ਨੇਮ ਛਡਾ ਗਈ, ਜੇ ਇੱਕ ਤਰਕ ਤੁਹਾਨੂੰ ਬਾਣੀ ਤੋਂ ਤੋੜ ਗਿਆ, ਇਹਦਾ ਮਤਲਬ ਕਿ ਉਸ ਤਰਕ ਚ ਤਾਕਤ ਜ਼ਿਆਦਾ ਹੋ ਗਈ, ਸਾਡੇ ਵਿਸ਼ਵਾਸ ਤਾਕਤ ਘੱਟ ਸੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਵਈਏ ਅਸੀਂ ਪਾਠ ਕਰਨੇ ਰੋਜ਼, ਉਸ ਵਿੱਚ ਇੱਕ ਬਚਨ ਹੈ, ਤੇ ਮੈਂ ਫਿਰ ਬੇਨਤੀ ਕਰਾਂਗਾ, ਦਾਤਾ ਸਿਰਫ ਅਕਾਲ ਪੁਰਖ ਵਾਹਿਗੁਰੂ ਹੈ, ਕੋਈ ਬੰਦਾ ਦਾਤਾ ਨਹੀਂ ਹੋ ਸਕਦਾ। ਹਾਂ, ਗੁਰਬਾਣੀ ਚ ਇੱਕ ਦੋ ਥਾਵਾਂ ਤੇ ਦਿੱਤੇ ਜ਼ਿਕਰ ਹੁੰਦਾ, ਮੈਂ ਉਹਦੀ ਵੀ ਅੱਗੇ ਅਰਜ਼ ਕਰਾਂਗਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਮੈਂ ਅੱਗੇ ਅਰਜ਼ ਕਰਨਾ ਇਸ ਬਾਰੇ। ਮਹਾਰਾਜ ਜੀ ਦਾ ਇੱਕ ਸਵਈਆ ਕਿ ਵੀਰ ਅਪਾਰ ਵੱਡੇ ਬਰਿਆਰ, ਅਬ ਚਾਰ ਹੈ ਸਾਰ ਕੀ ਧਾਰ ਪਛਈਆ। ਇਹਦੇ ਅਰਥ ਨੇ ਉਹ ਬਹਾਦਰ ਸੂਰਮੇ ਜਿਨ੍ਹਾਂ ਦਾ ਕੋਈ ਸੈਨੀ ਨਹੀਂ, ਜਿਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਅਪਾਰ ਉਹਨਾਂ ਦੀ ਤਾਕਤ ਨੂੰ ਕਿਸੇ ਨੇ ਅੰਦਾਜ਼ਾ ਨਹੀਂ ਲਾਇਆ। ਵੀਰ ਅਪਾਰ ਵੱਡੇ ਬਰਿਆਰ, ਅਬ ਚਾਰ ਹੈ ਬਿਨਾਂ ਵਿਚਾਰ ਤੋਂ। ਮੰਨ ਲਓ ਮੈਦਾਨ ਜਮੂਨ ਕੋਈ ਵਿਚਾਰ ਨਹੀਂ, ਸੰਜੋਰ ਨਹੀਂ ਪਾਉਂਦੇ, ਉਹ ਆਪਣੀ ਛਾਤੀ ਉੱਤੇ ਕੋਈ ਵੀ ਜਾਕਟ ਨਹੀਂ ਪਾ ਰਹੇ ਬੁੱਲ ਪ੍ਰੂਫ। ਮਹਾਰਾਜ ਕਹਿੰਦੇ ਐਨ ਬਿਲਕੁਲ ਨਿਧੜਕ ਹੋ ਕੇ, ਨਿਸੰਗ ਹੋ ਕੇ ਉਹ ਮੈਦਾਨ ਵਿੱਚ ਉਤਰਦੇ ਨੇ, ਤੇ ਜਦੋਂ ਉਹਨਾਂ ਨੂੰ ਕੋਈ ਫੱਟ ਵੱਜਦਾ ਹੈ ਨੇਜਾ ਵੱਜਦਾ, ਤਲਵਾਰ ਵੱਜਦੀ ਏ, ਕੋਈ ਤੀਰ ਵੱਜਦਾ। ਕਹਿੰਦਾ ਸੂਰਮਿਆਂ ਦੀ ਤਰ੍ਹਾਂ ਅਡੋਲ ਹੋ ਕੇ ਉਹ ਆਪਣੇ ਸੀਨੇ ਤੇ ਬਿਨਾਂ ਵਿਚਾਰਨ ਤੋਂ ਫੱਟ ਸਹਿ ਜਾਂਦੇ। ਵੀਰ ਅਪਾਰ ਬੜੇ ਬਰਿਆਰ, ਅਬਚਾਰੈ ਸਾਰ ਕੀ ਸਾਰ ਦਾ ਅਰਥ ਲੋਹਾ, ਲੋਹੇ ਦਾ ਵਾਰ। ਅਬਚਾਰੈ ਸਾਰ ਕੀ ਤਾਰ, ਪਸ਼ਈਆ ਤੋਰਤ ਦੇਸ਼ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਜਿਹੜੇ ਸਵੇਰੇ ਪਾਠ ਕਰਦੇ ਆ ਉਹਨਾਂ ਨੂੰ ਪਤਾ, ਉਹ ਬੰਦੇ ਜਿਹੜੇ ਮਸਤ ਹਾਥੀਆਂ ਨੂੰ ਮਸਲ ਦਿੰਦੇ ਆ, ਜਿਹੜੇ ਵੱਡੇ ਵੱਡੇ ਕਿਲਿਆਂ ਤੇ ਫਤਿਹ ਪਾ ਲੈਂਦੇ, ਤੇ ਉਹਨਾਂ ਕੋਲ ਇੰਨੀ ਕੁ ਤਾਕਤ ਹੈ ਕਿ ਇੱਕ ਲਫ਼ਜ਼ ਜ਼ਬਾਨ ਤੋਂ ਬੋਲਣ, ਇੱਕ ਸ਼ਬਦ ਕਹਿਣ, ਵੀ ਫਲਾਣਾ ਮੁਲਕ ਜਿਹੜਾ ਉੱਥੇ ਹਮਲਾ ਕਰਕੇ ਵਸ ਕਰ ਲਓ, ਫਲਾਣੇ ਰਾਜ ਨੂੰ ਵਸ ਕਰ ਲਓ। ਗੁਰੂ ਗੋਬਿੰਦ ਸਿੰਘ ਕਹਿੰਦੇ ਆ ਇੰਨੀ ਤਾਕਤ ਹੈ ਕਿ ਇੱਕ ਬੋਲ ਦੇ ਨਾਲ ਚਾਰ ਚੱਕ ਜਿੰਨੇ ਨੇ ਉਹ ਸਾਰੇ ਝੁਕਾ ਸਕਦੇ। ਇਹਦਾ ਮਤਲਬ ਏਡੀ ਵੱਡੀ ਸ਼ਕਤੀਸ਼ਾਲੀ ਬੰਦੇ, ਮਨ ਕਰਕੇ ਵੀ ਤਾਕਤ ਵਾਲੇ, ਤਨ ਕਰਕੇ ਵੀ ਤੇ ਫਾਈਨੈਂਸ਼ੀਅਲੀ ਤੌਰ ਤੇ ਵੀ। ਮਹਾਰਾਜ ਕਹਿੰਦੇ ਆ ਵੀਰ ਅਪਾਰ ਬੜੇ ਬਰਿਆਰ, ਅਬਚਾਰ ਹੈ ਸਾਰ ਕੀ ਧਾਰ, ਪਸ਼ਈਆ ਤੋਰਤ ਦੇਸ਼ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ ਸੁਬਾਤਨ ਹੀ ਚੱਕ ਚਾਰ ਲਵਈਆ। ਅਗਲੀ ਤੁਕ ਸੁਣੋ, ਜਗਤ ਭਿਖਾਰੀ ਬਿਰਤ ਹੈ। ਏਡਾ ਵੱਡਾ ਬੰਦਾ ਜਿਹਦੇ ਕੋਲ ਇੰਨੀ ਤਾਕਤ, ਮਹਾਰਾਜ ਕਹਿੰਦੇ ਸੋ ਬਾਤਨ ਹੀ ਚੱਕ ਚਾਰ ਲਵਈਆ ਅਗਲੀ ਤੁਕ, ਸਾਹਿਬ ਸ੍ਰੀ ਸਭ ਕੋ ਸਰਨਾਇਕ, ਸਾਹਿਬ ਸ੍ਰੀ ਸ਼੍ਰੋਮਣੀ ਪਰਮਾਤਮਾ ਵਾਹਿਗੁਰੂ, ਸਾਹਿਬ ਸ੍ਰੀ ਸਭ ਕੋ ਸਰਨਾਇਕ, ਸਾਰਿਆਂ ਦਾ ਨਾਇਕ, ਸਾਰਿਆਂ ਦਾ ਆਗੂ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦੇਖੋ ਅੰਦਰ, ਕਹਿੰਦੇ ਆ ਜਿਸ ਮੈਂ ਸੂਰਮੇ ਦਾ ਜ਼ਿਕਰ ਕਰ ਰਿਹਾ, ਤਾਕਤ ਵਾਲਾ, ਬਲ ਵਾਲਾ, ਪੈਸੇ ਵਾਲਾ, ਕਹਿੰਦੇ ਨੇ ਇਹ ਇੱਕ ਬੰਦਾ ਤੈਨੂੰ ਦੱਸਿਆ, ਪਰ ਰੱਬ ਦੇ ਦਰ ਦੇ ਉੱਤੇ ਇਹਨਾਂ ਵਰਗੇ ਅਣਗਿਣਤ ਬੰਦੇ ਝੋਲੀਆਂ ਅੱਡ ਕੇ ਖਲੋਤੇ ਆ। ਰੱਬ ਜੀ ਮੇਰੇ ਰਾਜ ਦੀਆਂ ਹੱਦਾਂ ਵਧਾ ਦੇ, ਰੱਬ ਜੀ ਮੇਰਾ ਖਜ਼ਾਨਾ ਵਧਾ ਦੇ। ਮਹਾਰਾਜ ਕਹਿੰਦੇ ਆ ਕਿ ਇੰਨੇ ਤਾਕਤ ਵਾਲੇ ਜਿਸ ਦਰ ਤੇ ਖਲੋਤੇ ਆ ਖਾਲਸਾ ਜੀ, ਆਪਾਂ ਉਸ ਦਰ ਦੇ ਭਿਖਾਰੀ ਹਾਂ, ਇਹਨਾਂ ਦੇ ਨਹੀਂ। ਹਜ਼ੂਰ ਨੇ ਕਿਹਾ ਸਾਹਿਬ ਸ੍ਰੀ ਸਭ ਕੋ ਸਰਨਾਇਕ, ਜਾਚਕ ਅਨੇਕ ਸੋ ਏਕ ਦਵਈਆ, ਮੰਗਤੇ ਅਨੇਕਾਂ ਨੇ, ਜਾਚਕ ਅਨੇਕ, ਅਨੇਕਾਂ ਮੰਗਦੇ, ਦੇਣ ਵਾਲਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਇੱਥੇ ਇੱਕ ਹੋਰ ਮੈਂ ਬੇਨਤੀ ਆਪ ਨੂੰ ਕਰਾਂ, ਸਮਾਜ ਦੇ ਸਿਸਟਮ ਨੂੰ ਦੇਖੀਏ, ਬੰਦਾ ਜ਼ਿਆਦਾ ਉਹਦੇ ਨਾਲ ਲਗਾ ਰੱਖਦਾ ਜਿਹੜਾ ਉਹਦੀ ਖਾਂ ਨਾਲ ਖਾਂ ਮਿਲਾਏਗਾ। ਇਹ ਕੁਦਰਤੀ ਹੈ ਜੀ, ਪਰਿਵਾਰ ਤੋਂ ਲੈ ਕੇ ਪੂਰੇ ਸਿਸਟਮ 'ਚ ਜਿਹੜਾ ਉਹਦੀ ਖਾਂ 'ਚ ਹਾਂ ਮਿਲਾਏ, ਤੇ ਫਿਰ ਅਸੀਂ ਕਹਿੰਦੇ ਹਾਂ ਵੀ ਇਹ ਬੰਦਾ ਆਪਣਿਆਂ ਵੱਲ ਜ਼ਿਆਦਾ ਮੋਹ ਕਰਦਾ, ਇਹ ਆਪਣਿਆਂ ਦੀ ਇਮਦਾਦ ਯਾਦ ਹੀ ਕਰਦਾ, ਇਹ ਆਪੋਜੀਸ਼ਨ ਨੂੰ ਪੁੱਛਦਾ ਨਹੀਂ। ਕਈ ਵਾਰੀ ਅਸੀਂ ਕਹਿੰਦੇ ਹਾਂ ਵਿਰੋਧੀਆਂ ਦੀ ਪਰਵਾਹ ਨਹੀਂ ਕਰਦਾ। ਇਹਨੂੰ ਕਿਸੇ ਰਾਜ ਨਾਲ ਜੋੜ ਕੇ ਅਰਥ ਨਾ ਕਰਿਓ ਵੀ ਫਲਾਣੇ ਬੰਦੇ ਨੂੰ ਭਾਈ ਸਾਹਿਬ ਕਹਿੰਦੇ ਹੋਣਗੇ, ਨਾ। ਸਿੱਧੀ ਜੀ ਗੱਲ ਜੀ, ਜਿਹੜਾ ਬੰਦਾ ਬੰਦੇ ਦੇ ਵਿਰੋਧ ਵਿੱਚ ਬੋਲੇ, ਬੰਦਾ ਉਹਨੂੰ ਇਗਨੋਰ ਕਰਨ ਲੱਗ ਪੈਂਦਾ, ਕਹਿੰਦਾ ਨਹੀਂ, ਤੇ ਉਹਨੂੰ ਉੱਠਣ ਵੀ ਨਹੀਂ ਦਿੰਦਾ। ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਰੱਬ ਦਾਤਾ ਹੈ ਨਾ, ਉਹਦੇ ਅੰਦਰ ਇਹ ਦਵੈਸ਼ ਨਹੀਂ, ਉਹਦੇ ਅੰਦਰ ਇਹ ਈਰਖਾ ਨਹੀਂ, ਉਹਦੇ ਅੰਦਰ ਇਹ ਬਿਲਕੁਲ ਕੀਨਾ ਨਹੀਂ। ਸੱਚ ਇਹ ਵੇ ਕਿ ਜਿਹੜੇ ਬੰਦੇ ਸਾਰੀ ਜ਼ਿੰਦਗੀ ਅੱਡੀ ਚੋਟੀ ਦਾ ਜ਼ੋਰ ਲਾ ਕੇ ਸਿੱਧ ਕਰੀ ਜਾਂਦੇ ਆ ਵੀ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਧਰਮ ਅਫੀਮ ਦੇ ਸਿਮਰਨ ਕੁਝ ਨਹੀਂ, ਬੰਦਗੀ ਕੁਛ ਨਹੀਂ, ਕਹਿੰਦੇ ਵਾਹ ਉਹ ਪਰਮਾਤਮਾ ਜਿਹੜੇ ਸਾਰੀ ਜ਼ਿੰਦਗੀ ਆਪਣੀ ਪੜ੍ਹਾਈ ਇਸ ਗੱਲ ਤੇ ਕਰੀ ਜਾ ਰਹੇ ਆ ਕਿ ਜਿਹਨੂੰ ਲੋਕ ਮੰਨਦੇ ਆ ਰੱਬ ਹੈ ਹੀ ਨਹੀਂ। ਵਾਹ ਉਹ ਪਰਮਾਤਮਾ ਤੂੰ ਉਹਨਾਂ ਲੋਕਾਂ ਦੇ ਏਡੇ ਵੱਡੇ ਚੈਲੰਜ ਨੂੰ ਸਵੀਕਾਰ ਕਰਕੇ ਸੱਚ ਇਹ ਵੇ ਰਾਤ ਨੂੰ ਰਿਜ਼ਕ ਉਹਨਾਂ ਨੂੰ ਵੀ ਦੇ ਦੇਣਾ, ਕਿਉਂਕਿ ਤੇਰੇ ਦਾਤੇ ਪੁਣੇ ਦਾ ਸੁਭਾਅ ਹੈ, ਜੇ ਤੁਸੀਂ ਈਰਖਾ ਚਾਹੋਗੇ ਤੇ ਇਸ ਧਰਤੀ ਜੀਵ ਦਾ ਕੀ ਬਣੇਗਾ। ਪਰਮਾਤਮਾ ਈਰਖਾ ਨਹੀਂ ਕਰਦਾ, ਉਹ ਔਗਣ ਦੇਖ ਰਿਹਾ, ਗੁਨਾਹ ਦੇਖ ਰਿਹਾ, ਤੇ ਗੁਨਾਹ ਦੇਖਣ ਦੇ ਬਾਵਜੂਦ ਬੰਦੇ ਨੂੰ ਰਾਤ ਨੂੰ ਰਿਜ਼ਕ ਦੇ ਰਿਹਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555
3: 1-800-555-55 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 4034540347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਉਂਝ ਜੇ ਅਸੀਂ ਸੰਸਾਰੀ ਤੌਰ ਤੇ ਜ਼ਿੰਦਗੀ ਦੇ ਜੀਵਨ ਦੇ ਅਰਥ ਕਰੀਏ, ਸਾਡਾ ਜਨਮ ਹੋਇਆ ਤੇ ਮਰਨ ਤੱਕ ਦਾ ਜਿਹੜਾ ਫਾਸਲਾ ਹੈ ਉਹਨੂੰ ਅਕਸਰ ਆਪਾਂ ਜੀਵਨ ਕਹਿ ਦਿੰਦੇ ਹਾਂ। ਗੁਰਮੁਖੋ ਥੋੜਾ ਧਿਆਨ ਦਿਆ ਜੇ, ਉਹਨੂੰ ਆਪਾਂ ਕਹਿੰਦੇ ਹਾਂ ਜੀਵਨ। ਉਸ ਵਿੱਚ ਅਸੀਂ ਬੰਦੇ ਦੀਆਂ ਬਾਹਰ ਮੁਖੀ ਸਹੂਲਤਾਂ ਨੂੰ ਦੇਖ ਕੇ ਫਿਰ ਉਹਦੇ ਜੀਵਨ ਦੀ ਵਿਆਖਿਆ ਕਰਨੀ ਹੈ। ਜਿਸ ਕੋਲ ਪਦਵੀ ਚੰਗੀ, ਜਿਸ ਪਾਸ ਧਨ ਦੌਲਤ ਬਹੁਤ, ਅਸੀਂ ਸ਼ਬਦ ਵਰਤਨੇ ਆ ਜ਼ਿੰਦਗੀ ਜੀਵਨ ਤਾਂ ਇਸ ਬੰਦੇ ਦਾ ਹੈ। ਜਿਸ ਬੰਦੇ ਕੋਲ ਕੰਗਾਲਤਾ ਹੈ, ਉਹਦੀ ਲੋੜਾਂ ਦੀ ਪੂਰਤੀ ਵੀ ਨਹੀਂ ਹੋ ਰਹੀ, ਆਪਾਂ ਕਹਿੰਦੇ ਹਾਂ ਇਹ ਕੋਈ ਜ਼ਿੰਦਗੀ ਥੋੜਾ ਜੀ ਰਿਹਾ, ਇਹ ਤਾਂ ਨਰਕ ਭੋਗ ਰਿਹਾ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ, ਗੁਰਬਾਣੀ ਵਿੱਚ ਜੀਵਨ ਦਾ ਨਾਮ ਸਹੂਲਤਾਂ ਨਹੀਂ, ਜੀਵਨ ਦਾ ਨਾਮ ਪਦਾਰਥਾਂ ਦਾ ਇਕੱਠਾ ਹੋਣਾ ਨਹੀਂ। ਸੱਚ ਇਹ ਵੇ ਬਾਣੀ ਨੇ ਇੱਕ ਨਿਰਣਾ ਕੀਤਾ ਹੈ, ਇੱਕ ਪਾਸੇ ਬੰਦੇ ਕੋਲ ਜ਼ਿੰਦਗੀ ਦੀ ਹਰ ਸਹੂਲਤ ਹੈ, ਦੂਜੇ ਪਾਸੇ ਬੰਦੇ ਦੇ ਕੋਲ ਤਨ ਢੱਕਣ ਵਾਸਤੇ ਬਸਤਰ ਵੀ ਪਾਟੇ ਹੋਏ ਨੇ। ਪਰ ਦੋਨਾਂ ਦੀ ਬਾਹਰਮੁਖੀ ਜ਼ਿੰਦਗੀ ਦੇਖੋ ਤੇ ਜ਼ਮੀਨ ਅਸਮਾਨ ਦਾ ਫਰਕ ਹੈ। ਜੇ ਤੁਸੀਂ ਰੂਹਾਨੀਅਤ ਦੇ ਤੌਰ ਤੇ ਦੇਖੋ, ਝੌਂਪੜੀ ਵਿੱਚ ਰਹਿਣ ਵਾਲੀ ਜ਼ਿੰਦਗੀ ਦਾ ਮੁਕਾਬਲਾ ਮਹੱਲਾ ਵਿੱਚ ਰਹਿਣ ਵਾਲਾ ਬਾਦਸ਼ਾਹ ਦਾ ਜੀਵਨ ਨਹੀਂ ਕਰ ਸਕਦਾ। ਥੋੜਾ ਸੌਖਾ ਹੋ ਜਾਏਗਾ ਬਾਣੀ ਦਾ ਸਹਾਰਾ ਲਿਆ। ਇਹ ਇੱਕ ਵਕਤੇ ਦੀ ਕਮਜ਼ੋਰੀ ਹੁੰਦੀ, ਕਮਜ਼ੋਰੀ ਕਹਿ ਲਓ ਜਾਂ ਪਰਮਾਤਮਾ ਦਾ, ਜਿਹੜਾ ਚੀਜ਼ ਬੋਲੀ ਜਾਂਦੀ ਹੈ ਨਾ ਉਹਦਾ ਅੰਦਰ ਉਸ ਵਕਤ ਚੁੰਬਕ ਬਣਿਆ ਹੁੰਦਾ ਬੁਲਾਰੇ ਦਾ। ਜੋ ਕੁਝ ਬੋਲਿਆ ਜਾਂਦਾ ਬਦੋ ਬਦੀ ਉਹਦੇ ਅੰਦਰ ਦਾ ਜਿਹੜਾ ਮਨ ਹੈ ਉਹਨਾਂ ਖਿਆਲਾਂ ਨੂੰ ਆਕਰਸ਼ਿਤ ਕਰਦਾ ਤੇ ਉਹ ਬੰਦਾ ਬੋਲਣ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹਦੇ ਅੰਦਰ ਆਲਰੇਡੀ ਉਹ ਖਜ਼ਾਨਾ ਪਿਆ ਹੁੰਦਾ ਹੈ। ਇੱਕ ਬਾਣੀ ਚ ਪੌੜੀ ਆਉਂਦੀ ਹੈ, ਬੜੇ ਸੌਖੇ ਅਰਥ ਨੇ ਜੀ, ਸੁੰਦਰ ਸੇਜ ਅਨੇਕ ਸੁੱਖ। ਯਾਦ ਰੱਖਿਓ ਇੱਥੇ ਸੁੱਖ ਸ਼ਬਦ ਹੈ, ਨਾਲ ਅਨੇਕ ਆਇਆ। ਇਹ ਸੁੱਖ ਦਾ ਸੰਬੰਧ ਉਹ ਸੁੱਖ ਨਹੀਂ ਕਿ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਇਹ ਸੁੱਖ ਬਾਹਰ ਦਾ ਹੈ, ਅਨੇਕ ਸੁੱਖ। ਹੁਣ ਅਨੇਕ ਸੁੱਖ ਵਿੱਚ ਕੀ ਕੁਝ ਅੱਗੇ ਗੁਰੂ ਜੀ ਗਿਣਤੀ ਕਰਦੇ ਆ, ਸੁੰਦਰ ਸੇਜ ਅਨੇਕ ਸੁੱਖ, ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦ

ਸੁਗੰਧ ਲਾਏ ਮੋਤੀ ਹੀਰੇ। ਮਨ ਇੱਛੇ ਸੁਖਮਾਨ ਦਾ ਕਿਛ ਨਾ ਵਸੂਰੇ, ਸੋ ਪ੍ਰਭ ਚਿੱਤ ਨਾ ਆਵਈ ਬਿਸਤਾ ਕੇ ਕੀਰੇ। ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਨਾਮ ਤੋਂ ਬਿਨਾਂ ਥੋੜਾ ਜ਼ਿੰਦਗੀ ਹੈ ਜੀ। ਹੁਣ ਇਸ ਦੇ ਬਰਾਬਰ ਬਿਲਕੁਲ ਦੂਸਰੀ ਪੌੜੀ ਇਹਦੇ ਵਿਪਰੀਤ ਹੈ, ਕਿਉਂਕਿ ਜੀ ਮੈਂ ਜ਼ਿਆਦਾ ਡਿਟੇਲ ਚ ਗੱਲ ਨਹੀਂ ਕਰਾਂਗਾ। ਇਹਦੇ ਵਿੱਚ ਮਹਿਲ ਦਾ ਪਦਾਰਥਾਂ ਜ਼ਿਕਰ ਕੀਤਾ। ਹੁਣ ਇਹਦੇ ਵਿਪਰੀਤ ਇੱਕ ਪੌੜੀ ਹੈ ਜਿਹੜੀ ਅਸਲੀ ਜ਼ਿੰਦਗੀ ਹੈ, ਪਰ ਸੰਸਾਰੀ ਜੀਵਨ ਉੱਤੇ ਕੁਛ ਵੀ ਨਜ਼ਰ ਨਹੀਂ ਆ ਰਿਹਾ। ਉਹ ਪੌੜੀ ਹੈ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ। ਫਿਰ ਮੇਰੀ ਬੇਨਤੀ ਸੁਣੋ, ਜਿਹਨੂੰ ਮੈਂ ਜੀਵਨ ਮੰਨ ਰਿਹਾ, ਗੁਰਬਾਣੀ ਕਹਿੰਦੀ ਅਸਲ ਚ ਉਹ ਜੀਵਨ ਨਹੀਂ। ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹਦੀ ਕਾਹਦੀ ਜ਼ਿੰਦਗੀ ਕੱਖਾਂ ਦੀ ਕੁੱਲੀ ਚ ਕੱਢ ਦਿੱਤੀ, ਸੱਚ ਇਹ ਵੇ ਗੁਰੂ ਕਹਿੰਦਾ ਜੇ ਨਾਮ ਚੇਤੇ ਆਉਂਦਾ ਤੇ ਝੌਂਪੜੀ ਚ ਰਹਿਣ ਵਾਲਾ ਵੀ ਸ਼ੈਨ ਸ਼ਾਹ। ਇਹਦਾ ਮਤਲਬ ਕਿ ਜ਼ਿੰਦਗੀ ਦਾ ਅਰਥ ਕੁਝ ਹੋਰ ਹੈ। ਫਿਰ ਅਰਥ ਸੁਣਿਓ, ਬਸਤਾ ਮੈਂ ਅਰਥ ਨਹੀਂ ਕਰ ਰਿਹਾ, ਬਸਤਾ ਦਾ ਅਰਥ ਵਸਦਾ ਹੋਵੇ। ਝੁੰਪੜੀ ਸ਼ਬਦ ਲੱਭਣਾ ਸੌਖਾ ਹੈ, ਝੋਪੜੀ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਉਸਦੇ ਕੱਪੜੇ ਵੀ ਪਾਟੇ ਹੋਣ। ਤੇ ਉਧਰ ਅਸੀਂ ਪੜ੍ਹ ਕੇ ਆਏ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਚ ਸਾਂਕ ਨਾ ਸਿੰਨਾ। ਕੋਈ ਉਹਦਾ ਮਿੱਤਰ ਨਹੀਂ, ਕੋਈ ਉਹਦਾ ਰਿਸ਼ਤੇਦਾਰ ਨਹੀਂ। ਸੱਚ ਇਹ ਵੇ ਨਾ ਕੋਈ ਉਹਦੀ ਜਾਤ, ਨਾ ਕੋਈ ਗੋਤ, ਉਹਨੂੰ ਕੁਛ ਵੀ ਨਹੀਂ ਜਾਣਦਾ। ਮਿੱਤਰ ਨਾ ਇੜਤਾ ਰੂਪਹੀਣ ਕਿ ਛਾਕ ਨਾ ਸਿੰਨਾ। ਪਰ ਗੁਰੂ ਜੀ ਕਹਿੰਦੇ ਰਾਜਾ ਸਗਲੀ ਇਹ ਹੈ ਜੀਵਨ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹੜਾ ਕੱਖਾਂ ਦੀ ਕੁੱਲੀ ਚ ਝੌਂਪੜੀ ਚ ਰਹਿ ਕੇ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਰੱਖਦਾ ਨਾ, ਯਾਦ ਰੱਖਿਓ ਉਦੋਂ ਵੱਡਾ ਜੀਵਨ ਕਿਸਦਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਮੈਂ ਇੱਕ ਉਦਾਹਰਨ ਦੇਣਾ ਹੁੰਦਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਕ ਦਰਬਾਰ ਸਾਹਿਬ ਦੇ ਕੀਰਤਨੀ ਹੋਏ ਨੇ ਦੀ ਬਹੁਤ ਕਮਾਲ ਦੇ, ਸ਼੍ਰੀਮਾਨ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ, ਕਈਆਂ ਨੇ ਮੁਨਸਾ ਸਿੰਘ ਲਿਖਿਆ, ਜਿਸ ਗ੍ਰੰਥ ਨੂੰ ਮੈਂ ਸਰੋਤ ਬਣਾ ਕੇ ਗੱਲ ਕਰ ਰਿਹਾ। ਅਸਲ ਚ ਇੱਕ ਪੰਜਾਬੀ ਚ ਗੁਰਮੁਖੀ ਚ ਗ੍ਰੰਥ ਹੈ ਜੀ, ਬਹੁਮੁੱਲੇ ਇਤਿਹਾਸਕ ਲੇਖ, ਕਿਉਂਕਿ ਜਿਹੜੇ ਲਿਟਰੇਚਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਪਤਾ ਹੈ। ਮੈਂ ਪਰਸੋਂ ਵੀ ਕਿਹਾ ਸੀ ਕਿ ਚੇਤੇ ਰੱਖਿਓ ਜਿੰਨਾ ਕੁਝ ਆਪਾਂ ਪੜ੍ਹਨੇ ਪਿਆ ਨਾ, ਅਗਾਂਹ ਸਾਡੇ ਨਿਆਣਿਆਂ ਨੇ ਕੀ ਪੜ੍ਹਨਾ ਜੀ, ਕਿਉਂਕਿ ਜਿੰਨਾ ਜਿੰਨਾ ਜਿੰਨਾ ਜਿਸ ਲਿਪੀ ਸਾਡੇ ਗ੍ਰੰਥ ਨੇ ਉਧਰ ਤਾਂ ਆਪਾਂ ਪਿੱਠ ਕਰਕੇ ਬਹਿ ਗਏ। ਗੁਰਮੁਖੀ ਆਪਾਂ ਪੜ੍ਹਨੀ ਨਹੀਂ ਜਾਣਦੇ, ਅੰਗਰੇਜ਼ੀ ਵਾਲਾ ਪਤਾ ਨਹੀਂ ਕਿਸ ਢੰਗ ਨਾਲ ਪਰੋਸ ਕੇ ਮੈਨੂੰ ਇਤਿਹਾਸ ਦੇ ਤੇ ਮੇਰਾ ਸਿਧਾਂਤ ਦੇਵੇ। ਕਿਉਂਕਿ ਜੇ ਖੁਦ ਬਾਣੀ ਪੜ੍ਹਾਂਗੇ ਨਾ ਤੇ ਬਾਣੀ ਵਿੱਚ ਮੇਰਾ ਮਨ ਹੋ ਸਕਦਾ ਹੈ ਆਲਸੀ ਹੋਵੇ ਵਕਾਰੀ ਹੋਵੇ, ਗੁਰਬਾਣੀ ਵਿੱਚ ਕੋਈ ਮਿਲਾਵਟ ਨਹੀਂ, ਅੱਜ ਨਹੀਂ ਕੱਲ ਨਹੀਂ ਦੇਰ ਸਵੇਰ ਮੇਰੇ ਮਨ ਨੂੰ ਸਮਝ ਜ਼ਰੂਰ ਪੈ ਜਾਏਗੀ, ਕਿਉਂਕਿ ਜਿਹਨੂੰ ਮੈਂ ਪੜ੍ਹਨਾ ਪਿਆ ਇਹਦੇ ਵਿੱਚ ਮਿਲਾਵਟ ਕੋਈ ਨਹੀਂ। ਉਹ ਗ੍ਰੰਥ ਦਾ ਨਾਮ ਹੈ ਬਹੁਮੁੱਲੇ ਇਤਿਹਾਸਕ ਲੇਖ, ਕਰਮ ਸਿੰਘ ਹਿਸਟੋਰੀਅਨ, ਬਹੁਤ ਵੱਡੇ ਸਾਡੇ ਇਤਿਹਾਸਕਾਰ ਹੋਏ ਨੇ ਜੀ। ਉਸ ਬੰਦੇ ਨੇ ਜੋ ਕੁਝ ਇਕੱਠਾ ਕੀਤਾ ਉਸ ਗ੍ਰੰਥ ਵਿੱਚ ਇੱਕ ਉਦਾਹਰਨ ਹੈ ਕਿ ਭਾਈ ਮਨਸਾ ਸਿੰਘ ਜਦੋਂ ਕੀਰਤਨ ਕਰਦੇ ਨੇ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਤਿਲ ਸੱਟਣ ਨੂੰ ਥਾਂ ਨਹੀਂ ਸੀ ਹੁੰਦੀ, ਜਿਹੜੀ ਛੋਟੀ ਪਰਿਕਰਮਾ ਹੈ, ਕਿਉਂਕਿ ਦੋ ਪ੍ਰਕਰਮਾਂ ਨੇ ਨਾ, ਇੱਕ ਵੱਡੀ ਹੈ ਜਿਹੜੀ ਸਰੋਵਰ ਦੀ ਹੈ ਤੇ ਛੋਟੀ ਹੈ ਜਿਹੜੀ ਸਿਰ ਮੰਦਰ ਦੇ ਦੁਆਲੇ ਹੈ, ਹਰਿਮੰਦਰ ਦੇ ਦੁਆਲੇ। ਕਿਸੇ ਨੇ ਸ਼ੇਰੇ ਪੰਜਾਬ ਨੂੰ ਦੱਸ ਦਿੱਤਾ ਕਿ ਤੁਹਾਡਾ ਰਾਜ ਭਾਗ ਹੈ ਦਰਬਾਰ ਸਾਹਿਬ ਕੀਰਤਨ ਕਰਨ ਵਾਲਾ ਇੱਕ ਸਿੱਖ ਜਿਹਦੇ ਘਰ ਵਿੱਚ ਬਰਤਨ ਵੀ ਮਿੱਟੀ ਦੇ। ਸ਼ੇਰੇ ਪੰਜਾਬ ਲਾਹੌਰ ਤੋਂ ਚੱਲਿਆ, ਉਹਨੇ ਹਾਥੀ ਦੀ ਸਵਾਰੀ ਕੀਤੀ ਤੇ ਖੋਦੇ ਦੇ ਵਿੱਚ ਉਹ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਲੈ ਕੇ ਆਇਆ। ਚਿੱਤ ਵਿੱਚ ਸੀ ਮੈਂ ਭਾਈ ਮਨਸਾ ਸਿੰਘ ਦੇ ਘਰ ਜਾਵਾਂਗਾ, ਪੈਸੇ ਵੀ ਦਿਆਂਗਾ, ਜੋ ਕੁਛ ਮੇਰੇ ਕੋਲ ਸਰਦਾ ਪੁੱਜਦਾ ਮੈਂ ਬਹੁਤ ਸੇਵਾ ਕਰਾਂਗਾ। ਜਦੋਂ ਸ਼ੇਰੇ ਪੰਜਾਬ ਇਹਦੇ ਘਰ ਵੱਲ ਹਾਥੀ ਤੇ ਆ ਰਿਹਾ ਤੇ ਉਹਦੇ ਵਿੱਚ ਵਿਦਵਾਨ ਲਿਖਦਾ ਹੈ ਭਾਈ ਮਨਸਾ ਸਿੰਘ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ, ਬੂਹੇ ਬੰਦ ਕਰ ਦਿੱਤੇ। ਉਸ ਬਾਹਰ ਖਲੋਤੇ ਆਵਾਜ਼ ਦਿੰਦੇ ਕਿ ਦਰਵਾਜ਼ਾ ਖੋਲੋ, ਐਲ ਕਰ ਕਹਿੰਦੇ ਤੁਹਾਨੂੰ ਮਹਾਰਾਜ ਸਾਹਿਬ ਮਿਲਣ ਆਏ ਨੇ। ਪਤਾ ਭਾਈ ਮਨਸਾ ਸਿੰਘ ਨੂੰ ਵੀ ਲੱਗ ਗਿਆ ਵੀ ਕੁਝ ਦੇਣ ਆਏ ਨੇ। ਉਹਨਾਂ ਕਿਹਾ ਮੈਂ ਦਰਵਾਜ਼ਾ ਨਹੀਂ ਖੋਲਣਾ। ਉਹਨਾਂ ਫਿਰ ਸ਼ੇਰੇ ਪੰਜਾਬ ਬੋਲੇ ਮੈਂ ਚਾਹੁੰਦਾ ਕਿ ਤੁਸੀਂ ਗੁਰੂ ਰਾਮਦਾਸ ਦੇ ਕੀਰਤਨੀ ਹੋ, ਮਿੱਟੀ ਦੇ ਬਰਤਨਾਂ ਵੀ ਤੁਸੀਂ ਖਾਣਾ ਪਕਾਉਂਦੇ ਹੋ, ਆ ਕੱਚੇ ਜੇ ਮਕਾਨ ਚ ਰਹਿੰਦੇ ਹੋ। ਅੱਗੋ ਉਸ ਭਾਈ ਮਨਸਾ ਸਿੰਘ ਦਾ ਉੱਤਰ ਸੀ ਇਹ ਮਿੱਟੀ ਦੇ ਕੱਚੇ ਬਰਤਨ ਨਹੀਂ,
ਇਹਨਾਂ

0: ਰਤਨਾਂ ਵਿੱਚ ਰੋਟੀ ਖਾ ਕੇ ਜਿਹੜੀ ਮੈਂ ਗੁਰੂ ਰਾਮਦਾਸ ਦੀ ਸਿਫਤ ਕਰਨਾ, ਸੱਚ ਏਵੇ ਇਹਦੇ ਬਰਾਬਰ ਲਾਹੌਰ ਦਾ ਤਖ਼ਤ ਵੀ ਨਹੀਂ ਕਰ ਸਕਦਾ, ਇਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਉਹਨਾਂ ਕਿਹਾ ਮੈਂ ਕੋਈ ਤੁਹਾਨੂੰ ਦੇਣਾ ਚਾਹੁੰਦਾ। ਕਹਿਣ ਲੱਗੇ ਮੈਂ ਦਰਵਾਜ਼ਾ ਤਾਂ ਹੀ ਬੰਦ ਕੀਤਾ ਸੀ, ਤੁਸੀਂ ਮਹਾਰਾਜੇ ਹੋ ਸਾਡੇ, ਉਹ ਬਾਹਰ ਮੁਖੀ, ਮੈਂ ਨਹੀਂ ਚਾਹੁੰਦਾ ਗੁਰੂ ਰਾਮਦਾਸ ਤੋਂ ਬਿਨਾਂ ਮੇਰੇ ਘਰ 'ਚ ਕੋਈ ਦੇਣ ਆਵੇ, ਮੈਂ ਤਲੀ ਅੱਡਾਂ। ਉਹਨਾਂ ਫਿਰ ਤੁਰਦਿਆਂ ਕਿਹਾ ਤੁਸੀਂ ਦੋ ਕਹੋਗੇ ਭਾਈ ਜੀ, ਜੋ ਕਹੋਗੇ ਮੈਂ ਸੇਵਾ ਕਰਨ ਨੂੰ ਤਿਆਰ ਹਾਂ। ਉਹਨਾਂ ਕਿਹਾ ਕੰਮ ਕਰੋ, ਤੁਸੀਂ ਹਰਿਮੰਦਰ ਸਾਹਿਬ ਚੱਲਿਓ, ਮੇਰੀ ਅਰਦਾਸ ਕਰਿਓ ਕਿ ਮਰਦੇ ਦਮ ਤੱਕ ਮੁਨਸਾ ਸਿੰਘ ਨੂੰ ਕਦੇ ਵੀ ਕਿਸੇ ਬਾਦਸ਼ਾਹ ਦੀ ਮੁਥਾਜੀ ਨਾ ਕਰਨੀ, ਮੈਨੂੰ ਆਪਣੇ ਕੀਰਤਨ ਦੀ ਦਾਤ ਬਖਸ਼। ਇਹ ਸਾਖੀ ਵਿੱਚ ਲਿਖੀ ਹੈ। ਸ਼ੇਰੇ ਪੰਜਾਬ ਲਾਹੌਰ ਤੱਕ ਦਰਬਾਰ 'ਚ ਬੈਠਾ, ਉੱਥੇ ਉਹ ਵਿਦਵਾਨ ਲਿਖਦਾ ਹੈ ਜਦੋਂ ਭਾਈ ਮਨਸਾ ਸਿੰਘ ਦਾ ਜ਼ਿਕਰ ਚੱਲਿਆ ਤੇ ਸ਼ੇਰੇ ਪੰਜਾਬ ਕਹਿੰਦਾ ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੇਰੇ ਪਿੱਛੇ ਤੁਰੇ ਫਿਰਦੇ ਆ, ਜਿਨ੍ਹਾਂ ਨੂੰ ਮੈਂ ਚਾਹੁੰਦਾ ਉਹ ਮੇਰੇ ਵਾਸਤੇ ਦਰਵਾਜ਼ੇ ਬੰਦ ਕਰ ਦਿੰਦੇ। ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂਗਾ, ਆਹ ਜਿਹੜਾ ਜੀਵਨ ਅਸੀਂ ਜੀ ਰਹੇ ਇਸ ਤੋਂ ਅੱਗੇ ਕੋਈ ਜੀਵਨ ਹੈ? ਅਸਲ 'ਚ ਗੁਰਮੁਖੋ ਜੀਵਨ ਹੈ ਬੰਦਗੀ। ਮਹਾਰਾਜ ਨੇ ਕਿਹਾ ਮਰਨੰਗ ਬਿਸਰਨੰਗ ਹਰ ਗੋਬਿੰਦ ਹੈ, ਜੀਵਨੰਗ ਹਰ ਨਾਮ ਧਿਆਵਣਾ। ਆਖਾਂ ਜੀਵਾਂ ਵਿਸਰੈ ਮਰ ਜਾਊਂ। ਸੱਚ ਇਹ ਵੇ ਜਦੋਂ ਪਰਮਾਤਮਾ ਚੇਤੇ ਆਉਂਦਾ ਏਦੋਂ ਵੱਡੀ ਜ਼ਿੰਦਗੀ ਕੋਈ ਨਹੀਂ, ਪਰਮਾਤਮਾ ਭੁੱਲ ਜਾਏ ਤੇ ਪਿਆਰੀ ਮੌਤ। ਸਾਹਿਬ ਨਿਤਾਣਿਆਂ ਕਾ ਤਾਣ, ਆਏ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ। ਪਹਿਲਾਂ ਇਹ ਰਹਾਉ ਦੀਆਂ ਤੁਕਾਂ ਦੇ ਅਰਥ ਲੈ ਲਈਏ, ਫਿਰ ਆਪਾਂ ਦੇਖਾਂਗੇ ਸਾਰੀ ਇਹ ਗੱਲ। ਥੋੜਾ ਜਿਹਾ ਆਪ ਟਿਕਾ ਬਖਸ਼ਿਓ ਕਿ ਚੇਤੇ ਵਿੱਚ ਕਿੰਨੀ ਵੱਡੀ ਤਾਕਤ ਹੈ। ਤੁਸੀਂ ਕਦੀ ਦੇਖੋਗੇ ਤੁਹਾਡੀ ਜ਼ਿੰਦਗੀ 'ਚ ਵਾਪਰਿਆ ਹੋਣਾ, ਇੱਕ ਖਿੰਦ ਵੀ ਇਕਾਗਰ ਹੋ ਕੇ ਕਿਸੇ ਪੁੱਤਰ ਨੂੰ, ਧੀ ਨੂੰ, ਮਿੱਤਰ ਨੂੰ ਚੇਤੇ ਕਰੋ, ਤੁਸੀਂ ਫੁਰਨਾ ਬਣਾਉਂਦੇ ਹੋ, ਇੱਕੋ ਦਮ ਉਹਦਾ ਕੋਈ ਨਾ ਕੋਈ ਮੈਸੇਜ ਤੁਹਾਡੇ ਕੋਲ ਆ ਜਾਂਦਾ। ਉਹ ਕਿਹੜੀ ਤਾਕਤ ਹੈ ਜਿਹੜਾ ਅਦ੍ਰਿਸ਼ਟ ਕੰਮ ਕਰਦੀ ਹੈ? ਤਾਂ ਸਿਰਫ ਫੋਨ ਨੇ। ਤੇ ਪਿਆਰਿਓ, ਜਿਨ੍ਹਾਂ ਦੇ ਚਿੱਤ ਵਿੱਚ ਰੱਬ ਪਹੁੰਚਦਾ ਇਹਨਾਂ ਦੇ ਮੈਸੇਜ ਤਾਂ ਰੱਬ ਦੀ ਦਰਗਾਹ ਵੀ ਜਾਂਦੇ। ਥੋੜਾ ਜਿਹਾ ਇਹਨੂੰ ਮੈਂ ਅਰਜ਼ ਕਰਨੀ ਚਾਹੁੰਦਾ। ਹੁਣ ਉੱਥੇ ਜਦੋਂ ਇਹ ਪਾਠ ਕੀਤਾ ਜਾ ਰਿਹਾ ਸੀ, ਸਾਹਿਬ ਨਿਤਾਣਿਆਂ ਕਾ ਤਾਣ, ਮੇਰਾ ਮਾਲਕ ਜਿਨ੍ਹਾਂ ਦਾ ਕੋਈ ਤਾਕਤ ਨਹੀਂ, ਕੋਈ ਤਾਣ ਨਹੀਂ, ਉਹਨਾਂ ਨਿਰ ਆਸਰਿਆਂ ਦਾ ਆਸਰਾ। ਨਿਤਾਣਿਆਂ ਦਾ ਮਤਲਬ ਜਿਸ ਕੇ ਪਾਸ ਕੋਈ ਤਾਣ ਨਹੀਂ, ਕੋਈ ਤਾਕਤ ਨਹੀਂ, ਕੋਈ ਬਲ ਨਹੀਂ, ਕੁਛ ਵੀ ਨਹੀਂ। ਸਾਹਿਬ ਨਿਤਾਣਿਆਂ ਕਾ ਤਾਣ, ਆਏ ਨਾ ਜਾਈ, ਇਹ ਨਾ ਸ਼ਬਦ ਦੋਨਾਂ ਪਾਸੇ ਲੱਗੇਗਾ, ਦਿਲੀ ਦੀਪਕ ਹੈ। ਆਏ ਨਾ ਜਾਈ, ਇਹਦਾ ਅਰਥ ਹੈ ਨਾ ਉਹ ਆਉਂਦਾ ਹੈ ਤੇ ਨਾ ਉਹ ਜਾਂਦਾ, ਇਹਦਾ ਮਤਲਬ ਨਾ ਜੰਮਦਾ ਤੇ ਨਾ ਮਰਦਾ। ਫਿਰ ਅੱਗੇ ਥਿਰ ਸਦਾ, ਉਹ ਸਦੀਵ ਰਹਿਣ ਵਾਲਾ ਹੈ। ਗੁਰਮੁਖੋ ਨਾ ਆਇਆ ਤੇ ਨਾ ਜਾਣਾ, ਉਹ ਥਿਰ ਹੈ। ਗੁਰੂ ਅਰਜਨ ਦੇਵ ਜੀ ਸਾਨੂੰ ਕਿਵੇਂ ਸਮਝ ਪਏ? ਕਹਿਣ ਲੱਗੇ ਗੁਰ ਸ਼ਬਦੀ ਸੱਚ ਜਾਣ, ਜੇ ਇਸ ਸੱਚੇ ਵਾਹਿਗੁਰੂ ਬਾਰੇ ਤੂੰ ਪਹਿਚਾਣ ਰੱਖਣੀ ਹੈ ਤੇ ਗੁਰੂ ਦੇ ਸ਼ਬਦ ਦਾ ਅਭਿਆਸ ਕਰ। ਸ਼ਬਦ ਹੀ ਦੱਸਦਾ ਹੈ ਕਿ ਸਾਹਿਬ ਨਿਤਾਣਿਆਂ ਕਾ ਤਾਣ ਹੈ। ਹੁਣ ਇਹ ਸ਼ਬਦ ਹੈ ਕਿ ਪਰਮੇਸ਼ਵਰ ਨਿਤਾਣਿਆਂ ਦਾ ਤਾਣ, ਜਿਸ ਦਾ ਕੋਈ ਬਲ ਨਹੀਂ। ਇਸ ਤੁਕ ਨੂੰ ਸਮਝਣ ਤੋਂ ਬਿਨਾਂ ਅਰਥ ਨਹੀਂ ਸਮਝ ਪੈਣੇ। ਫਿਰ ਅਰਥ ਸੁਣਿਓ, ਰਹਾਉ ਦੀਆਂ ਤੁਕਾਂ ਨੇ ਨਾ, ਸਾਹਿਬ ਨਿਤਾਣਿਆਂ ਕਾ ਤਾਣ, ਜਿਹਦੀ ਕੋਈ ਤਾਕਤ ਨਹੀਂ ਪਰਮਾਤਮਾ ਉਨੀ ਤਾਕਤ ਹੈ। ਜਾ ਕੋ ਮੁਸ਼ਕਲ ਅਤ ਬਣੇ, ਧਿਆਨ ਨਾਲ ਸੁਣੀ ਜਾਓ ਮੇਰੀ ਬੇਨਤੀ। ਜਾ ਕਾ ਦਰ ਤੇ ਜਿਸ ਨੂੰ, ਇੱਥੇ ਸ਼ਬਦ ਮੁਸ਼ਕਲ ਹੈ ਪਰ ਜਦੋਂ ਪਰਸ਼ੀਅਨ ਵਿੱਚ ਆਪਾਂ ਇਹਨੂੰ ਪੜਾਂਗੇ ਤੇ ਉੱਥੇ ਲਫ਼ਜ਼ ਮੁਸ਼ਕਿਲ ਉਹ ਉੱਥੇ ਸਿਆਰੀ ਲਾਵਾਂਗੇ ਇਸ ਤਰ੍ਹਾਂ, ਪਰ ਆਪਾਂ ਉਹ ਵੀ ਪੜ੍ਹਨਾ ਜੋ ਲਿਖਿਆ। ਜਾਂ ਕੋ ਮੁਸ਼ਕਲ ਅਤ ਬਣੇ, ਇਹਦਾ ਅਰਥ ਹੈ ਕਿਸੇ ਬੰਦੇ ਦੇ ਉੱਤੇ ਇੰਨੀ ਵਿਪਤਾ ਆ ਜਾਏ, ਇੰਨੀ ਮੁਸੀਬਤ ਆ ਜਾਏ, ਇੰਨੀ ਮੁਸ਼ਕਲ। ਅਤ ਬਣੇ ਦਾ ਅਰਥ ਹੈ ਜਿੱਥੇ ਬਸ ਹੱਦਾਂ ਖਤਮ ਹੋ ਜਾਣ। ਅਤ ਦਾ ਅਰਥ ਹੁੰਦਾ ਜਿੱਥੇ ਕੋਈ ਚਾਰਾ ਨਹੀਂ ਰਹਿ ਗਿਆ। ਫਿਰ ਬੇਨਤੀ ਸੁਣਿਓ, ਅਤ ਦਾ ਅਰਥ ਜਿੱਥੇ ਸੀਮਾ ਆ ਗਈ, ਇੰਨਾ ਦੁੱਖ ਮਿਲਿਆ ਕਿ ਸੱਚੀ ਮੁੱਚੀ ਕਿ ਇਦੋਂ ਵੱਡਾ ਕੁਝ ਨਹੀਂ ਹੋ ਸਕਦਾ। ਜਾਂ ਕੋ ਮੁਸ਼ਕਲ ਅਤ ਬਣੇ, ਜਦੋਂ ਮੁਸ਼ਕਲ ਹੋ ਗਈ, ਢੋਈ ਕੋਏ ਨਾ ਦੇ, ਢੋਈ ਦਾ ਅਰਥ ਸਮਝਦੇ ਆ ਨਾ ਜੀ, ਉਹਨੂੰ ਕੋਈ ਵੀ ਆਪਣੇ ਘਰ ਵਿੱਚ ਸ਼ਰਨ ਦੇਣ ਨੂੰ ਤਿਆਰ ਨਹੀਂ। ਢੋਈ ਦਾ ਲਫ਼ਜ਼ ਅਰਥ ਇਉਂ ਕਰ ਲਈਏ, ਉਹਨੂੰ ਆਪਣੇ ਘਰ ਵਿੱਚ ਆਪਣੇ ਕੋਲ ਕੋਈ ਸ਼ਰਨ ਦੇਣ ਨੂੰ ਤਿਆਰ ਨਹੀਂ, ਕੋਈ ਰੱਖਣ ਨੂੰ ਤਿਆਰ ਨਹੀਂ। ਮਹਾਰਾਜ ਕਹਿੰਦੇ ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ। ਅੱਗੇ ਲਾਗੂ ਹੋਏ ਦੁਸ਼ਮਣਾਂ, ਲਾਗੂ ਹੋਏ ਦਾ ਅਰਥ ਚੜ ਕੇ ਆ ਗਏ, ਉਸ ਬੰਦੇ ਉੱਤੇ ਦੁਸ਼ਮਣ ਵੀ ਵਿਰੋਧ ਕਰਨ ਵਾਸਤੇ ਆ ਗਏ। ਇੱਕ ਵਿਚਾਰਾ ਘਰ ਦੀ ਮੁਸ਼ਕਲ ਵਿੱਚ ਪਿਆ ਹੈ, ਮੁਸੀਬਤ 'ਚ, ਦੂਜੇ ਪਾਰੇ ਦੁਸ਼ਮਣਾਂ ਕਿਹਾ ਹੁਣ ਫਸ ਗਿਆ, ਹੁਣ ਇਹਨੂੰ ਰਗੜ ਕੇ ਰੱਖ ਦਿਓ। ਲਾਗੂ ਹੋਏ ਦੁਸ਼ਮਣਾਂ, ਅਗਲੀ ਸੱਟ ਹੋਰ ਕੀ ਵੱਜ ਗਈ। ਵੇਖੋ ਸੱਟ ਤੇ ਸੱਟ ਵੱਜ ਰਹੀ ਹੈ ਮੇਰੀ ਗੱਲ, ਜਿਨ੍ਹਾਂ ਨਾਲ ਵਾਪਰਦੀ ਉਹਨਾਂ ਨੂੰ ਪੁੱਛ ਕੇ ਦੇਖਿਓ। ਇੱਕ ਮੁਸ਼ਕਲ ਬਣ ਗਈ ਹਾਂ। ਦੂਜੀ ਗੱਲ, ਜਿਹੜੇ ਵਿਰੋਧੀ ਸਨ ਉਹਨਾਂ ਕਿਹਾ ਅੱਜ ਕਮਜ਼ੋਰ ਹੋ ਗਿਆ, ਅੱਜ ਰਗੜ ਦਿਓ। ਇਸ ਤੇ ਹੀ ਕਹਿੰਦੇ ਹਨ, ਅੱਜ ਡਿੱਗਦਾ ਪਿਆ ਬਸ ਮਲ ਦਿਓ ਇਹਨੂੰ। ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਅਗਲੀ ਸੱਟ ਪਰਿਵਾਰ ਦੇ ਜੀ ਮਾਰ ਗਏ। ਜਿਹੜੇ ਖੂਨ ਦੇ ਰਿਸ਼ਤੇ ਸਨ ਬੇਈਮਾਨ, ਉਹ ਵੀ ਉਦਣ ਧੋਖਾ ਦੇ ਗਏ। ਵੇਖੋ ਸੱਟ ਤੇ ਸੱਟ ਵੱਜ ਰਹੀ ਹੈ ਨਾ। ਜਦੋਂ ਇਹੋ ਜਿਹੀ ਮੁਸੀਬਤ ਪੈਂਦੀ, ਯਾਦ ਰੱਖਿਓ ਦੁਸ਼ਮਣ ਵੀ ਆ ਜਾਂਦੇ ਆ, ਮੁਸ਼ਕਲ ਵੀ ਆ ਜਾਂਦੀ ਹੈ, ਤੇ ਜਿਨ੍ਹਾਂ ਨਾਲ ਖੂਨ ਦੇ ਰਿਸ਼ਤੇ ਹੁੰਦੇ ਆ ਪਿਆਰਿਓ, ਯਾਦ ਰੱਖਿਓ ਉਹ ਵੀ ਦਰਵਾਜ਼ੇ ਬੰਦ ਕਰ ਜਾਂਦੇ। ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ। ਭੱਜ ਗਏ ਸਾਰੇ ਜੀ, ਕੋਈ ਫੋਨ ਤੱਕ ਨਹੀਂ ਚੁੱਕਦਾ। ਸੱਚ ਇਹ ਹਕੀਕਤ ਹੈ, ਲਾਗੂ ਹੋਏ ਦੁਸ਼ਮਣਾਂ ਸਾਕ ਪੀ ਭੱਜ ਖਲੇ ਸਭੋ ਭੱਜੈ ਆਸਰਾ। ਅੱਜ ਤੱਕ ਕਮਿਊਨਿਟੀ ਚ ਜਾਂ ਸਮਾਜ ਵਿੱਚ ਜਿਨ੍ਹਾਂ ਲੋਕਾਂ ਨਾਲ ਮਿੱਤਰਤਾ ਸੀ, ਆਪਾਂ ਭਲਾ ਕਰਦੇ ਰਹੇ, ਸੋਚਦੇ ਸਾਂ ਔਖੇ ਵੇਲੇ ਕਦੀ ਕੰਮ ਆਉਣਗੇ, ਕਹਿਣ ਲੱਗੇ ਸਮਾਜ ਦਾ ਇੱਕ ਇੱਕ ਆਸਰਾ ਟੁੱਟ ਗਿਆ, ਹੁਣ ਕੀ ਕਰੇ ਬੰਦਾ। ਇੱਕ ਤੁਹਾਡੇ ਕੋਲ ਮੇਰੇ ਕੋਲ ਬੜੀ ਵੱਡੀ ਤਾਕਤ ਹੈ, ਉਸ ਤਾਕਤ ਤੇ ਮੈਂ ਥੋੜੇ ਜਿਹੇ ਜਿੰਨੀ ਕੁ ਮੈਨੂੰ ਸਮਝ ਪਈ ਮੈਂ ਖੋਮੇ ਚ ਨਹੀਂ ਕਹਾਂਗਾ, ਮੇਰੇ ਕੋਲ ਵੀ ਹੈ ਤੁਹਾਡੇ ਕੋਲ ਵੀ ਹੈ। ਉਹ ਤਾਕਤ ਕਿਤੇ ਅੰਤਲੇ ਸਮੇਂ ਗੁਰੂ ਵੱਲ ਤੁਰ ਪਈ ਨਾ, ਇਸ ਸਾਰੀ ਜ਼ਿੰਦਗੀ ਦੇ ਅਰਥ ਬਦਲ ਜਾਣ। ਫਿਰ ਸੁਣੋ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ ਸਭੋ ਭੱਜੈ ਆਸਰਾ, ਚੂਕਾ ਸਭ ਅਸਰਾਓ, ਸਾਰੀ ਠਾਰ ਖਤਮ ਹੋ ਗਈ। ਗੁਰੂ ਅਰਜਨ ਦੇਵ ਕਹਿੰਦੇ ਘਬਰਾ ਨਾ, ਮੈਨੂੰ ਪਤਾ ਤੇਰੇ ਤੇ ਮੁਸ਼ਕਲ ਆ ਗਈ, ਦੁਸ਼ਮਣ ਆ ਗਏ, ਤੇਰੇ ਮਿੱਤਰ ਛੱਡ ਗਏ, ਤੈਨੂੰ ਕੋਈ ਘਰ ਚ ਰੱਖਣ ਨੂੰ ਤਿਆਰ ਨਹੀਂ, ਤੇਰੇ ਕੋਲ ਕੋਈ ਤਾਕਤ ਨਹੀਂ। ਤੈਨੂੰ ਰੱਬ ਨੇ ਇੱਕ ਅੰਤਕਰਨ ਦਿੱਤਾ, ਉਹਦੇ ਵਿੱਚ ਚਿੱਤ ਇੱਕ ਐਨਰਜੀਕ ਹੈ, ਤੂੰ ਆਪਣੇ ਚਿੱਤ ਵਿੱਚ ਕਰਤੇ ਪੁਰਖ ਨੂੰ ਚੇਤੇ ਰੱਖੀ, ਤੈਨੂੰ ਤੱਤੀ ਵਾਹ ਨਹੀਂ ਲੱਗਣ ਦਾ। ਮੈਂ ਥੋੜਾ ਜਿਹਾ ਫਿਰ ਆਪ ਨੂੰ ਮੈਂ ਇਹ ਤੁਕ ਲੈ ਲਈ ਹੈ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ ਸਭੋ ਭੱਜੈ ਆਸਰਾ, ਚੂਕੈ ਸਭ ਉਸਰਾਓ, ਚਿੱਤ ਆਵੇ। ਹਾਂ, ਇੱਕ ਦਾ ਪਾਠ ਓਸ ਹੈ, ਇਹ ਊੜਾ ਖੁੱਲ੍ਹਾ ਜੀ, ਉਸ ਨਹੀਂ ਹੈਗਾ। ਚਿੱਤ ਆਵੇ ਓਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਜੇ ਉਸ ਵੇਲੇ, ਉਸ ਵੇਲੇ ਕਿਉਂ ਕਿਹਾ, ਫਿਰ ਸੁਣੋ, ਉਸ ਵੇਲੇ ਕਿਉਂ ਕਹਿ ਦਿੱਤਾ, ਉਸ ਵੇਲੇ ਰੱਬ ਚੇਤੇ ਆ ਜਾਏ। ਇਹਦਾ ਕਾਰਨ ਪਤਾ ਕੀ ਜੀ, ਪਹਿਲਾਂ ਸਾਡਾ ਚਿੱਤ ਖਿੰਡਿਆ ਹੁੰਦਾ ਹੈ। ਮੇਰੇ ਭਾਈ ਹੈ, ਮੇਰੇ ਭਾਈ ਕੇ ਬੇਟੇ ਹੈ, ਇਹੀ ਹੈ ਨਾ, ਮੇਰੇ ਚਾਚਾ ਜੀ ਨੇ, ਮੇਰੇ ਫੁੱਫੜ ਜੀ ਨੇ, ਮੇਰੇ ਮਾਸੜ ਜੀ ਨੇ, ਮੇਰੇ ਤਾਇਆ ਜੀ ਨੇ, ਮੇਰਾ ਜਵਾਈ ਹੈ, ਮੇਰਾ ਸਾਂਢੂ ਹੈ, ਖਿੰਡੀ ਹੈ ਨਾ ਸੁਰਤ, ਕਿਉਂਕਿ ਸੁਰਤ ਰੱਬ ਦੀ ਥਾਂ ਤੇ ਬੰਦਿਆਂ ਦੇ ਸਹਾਰੇ ਲੈਂਦੀ ਹੈ। ਤੇ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ, ਚੇਤੇ ਰੱਖਿਓ, ਉਦੋਂ ਸੁਰਤ ਇੰਨੀ ਕੁ ਟਿਕ ਜਾਂਦੀ ਹੈ, ਇੰਨੀ ਇਕਾਗਰ ਹੋ ਜਾਂਦੀ, ਰੱਬ ਤੋਂ ਬਿਨਾਂ ਕੁਝ ਨਜ਼ਰ ਨਹੀਂ ਆਉਂਦਾ। ਉਦੋਂ ਇੱਕ ਵਾਰੀ ਕਹਿ ਦਈਏ ਕਲਗੀ ਵਾਲਿਆ, ਆਪਣੇ ਸਿੱਖ ਦੀ ਇੱਜ਼ਤ ਰੱਖ ਲਈਏ, ਵੀ ਰੱਬ ਦੇ ਘਰ ਵੀ ਸੁਣਿਆ ਜਾਂਦਾ। ਮੈਂ ਥੋੜਾ ਜਿਹਾ ਆਪ ਨੂੰ ਬੇਨਤੀ ਕਰਾਂਗਾ, ਤੁਸੀਂ ਸੁਣੋ ਚਿੱਤ ਕੀ ਹੈ। ਉਦਣ ਆਪਾਂ ਕਥਾ ਕੀਤੀ ਸੀ, ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨ ਕਲਾ ਚਿਤ ਮਾਂਡੀ ਅਲੇ, ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜ ਕੁਵਾਰ ਪੁਰੰਦਰੀ, ਹਨ ਆਲੀ ਦੇ ਕਾਗਦ ਕਾਟੀ ਲੇ ਗੁੱਡੀ। ਬੇਨਤੀ ਹੈ, ਹੁਣ ਇਹ ਚਿੱਤ ਕੀ ਚੀਜ਼ ਹੈ ਜੀ? ਇਸ ਚਾਰਾਂ ਪਦਿਆਂ ਵਿੱਚ ਚਿੱਤ ਆਉਣਾ। ਚਿੱਤ ਆਵੇ ਉਸ ਪਾਰ ਬਨ ਲੱਗੇ ਨਾ ਤੱਤੀ ਵਾਓ, ਚਿੱਤ ਆਵੇ ਉਸ ਪਾਰ ਬਨ ਤਨ ਮਨ ਸ਼ੀਤਲ ਹੋਏ, ਚਿੱਤ ਹੋਵੇ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਇਹ ਚਿੱਤ ਕੀ ਚੀਜ਼ ਹੈ? ਥੋੜਾ ਧਿਆਨ ਨਾਲ ਸੁਣਿਓ, ਇਹ ਆਪ ਜੀ ਰੋਜ਼ ਪੜ੍ਹਦੇ ਹੋ, ਮੈਂ ਵੀ ਪੜ੍ਹਨਾ। ਇਹ ਸ਼ਰਮ ਖੰਡ ਦਾ ਜਿਹੜਾ ਪੌੜੀ ਹੈ ਨਾ, ਉਹਦੇ ਵਿੱਚ ਇੱਕ ਜ਼ਿਕਰ ਹੁੰਦਾ, ਤਿੱਥ ਹੈ ਘੜੀਐ ਸੁਰਤ ਮਤ ਮਨ ਬੁੱਧ। ਹਾਲਾਂਕਿ ਵਿਦਾਂਤ ਅਨੁਸਾਰ ਸਾਡੇ ਇਸ ਸਰੀਰ ਵਿੱਚ, ਜਿਹਨੂੰ ਆਪ ਜੀ ਹਿੰਦੀ ਚ ਅੰਤਸ਼ਾਕਰਨ ਕਹਿੰਦੇ ਹੋ, ਅਸੀਂ ਪੰਜਾਬੀ ਵਿੱਚ ਇਹਨੂੰ ਅੰਤਕਰਨ ਕਹਿੰਦੇ ਹਾਂ। ਜੇ ਵਿਦਾਂਤੀ ਕਿਸੇ ਨੂੰ ਪੁੱਛੋ, ਉਹ ਬੋਲੇਗਾ ਚੁਤਿਸ਼ਠੇ। ਇਹਦਾ ਅਰਥ ਹੈ ਕਿ ਚਾਰਾਂ ਦਾ ਜੋੜ, ਉਹ ਚ ਕਿਹਾ ਜਾਂਦਾ ਮਨ ਬੁੱਧ ਚਿੱਤ ਤੇ ਹੰਕਾਰ। ਇਹ ਜਿਹੜਾ ਮੈਂ ਪੜ੍ਹਿਆ ਤਿੱਥਾ ਘੜੀ, ਇਹ ਤੇ ਚਾਰੇ ਚੀਜ਼ਾਂ ਹੀ ਨੇ। ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੇ ਮਤ ਦਾ ਅਰਥ ਜਿਹੜਾ ਉਹ ਹੰਕਾਰ ਨਾਲ ਕੀਤਾ, ਮਮਤਵ ਵਿੱਚ ਬੁੱਧੀ ਵੀ ਆਇਆ, ਸੁਰਤ ਸੁਰਤ ਅਰਥ ਚਿੱਤ ਨਾਲ ਕੀਤਾ। ਉਹ ਕਹਿੰਦੇ ਗੁਰਮਤ ਦਾ ਅੰਤਕਰਨ ਇਹ ਵੇ। ਚਿੱਤ ਕੀ ਹੈ? ਮਨ, ਮਨ ਕੀ ਚੀਜ਼ ਹੈ ਜੀ? ਪਤਾ ਸਭ ਨੂੰ ਮਨ ਟਿਕਦਾ ਨਹੀਂ, ਮਨ ਬੜਾ, ਮਨ ਮੇਰਾ ਨਹੀਂ ਮੰਨਦਾ। ਨਹੀਂ ਪਿਆਰਿਓ, ਮਨ ਸਿਰਫ ਪਰਮਾਤਮਾ ਨੇ ਉਹ ਸ਼ਕਤੀ ਰੱਖੀ ਹੈ ਜਿਹੜੀ ਰਾਗ ਨੂੰ, ਦਵੈਸ਼ ਨੂੰ, ਸੁੱਖ ਨੂੰ, ਦੁੱਖ ਨੂੰ, ਉਹ ਸੌਖਾ ਕਹਿ ਲਾਂ ਜੀ, ਸੰਕਲਪੋ ਵਿਕਲਪੋ ਵਾ ਮਨੋ। ਵਿਦਾਂਤ ਕਹਿੰਦਾ ਜਿਹੜਾ ਸੰਕਲਪ ਵਿਕਲਪ ਪੈਦਾ ਕਰਨ ਵਾਲੀ ਐਨਰਜੀ ਹੈ, ਵਿਚਾਰਾਂ ਦੀ ਪੋਰਟਲੀ ਦਾ ਨਾਮ ਹੀ ਮਨ ਹੈ। ਵਿਚਾਰ ਬਦਲ ਜਾਣ ਤੇ ਆਚਾਰ ਬਦਲ ਜਾਂਦਾ ਹੈ। ਇਹੀ ਕਾਰਨ ਬਾਹਰ ਮੁਖੀ ਸੰਗਤ ਤਾਂ ਕੀਤੀ ਜਾਂਦੀ ਹੈ ਕਿ ਬੰਦੇ ਦੇ ਖਿਆਲ, ਬੰਦੇ ਦੇ ਵਿਚਾਰ ਬਦਲ ਜਾਣ। ਪਿਆਰਿਓ, ਇੱਥੋਂ ਤੱਕ ਮਾਪੇ ਪਾਲਦੇ ਨੇ, ਜਦੋਂ ਨਿਆਣੇ ਦੇ ਵਿਚਾਰ ਬਦਲ ਜਾਣ ਤੇ ਜਨਮ ਦੇਣ ਵਾਲੇ ਮਾਪਿਆਂ ਨੂੰ ਵੀ ਛੱਡ ਕੇ ਭੱਜ ਜਾਂਦਾ ਹੈ। ਵਿਚਾਰ ਹੀ ਬਦਲੇ ਨਾ, ਸਰੀਰ ਥੋੜਾ ਬਦਲੇ, ਤੇ ਜੇ ਕਿਤੇ ਉਹੀ ਵਿਚਾਰ ਬਦਲ ਜਾਣ ਤੇ ਪਿਛਾਂ ਮੁੜ ਕੇ ਆਉਂਦਾ, ਨਹੀਂ ਮੈਂ ਜ਼ਿੰਦਗੀ 'ਚ ਗਲਤੀ ਕਰ ਲਈ, ਕਿਉਂਕਿ ਥੋਟ ਮਨ ਹੈ, ਖਿਆਲ ਹੈ। ਹੁਣ ਚਿੱਤ ਕੀ ਚੀਜ਼ ਹੈ, ਇਸ ਨੂੰ ਫਿਰ ਬੇਨਤੀ ਸੁਣਿਓ, ਕਿਉਂਕਿ ਉਦਣ ਅਸੀਂ ਪੜ੍ਹਿਆ ਸੀ। ਮੈਂ ਬਾਹਰੋਂ ਗੱਲਾਂ ਕਰ ਰਿਹਾ ਭਗਤ ਨਾਮਦੇਵ ਜੀ, ਮੈਂ ਬਾਹਰੋਂ ਗੱਲਾਂ ਕਰ ਰਿਹਾ ਪਰ ਮੇਰਾ ਚਿੱਤ ਉਹਦੇ ਵਿੱਚ ਲੱਗਾ ਹੈ। ਮੈਂ ਕੱਲ ਵੀ ਕਿਹਾ, ਤੁਹਾਡੇ ਤੁਰ ਅੰਦਰ ਇਸ ਮਨ ਤੋਂ ਅੱਗੇ ਜਿਹੜਾ ਜੁੜਿਆ ਹੈ ਨਾ, ਉਹਨੂੰ ਚੇਤਨਾ ਚਿੱਤ ਕਹਿੰਦੇ ਆ। ਚਿੱਤ ਉਹ ਸਟੋਰ ਹੈ ਜਿਹਦੇ ਵਿੱਚ ਦੁਨੀਆਂ ਭਰ ਦਾ ਜੋ ਕੁਝ ਵਾਪਰਿਆ, ਆਉਣ ਵਾਲਾ ਕਿਸੇ ਮਹਾਂਪੁਰਖ ਨੂੰ ਪਤਾ ਹੈ, ਦੁਨੀਆਂ ਭਰ ਚ ਕਿਸੇ ਬੰਦੇ ਨੂੰ ਪੁੱਛੋ, ਅੱਜ ਤੋਂ ਲੈ ਕੇ ਜੋ ਜਨਮ ਤੱਕ ਮੇਰੀ ਧਿਆਨ ਚ ਵਾਪਰਿਆ, ਮੇਰੇ ਨਾਲ ਕਰਮ ਵਾਪਰੇ ਨੇ, ਉਹ ਚਿੱਤ ਵਿੱਚ ਸਟੋਰ ਹੋਏ ਪਏ ਆ। ਫਿਰ ਅਰਜ਼ ਹੈ, ਜਦੋਂ ਉਹ ਚਿੱਤ ਵਿੱਚੋਂ ਖਿਆਲ ਨਿਕਲਦੇ ਨੇ, ਉਹੀ ਐਗਜ਼ਾਇਟੀ ਨੂੰ ਮੈਂ ਉਦਣ ਕਹਿ ਰਿਹਾ ਸਾਂ, ਉਹੀ ਡਿਪਰੈਸ਼ਨ ਨੂੰ, ਇੱਥੋਂ ਤੱਕ ਉਹ ਹੀ ਬਿਮਾਰੀ ਨੂੰ ਜਨਮ ਦਿੰਦੇ ਨੇ ਉਹ ਖਿਆਲ। ਜਦੋਂ ਭੈੜਾ ਖਿਆਲ ਹੁੰਦਾ ਹੈ, ਬੰਦਾ ਕੰਬਣ ਲੱਗ ਪੈਂਦਾ, ਕੋਈ ਐਕਸੀਡੈਂਟ ਹੋਇਆ ਹੋਵੇ, ਕਿਸੇ ਆਪਣੇ ਪਿਆਰੇ ਦੀ ਮੌਤ ਹੋਈ ਹੋਵੇ, ਉਹਦੀ ਗੱਲ ਚੱਲਣ ਦੀ ਦੇਰ ਹੈ, ਇੱਕੋ ਦਮ ਹੱਥ ਪੈਰ ਠੰਡੇ ਹੋ ਜਾਂਦੇ ਨੇ। ਕਿਉਂ? ਕਿਉਂਕਿ ਚਿੱਤ ਵਿੱਚ ਇੱਕ ਐਨਰਜੀ ਪਈ ਹੋਈ ਹੈ ਜਿਹੜੀ ਸਾਡੀ ਬੋਡੀ 'ਤੇ ਅਸਰ ਕਰਦੀ ਪਈ। ਧਿਆਨ ਨਾਲ ਸੁਣਿਓ, ਚਿੱਤ ਆਵੇ ਉਸ ਪਾਰ ਬ੍ਰਹਮ, ਚਿੱਤ ਵਿੱਚ ਕਿਵੇਂ ਜਾਂਦਾ ਹੈ। ਹੁਣ ਆਪ ਜੀ ਥੋੜ੍ਹਾ ਜਿਹਾ ਮੇਰੀ ਬੇਨਤੀ ਸੁਣਿਓ, ਮੈਂ ਸੌਖੇ ਜਿਹਾ ਅਰਥ ਕਰਾਂਗਾ। ਅਸੀਂ ਵਾਹਿਗੁਰੂ ਕਿਉਂ ਬੋਲਦੇ ਹਾਂ? ਹਾਂਜੀ, ਪਰਮਾਤਮਾ ਤੇ ਸਾਰਿਆਂ ਵਿੱਚ ਆਪਾਂ ਕਿਉਂ ਰਾਮ ਨਾਮ ਬੋਲ ਰਿਹਾ, ਕੋਈ ਅੱਲਾਹ ਅਕਬਰ ਬੋਲ ਰਿਹਾ ਨਾ, ਕੋਈ ਰਾਧੇ ਸ਼ਾਮ ਬੋਲ ਰਿਹਾ, ਅਸੀਂ ਵਾਹਿਗੁਰੂ ਸ਼ਬਦ ਜਪਦੇ ਹਾਂ ਜੀ। ਇਹ ਜਪਨੇ ਕਿਉਂ ਆ? ਇਸ ਕਰਕੇ ਜਪਨੇ ਆ ਕਿ ਜਪਦਿਆਂ ਜਪਦਿਆਂ ਇੰਨਾ ਕੁ ਅੰਦਰ ਚਲਾ ਜਾਏ, ਜੇ ਮਰਨ ਵੇਲੇ ਵੀ ਚੇਤੇ ਕਰੀਏ ਤੇ ਪ੍ਰਗਟ ਹੋ ਜਾਏ। ਇਹਨੂੰ ਫਿਰ ਸੁਣੋ, ਸੌਖੀ ਜੀ ਉਦਾਹਰਨ ਹੈ, ਬਜ਼ੁਰਗਾਂ ਨੂੰ ਪਤਾ ਹੋਣਾ। ਅੱਜ ਕੱਲ੍ਹ ਤੇ ਨਿਆਣਿਆਂ ਨੂੰ ਮੈਂ ਤਾਂ ਸਕੂਲ ਦੀ ਪਤਾ ਨਹੀਂ ਕਿਹੜੇ ਤਰੀਕੇ ਨੇ ਪੜ੍ਹਾਉਣ ਦੇ। ਪਹਿਲਾਂ ਮਾਸਟਰ ਜੀ ਆਉਂਦੇ ਸਨ, ਅਸੀਂ ਡਰਦੇ ਸਾਂ, ਅੱਜ ਕੱਲ੍ਹ ਵਿਚਾਰੇ ਮਾਸਟਰ ਡਰਦੇ ਨੇ ਨਿਆਣਿਆਂ ਤੋਂ। ਹਾਂਜੀ, ਮਾਸਟਰ ਜੀ ਦੇ ਪੈਰੀ ਹੱਥ ਲਾਉਂਦੇ ਸਾਂ, ਹੁਣ ਮਾਸਟਰ ਵਿਚਾਰਾ ਪੈਰੀ ਹੱਥ ਲਾਉਂਦਾ, ਮੇਰੀ ਗੱਲ ਮੰਨ ਲਓ, ਇਹ ਉਲਟੇ ਜ਼ਮਾਨੇ ਆ ਗਏ ਨਾ। ਸਾਨੂੰ ਪਤਾ ਹੈ, ਮੈਂ ਗੱਲ ਰਿਪੀਟ ਕਰਨ ਲੱਗਾ ਕਿ ਦੂਜੀ ਤੀਜੀ ਚੌਥੀ ਜਦੋਂ ਆਪਾਂ ਪੜ੍ਹਦੇ ਸਾਂ, ਫੱਟੀ ਲੈ ਕੇ ਜਾਂਦੇ ਸਾਂ ਤੇ ਥੱਲੇ ਬਹਿ ਕੇ ਤੱਪੜਾਂ ਦੇ ਪੜ੍ਹਦੇ ਸਾਂ। ਹਾਂਜੀ, ਅਖੀਰ ਵਾਲਾ ਜਦੋਂ ਛੁੱਟੀ ਤੋਂ ਇੱਕ ਘੰਟਾ ਰਹਿ ਜਾਂਦਾ ਸੀ ਨਾ, ਉਦੋਂ ਫਿਰ ਜਦੋਂ ਮਾਸਟਰ ਜੀ ਕਹਿੰਦੇ ਚਲੋ ਵੀ ਪਹਾੜੇ ਹੁਣ ਬੋਲੋ, ਉਦੋਂ ਇੱਕ ਤਾਂ ਮੈਂਟਲੀ ਤੌਰ ਤੇ ਖੁਸ਼ੀ ਹੁੰਦੀ ਸੀ, ਇਦੋਂ ਬਾਅਦ ਬੰਦ ਖਲਾਸੀ ਹੋਣ ਵਾਲੀ ਛੁੱਟੀ ਹੋਣੀ, ਯਾਦ ਰੱਖੋ ਕਿੰਨਾ ਮਨ ਤੇਜ਼ ਹੋ ਜਾਂਦਾ ਸੀ ਹਨਾ। ਉਦੋਂ ਸੁਚੇਤ ਹੋ ਰਿਹਾ, ਉਦੋਂ ਨਾ ਤਨ ਦਾ ਆਲਸ ਕੋਈ ਨਹੀਂ, ਤੇ ਉਦੋਂ ਪੂਰਾ ਜ਼ੋਰ ਲਾਉਂਦਾ ਸੀ, ਪਹਾੜਾ ਮੂੰਹ ਤੋਂ ਬੋਲਦਾ ਸੀ, ਪਰ ਧਿਆਨ ਇਹ ਸੀ ਛੁੱਟੀ ਹੋ ਜਾਣੀ ਹੈ। ਉਸ ਖੁਸ਼ੀ ਵਿੱਚ ਜਿਹੜਾ ਉਹ ਜਪ ਕਰ ਗਿਆ ਨਾ, ਇਹ ਦੁਨਿਆਵੀ ਗੱਲ ਹੈ, ਉਸ ਖੇੜੇ 'ਚ ਉਹਨੂੰ ਖੁਸ਼ੀ, ਉਹ ਫਿਰ ਪਹਾੜਾ ਸ਼ੁਰੂ ਕਰਦਾ ਸੀ, ਦੂਣੀ ਦਾ ਇੱਕ ਦੂਣੀ, ਦੂਣੀ ਦੋ, ਦੂਣੀ ਚਾਰ, ਜੋ ਪੰਜਾਬ 'ਚ ਆਪਾਂ ਪੜ੍ਹਦੇ ਰਹੇ, ਤਿੰਨ ਦੂਣੀ ਛੇ, ਇਸ ਤਰ੍ਹਾਂ ਪੜ੍ਹਦਿਆਂ ਪਹਾੜਿਆਂ ਦਾ ਅਭਿਆਸ ਕੀਤਾ ਹੈ। ਰੋਜ਼ ਤੁਸੀਂ ਹੁਣ ਪਹਾੜੇ ਥੋੜ੍ਹਾ ਪੜ੍ਹਦੇ ਹੋ, ਰੋਜ਼ ਥੋੜ੍ਹਾ ਪੈਂਦੇ, ਦੋ ਦੂਣੀ ਚਾਰ ਨਹੀਂ ਕਹਿੰਦੇ ਨਾ। ਅੱਜ ਮੰਨ ਲਓ ਇੱਕ ਨਿਆਣਾ ਅੱਜ ਕੱਲ੍ਹ ਦਾ ਪੜਿਆ, ਕੈਲਕੂਲੇਟਰ ਪੈ ਕੇ ਲੈ ਗਿਆ, ਮਸ਼ੀਨ 'ਚ ਬੈਠਾ ਹੋਵੇ, ਕਾਊਂਟਿੰਗ ਕਰ ਲਈ, ਤੇ ਇੱਕ ਬਜ਼ੁਰਗ ਨੂੰ ਪੁੱਛੋ, ਉਸ ਬੱਚੇ ਨੂੰ ਪੁੱਛੋ, ਬਈ ਸੋਲੋ ਤੀਆਂ ਕੀ ਹੁੰਦਾ, ਸੋਲੋ ਤੀਆ, ਉਹ ਕਹੇਗਾ ਮੈਂ ਹੁਣੇ ਦੇਖਣਾ ਕੈਲਕੂਲੇਟ ਤੋਂ। ਗੋਰੇ ਇਸ ਤਰ੍ਹਾਂ ਹੀ ਕਰਦੇ ਆ ਵਿਚਾਰੇ, ਉਹ ਮੁਸ਼ਕਲ ਪੈ ਜਾਂਦੇ ਆ, ਤੁਸੀਂ ਡਾਲਰ ਦਿਓ, ਉਹ ਗਿਣਤੀ ਮਿਣਤੀ ਗਿਣੀ ਜਾਂਦੇ ਨੇ ਇੱਕ ਇੱਕ ਕਰਕੇ, ਤੇ ਕਿਸੇ ਬਜ਼ੁਰਗ ਨੂੰ ਪੁੱਛੋ ਸੋਲੋ ਤੀਆ, ਉਹ ਕਹੇਗਾ ਛੱਡ ਪਰਾਂ, ਸੋਲੋ ਤੀਆ 48 ਹੁੰਦਾ। ਹੁਣ ਉਹਨੂੰ ਕਿਉਂ ਚੇਤੇ, ਦੋਵੇਂ ਬੰਦੇ ਨੇ, ਕਿਉਂਕਿ ਬਜ਼ੁਰਗ ਨੇ ਕਦੀ ਉਹਨਾਂ ਅੰਕਾਂ ਦਾ ਜਪ ਕੀਤਾ ਹੈ, ਜਿਹੜਾ ਜਪ ਕੀਤਾ ਉਹਦੇ ਚਿੱਤ ਵੀ ਚਲਾ ਗਿਆ, ਤੇ ਮਰਦੇ ਦਮ ਤੱਕ ਉਹਦੇ ਚਿੱਤ ਵਿੱਚ ਇਹ ਕਾਊਂਟਿੰਗ, ਇਹ ਗਿਣਤੀ, ਇਹ ਪਹਾੜਾ ਰਹੇਗਾ। ਪਰ ਯਾਦ ਰੱਖਿਓ, ਜਿਹੜਾ ਮੂੰਹ ਤੋਂ ਵਾਹਿਗੁਰੂ ਬੋਲਦਾ ਉਹਦੇ ਚਿੱਤ ਵੀ ਚਲਾ ਜਾਂਦਾ। ਇਹ ਪਹਾੜੇ ਸਿਰਫ ਜਿਉਂਦਿਆਂ ਨੂੰ ਚੇਤੇ ਰਹਿੰਦੇ ਆ, ਪਰ ਜਿਹਦੇ ਚਿੱਤ ਵਿੱਚ ਵਾਹਿਗੁਰੂ ਚਲਾ ਜਾਏ, ਉਹ ਮਰਨ ਤੋਂ ਬਾਅਦ ਵੀ ਨਾਲ ਤੁਰਦਾ। ਇਸ ਕਰਕੇ ਕਿਹਾ ਜਾਂਦਾ ਤੁਸੀਂ ਜਪੋ, ਸਾਨੂੰ ਕਿਹਾ ਜਾਂਦਾ ਜਪੋ। ਕਦੀ ਤੁਸੀਂ ਦੇਖਿਓ ਗੁਰੂ ਗ੍ਰੰਥ ਸਾਹਿਬ ਚ ਇੱਕ ਉਦਾਹਰਨ ਬਹੁਤ ਵਾਰੀ ਸਤਿਗੁਰਾਂ ਨੇ ਦਿੱਤੀ, ਉਸ ਪੰਛੀ ਦਾ ਨਾਮ ਹੈ ਅਸੀਂ ਕੂੰਜ ਕਹਿੰਦੇ ਹਾਂ, ਕੂੰਜ ਹੈ ਨਾ, ਉਹਦਾ ਜ਼ੋਰ ਸਿਮਰਨ ਤੇ ਹੈ। ਇੱਕ ਸਲੋਕ ਤੁਸੀਂ ਰੋਜ਼ ਪੜ੍ਹਦੇ ਹੋ, ਚਿੱਤ ਕੀ ਹੈ, ਉਡੈ ਊੜ ਆਵੈ ਸਹਿ ਕੋਸਾ, ਉਡੈ ਊੜ ਆਵੈ ਸਹਿ ਕੋਸਾ ਤਿਸ ਪਾਛੇ ਬਚਰੇ ਸ਼ਰਿਆ। ਪਰ ਉਹਦੇ ਬੱਚੇ ਜਿਹੜੇ ਨੇ ਉਹ ਇੱਥੇ ਨਹੀਂ, ਉਹ ਆਪਣੇ ਬੱਚੇ ਪਿੱਛੇ ਛੱਡ ਆਈ। ਹੁਣ ਮੁਸ਼ਕਲ ਇਹ ਵੇ, ਮਾਂ ਬੈਠੀ ਹੈ ਪੰਜਾਬ ਚ, ਬੱਚੇ ਉਹਦੇ ਬੈਠੇ ਨੇ ਸੈਂਕੜੇ ਕੋ ਦੂਰ। ਮੈਂ ਤਾਂ ਕਿਹਾ ਇਹ ਲਫ਼ਜ਼, ਇਹ ਮੇਰੀ ਕਥਾ ਸਿਰਫ ਉਹਨਾਂ ਲਈ ਹੈ ਜਿਹੜੇ ਧਿਆਨ ਤੇ ਸਪਿਰਚੁਅਲਿਟੀ ਨੂੰ ਮੰਨਦੇ ਆ, ਜਿਹੜਾ ਸਿਰਫ ਤਰਕ ਦੇ ਤੌਰ ਤੇ ਖੰਡਨ ਕਰਦਾ ਉਹਦੇ ਕਦੀ ਫਿੱਟ ਨਹੀਂ ਬਹਿਣੀ। ਕੂੰਜ ਬੈਠੀ ਹੈ ਪੰਜਾਬ ਚ ਤੇ ਬੱਚੇ ਉਹਦੇ ਨੇ ਹਜ਼ਾਰਾਂ ਕੋ ਦੂਰ, ਚੇਤੇ ਚ ਕਿੰਨੀ ਵੱਡੀ ਤਾਕਤ ਹੈ। ਕੂੰਜ ਨੇ ਜ਼ਮੀਨ ਤੋਂ ਇੱਕ ਦਾਣਾ ਚੁਣਿਆ, ਉਹਨੂੰ ਆਪਣੇ ਚੁੰਜ ਚ ਪਾਇਆ, ਉਹ ਪੇਟ ਚ ਗਿਆ। ਕੂੰਜ ਨੇ ਉਸੇ ਵੇਲੇ ਆਪਣੇ ਚੇਤੇ ਵਿੱਚ ਆਪਣੇ ਬੱਚੇ ਨੂੰ ਚੇਤੇ ਕਰ ਲਿਆ। ਇਹ ਗੁਰਬਾਣੀ ਕਹਿ ਰਹੀ ਹੈ ਨਾ, ਬੱਚੇ ਨੂੰ ਚੇਤੇ ਕੀਤਾ। ਦਾਣਾ ਕੂੰਜ ਦੇ ਪੇਟ ਚ ਹੈ, ਐਨਰਜੀ ਬੱਚੇ ਦੇ ਪੇਟ ਚਲੀ ਗਈ। ਮਹਾਰਾਜ ਨੇ ਕਿਹਾ ਉਡੈ ਊੜ ਆਵੈ ਸਹਿ ਕੋਸਾ ਤਿਸ ਪਾਛੇ ਬਚਰੇ ਸ਼ਰਿਆ, ਤਿੰਨ ਕਮਣ ਖਲਾਵੈ ਕਮਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਮਨ ਮਹਿ ਸਿਮਰਨ ਕਰਿਆ ਦਰ ਤੇ ਕੂੰਜ ਨੇ ਬੱਚੇ ਨੂੰ ਚੇਤੇ ਕੀਤਾ ਤੇ ਉਹਨੂੰ ਐਨਰਜੀ ਮਿਲ ਗਈ। ਇਹ ਕੱਲਾ ਗੁਰੂ ਅਰਜਨ ਦੇਵ ਜੀ ਨੇ ਕਿਹਾ। ਕਬੀਰ ਸਾਹਿਬ ਦਾ ਇੱਕ ਸਲੋਕ ਹੈ, ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ। ਵਾਹ ਵਾਹ, ਕਹਿੰਦੇ ਵੇਖੋ ਚੇਤਾ ਹੈ ਚੁਗੈ, ਦਾਣਾ ਚੁਗ ਰਹੀ ਹੈ, ਚਿਤਾਰੇ ਇੱਕੋ ਦਮ ਦਾਣਾ ਚੁੱਕ ਕੇ ਆਪਣੇ ਬੱਚੇ ਨੂੰ ਚੇਤੇ ਕਰ ਰਹੀ। ਹਾਲਾਂ ਉਹ ਸਾਡੀ ਮਨੁੱਖੀ ਚੇਤਨਾ ਵਰਗੀ ਨੀ, ਪੰਛੀ ਇੱਕ। ਚੁਗਾ ਚਿਤਾਰੇ ਪੀ ਚੁਗਾ ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ। ਇਹਦੇ ਅਰਥ ਦੂਜੇ ਪਾਸੇ ਲਾ ਤੇ ਕਿ ਜਿਵੇਂ ਕੂੰਜ ਦਾਣਾ ਚੁੰਦੀ ਏ ਫਿਰ ਬੱਚਾ ਚੇਤੇ ਕਰਦੀ ਏ, ਦਾਣਾ ਚੁੰਦੀ ਫਿਰ ਬੱਚਾ ਚੇਤੇ ਕਰਦੀ ਏ। ਕਹਿ ਲੱਗੇ ਮੇਰਿਆ ਮਨਾ, ਤੂੰ ਇਸ ਤਰ੍ਹਾਂ ਬਣ ਗਿਆ ਜਿਵੇਂ ਕੂੰਜ ਹੈ, ਨਾਲੇ ਤੂੰ ਸੰਸਾਰ ਚ ਵਿਚਰ ਰਿਹਾ, ਫਿਰ ਤੈਨੂੰ ਮਾਇਆ ਦਾ ਚੇਤਾ ਖਾਈ ਜਾ ਰਿਹਾ, ਚੇਤਾ ਉਹ ਵੀ। ਮੈਂ ਬੇਨਤੀ ਕਰਾਂ, ਦੋ ਕੁ ਇਤਿਹਾਸ ਚ ਮੈਂ ਘਟਨਾਵਾਂ ਆਪਣਾ ਸਾਂਝੀਆਂ ਕਰਨੀਆਂ ਨੇ। ਬਾਬਾ ਜੀ ਕਹਿੰਦੇ ਮਰਦਾਨਿਆਂ ਬੇਬੇ ਚੇਤੇ ਕਰਦੀ ਚੱਲੀਏ, ਕੋਈ ਫੋਨ ਥੋੜਾ ਹੈ, ਚੇਤੇ ਚ ਬੜੀ ਵੱਡੀ ਤਾਕਤ ਹੈ। ਗੁਰਮੁਖੋ ਮੈਂ ਅਕਸਰ ਕਹਿੰਦਾ ਹੁੰਦਾ, ਜਿਹੜੇ ਸਾਡੇ ਸਪਿਰਚੁਅਲ ਥਾਵਾਂ ਨੇ ਨਾ, ਇਤਿਹਾਸਕ ਥਾਂ ਜਿਹਨੂੰ ਆਪਾਂ ਕਹਿੰਦੇ ਹਾਂ, ਦਰਬਾਰ ਸਾਹਿਬ ਤੁਸੀਂ ਹਰ ਰੋਜ਼ ਹਾਜ਼ਰੀ ਭਰ ਸਕਦੇ ਹੋ, ਹਰ ਰੋਜ਼। ਬਸ ਹਾਂ, ਥੋੜਾ ਜਿਹਾ ਅਭਿਆਸ ਫਿਜ਼ੀਕਲ ਕਰਨਾ ਪੈਂਦਾ, ਫਿਰ ਸਰੀਰ ਨਾ ਵੀ ਹੋਵੇ ਤਾਂ ਕਿਹੜੀ ਗੱਲ। ਕੱਲ ਵੀ ਕਿਹਾ ਸੀ, ਪਰਸੋਂ ਹਾਜ਼ਰ ਗੈਰ ਹਾਜ਼ਰ, ਆਪ ਜੀ ਦਰਬਾਰ ਸਾਹਿਬ ਜਾਂਦੇ ਹੋ, ਮੱਥਾ ਟੇਕਿਆ, ਭਾਂਡੇ ਮਾਂਜੇ, ਇਸ਼ਨਾਨ ਕੀਤਾ, ਪਰਿਕਰਮਾ ਕੀਤੀ, ਦੇਹ ਕਰਾਈ, ਕਿਸੇ ਇੱਕ ਜਗ੍ਹਾ ਤੇ ਬੈਠ ਕੇ ਕੀਰਤਨ ਸੁਣ ਲਿਆ, ਆਪ ਜੀ ਬੈਠ ਗਏ। ਪਰ ਉਹ ਸਾਰੀ ਜਿਹੜੀ ਕਿਰਿਆ ਹੈ ਉਹ ਜਾ ਕੇ ਕਰਨੀ ਪੈਣੀ ਹੈ, ਸੌਂ ਕੇ ਨਹੀਂ, ਜਾ ਕੇ ਭਾਂਡੇ ਜਾ ਆਪਾਂ ਕਹਾਂਗੇ ਨਹੀਂ ਨਹੀਂ, ਕਈ ਵਾਰੀ ਭਾਂਡੇ ਮਾਂਜਦਿਆਂ ਵੀ ਚਿੱਤ ਕਿਤੇ ਹੋਰ ਹੁੰਦਾ। ਜਾ ਕੇ ਭਾਂਡੇ ਮਾਂਜੀਏ, ਜਾ ਕੇ ਪਰਿਕਰਮਾ ਕਰੀਏ, ਜਾ ਕੇ ਇਸ਼ਨਾਨ ਕਰੀਏ, ਸੁਚੇਤਤਾ ਵੀ ਦੇ ਕਰਾਈਏ, ਆਪ ਜੀ ਘਰ ਆ ਕੇ ਬਹਿ ਜਾਓ। ਸੱਚ ਇਹ ਅਮੈਰੀਕਾ ਹੋ, ਕਨੇਡਾ ਹੋ, ਜਾਂ ਚ ਹੋ, ਤੁਸੀਂ ਇੱਕ ਖਿਨ ਲਈ ਚੇਤੇ ਕਰੋ। ਇਹ ਗੱਲ ਹੋਰ ਕਮਾਲ ਦੀ, ਫਿਜ਼ੀਕਲ ਕਰਦਿਆਂ ਮੈਨੂੰ 3 ਘੰਟੇ ਲੱਗੇ, ਚੇਤੇ ਚ ਫੁਰਨਾ ਬਣਾਉਂਦਿਆਂ ਸਰ ਸਭ ਕੁਝ ਹੋ ਗਿਆ। ਕਿੱਡੀ ਵੱਡੀ ਤਾਕਤ ਹੈ ਚੇਤੇ ਦੀ, ਇੱਕ ਖਿਨ ਚੇਤੇ ਆਇਆ, ਚੇਤੇ ਵਿੱਚ ਮੈਂ ਇਸ਼ਨਾਨ ਵੀ ਕਰ ਗਿਆ, ਦੇਗ ਵੀ ਕਰਾਤੀ, ਸਭ ਕੁਝ ਕਰਾਤਾ ਨਾ। ਹੁਣ ਉਹ ਜਿੱਥੇ ਬੈਠੇ ਆ, ਘਰ ਚੌਂਕੜਾ ਮਾਰ ਕੇ ਬੋਡੀ ਇੱਥੇ ਰਹਿਣ ਦਈਏ, ਚੇਤੇ ਨੂੰ ਉੱਥੇ ਲੈ ਜਾਈਏ, ਪਿਆਰਿਓ ਜਿਹੜਾ ਕੀਰਤਨ ਉੱਥੇ ਸੁਣਿਆ ਉੱਥੇ ਪਿਆ ਹੋਇਆ ਔਰਾ ਸਾਡੀ ਬੋਡੀ ਤੇ ਅਸਰ ਕਰੀ ਜਾਏ। ਪਰ ਇਹਦੇ ਲਈ ਥੋੜਾ ਜਿਹਾ ਫਿਜ਼ੀਕਲ ਅਭਿਆਸ ਚਾਹੀਦਾ ਹੈ ਸਰੀਰਕ ਤੌਰ ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719 5947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।
0: ਹੁਣ ਮੈਂ ਦੋ ਉਦਾਹਰਨਾਂ ਆਪਣੇ ਜਿੰਨਾ, ਇੱਕ ਤਾਂ ਗੁਰੂ ਰਾਮਦਾਸ ਜੀ ਦੀ ਘਟਨਾ ਜੀ, ਕਿ ਗੁਰਬਾਣੀ ਕੇਵਲ ਦਿਮਾਗੀ ਬੁੱਧ ਗਿਆਨ ਨਹੀਂ, ਗੁਰਬਾਣੀ ਤਾਂ ਸ਼ੁਰੂ ਉੱਥੋਂ ਹੁੰਦੀ ਹੈ ਪਿਆਰਿਓ ਜਿੱਥੇ ਬੁੱਧੀ ਦਾ ਖਾਤਮਾ ਹੋ ਜਾਂਦਾ ਹੈ। ਸ਼੍ਰੀਮਾਨ ਭਾਈ ਵੀਰ ਸਿੰਘ ਨੇ ਲਿਖਿਆ, ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾਲ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ। ਮੈਂ ਫਿਰ ਕਹਾਂਗਾ, ਕਹਿੰਦੇ ਜਦੋਂ ਅੰਦਰ ਸ਼ਬਦ ਚੱਲਦਾ ਤੇ ਸੂਝਵਾਨ ਕਹਿੰਦੇ ਨਹੀਂ ਤੈਨੂੰ ਚਿੰਤਾ ਹੋ ਗਈ ਹੈ, ਤੂੰ ਹਰ ਵੇਲੇ ਵਹਿਮੀ ਹੋ ਗਿਆ। ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਜਿਨ੍ਹਾਂ ਲਾਈਆਂ ਬੁੱਧੋ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਉਹ ਵਲਵਲਾ ਕੀ ਹੈ? ਗੁਰੂ ਰਾਮਦਾਸ ਜੀ ਲਾਹੌਰ ਭੇਜਿਆ ਧੰਨ ਗੁਰੂ ਅਮਰਦਾਸ ਜੀ ਨੇ। ਚਲੋ ਮੈਂ ਧੰਨ ਗੁਰੂ ਰਾਮਦਾਸ ਜੀ ਕਹਾਂਗਾ ਨਾ ਜੀ, ਅਜੇ ਗੁਰੂ ਨਹੀਂ ਬਣੇ। ਮਹਾਰਾਜ ਜੀ ਨੇ ਅਕਬਰ ਨੂੰ ਮਿਲੇ, ਅਕਬਰ ਨੂੰ ਸਤਿਗੁਰੂ, ਗੁਰੂ ਰਾਮਦਾਸ ਜੀ ਗੁਰੂ ਨੇ ਸਾਰੇ ਜਵਾਬ ਦਿੱਤੇ ਉਹਦੇ। ਜਦੋਂ ਗੋਇੰਦਵਾਲ ਸਾਹਿਬ ਵਾਪਸ ਤੁਰਨ ਲੱਗੇ ਨਾ, ਸਾਡੇ ਇਤਿਹਾਸ ਨੇ ਦੋ ਘਟਨਾਵਾਂ ਦਾ ਜ਼ਿਕਰ ਕੀਤਾ। ਕਹਿੰਦੇ ਇੱਕ ਤਾਂ ਬਾਜ਼ਾਰ ਚ ਗਏ ਤੇ ਕੱਪੜੇ ਬੜੇ ਸੋਹਣੇ ਸਨ, ਰੇਸ਼ਮੀ। ਹਾਂਜੀ, ਕੱਪੜੇ ਵੇਖਦਿਆਂ ਸਾਰ ਰੁਕ ਗਏ, ਵੇਖੀ ਜਾਣ ਤੇ ਫੁਰਨਾ ਆਇਆ, ਇਹ ਕੱਪੜੇ ਜੇ ਗੁਰੂ ਅਮਰਦਾਸ ਪਾ ਲੈਣ ਤਾਂ, ਜੇ ਬਸਤਰ ਉਹਨਾਂ ਨੂੰ ਪਵਾ ਦਈਏ ਕਿੰਨੇ ਸੋ। ਫਿਰ ਮਾਨਿਆ, ਨਹੀਂ ਨਹੀਂ, ਉਹ ਤਾਂ ਬਸਤਰ ਹੀ ਖੱਦਰ ਦੇ ਪਾਉਂਦੇ ਸਨ, ਦੋ ਕੱਪੜੇ ਜੀ, ਇੱਕ ਪਾਉਣਾ ਇੱਕ ਧੋ ਲੈਣਾ। ਤੇ ਸਤਿਗੁਰੂ ਸਤਨਾਜਾ ਖਾਂਦੇ ਸਨ ਗੁਰੂ ਅਮਰਦਾਸ, ਓਗਰਾ ਖਾਂਦੇ ਸਨ ਜੀ, ਜ਼ਿਆਦਾ ਕੁਛ ਨਹੀਂ। ਮਨ ਚ ਆਇਆ, ਮੈਂ ਤਾਂ ਕਿਹਾ ਵੀ ਇਹ ਸਾਖੀ ਉਹਨਾਂ ਲਈ ਜਿਹੜੇ ਚਿੱਤ ਦੀ ਗੱਲ ਨੂੰ ਸਮਝਦੇ ਆ, ਬਾਜ਼ਾਰ ਚ ਖਲੋਤੇ। ਮਨ ਚ ਆਇਆ, ਇਹ ਕੱਪੜੇ ਗੁਰੂ ਅਮਰਦਾਸ ਜੀ ਨੂੰ ਪਵਾ ਦੇ। ਨਾਲ ਹੀ ਸੀਨ ਲੱਗ ਪਏ, ਹੈ ਨੀ ਕੁਛ ਵੀ, ਕੱਪੜਾ ਸਿਰਫ, ਚਿੱਤ ਕਰਕੇ ਸੀਨ ਲੱਗ ਪਏ, ਇਸ ਤਰ੍ਹਾਂ ਸੀ ਦਿਆਂਗੇ, ਇਸ ਤਰ੍ਹਾਂ ਬਾਂਹ ਬਣ ਜਾਏਗੀ, ਇਸ ਤਰ੍ਹਾਂ ਗਲਾ ਬਣ ਜਾਏਗਾ, ਤੇ ਨਾਲ ਚਾਦਰ ਵੀ ਪਵਾ ਦਿੱਤੀ ਉੱਤੇ। ਇਸ ਤਰ੍ਹਾਂ ਮਹਾਰਾਜ ਜੀ ਨੂੰ ਚਾਦਰ ਪਾਵਾਂਗੇ। ਇਤਿਹਾਸ ਵੈਸੇ ਕਹਿੰਦਾ ਕਿ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਬਾਂਹ ਖੜੀ ਕਰੀ ਜਾਣ, ਜਿਵੇਂ ਕੱਪੜੇ ਨੀ ਪਾਈਦੇ, ਇਸ ਤਰ੍ਹਾਂ ਬਾਂਹ ਕਰਨ, ਇਸ ਤਰ੍ਹਾਂ ਖਿੱਚਣ। ਇਤਿਹਾਸ ਕਹਿੰਦਾ ਕਿਸੇ ਪੁੱਛਿਆ ਜੀ ਇਹ ਕਿਉਂ ਭਾਈ ਬੱਲੂ ਪੁੱਛਦਾ ਮਹਾਰਾਜ ਇਹ ਕੀ ਕਰ ਰਹੇ ਹੋ? ਕਹਿਣ ਲੱਗੇ ਰਾਮਦਾਸ ਨਾ ਕੱਪੜੇ ਸਵਾ ਕੇ ਪਵਾਉਂਦਾ ਫਿਰ ਸਾਨੂੰ ਕੱਪੜੇ ਪਵਾ ਰਹੇ। ਮੈਂ ਜੀ ਘਟਨਾ ਪੜ੍ਹੀ ਮੇਰੇ ਮਨ ਚ ਆਇਆ ਇਹ ਤਾਂ ਪ੍ਰੇਮ ਵਾਲਾ ਜਾਣਦਾ ਹੈ ਜੀ, ਕਹਿੰਦੇ ਮੈਨੂੰ ਵਸਤਰ ਪਵਾ ਰਿਹਾ ਹੈ, ਬੜੇ ਸੋਹਣੇ ਨੇ। ਉਸ ਤੋਂ ਬਾਅਦ ਇੱਕ ਫਿਜ਼ੀਕਲ ਜਿਹੜਾ ਕੰਮ ਕੀਤਾ, ਇਹ ਕੰਮ ਤਾਂ ਕੀਤਾ ਚੇਤੇ ਚ, ਫਿਜ਼ੀਕਲ ਕੰਮ ਕੀਤਾ ਵੀ ਤੁਰੇ ਜਾਂਦੇ ਸਨ, ਇਹਦਾ ਜ਼ਿਕਰ ਸਾਡੇ ਇਤਿਹਾਸ ਨੇ ਕੀਤਾ ਤੇ ਉਸ ਸ਼ਹਿਰ ਦਾ ਵੀ ਨਾਂ ਲਿਖਿਆ ਜਿੱਥੇ ਘਟਨਾ ਵਾਪਰੀ। ਲਾਹੌਰ ਜਾ ਰਹੇ ਨੇ, ਫਲ ਫਰੂਟ ਵਾਲੀ ਦੁਕਾਨ ਆ ਗਈ ਜੀ, ਫਲ ਬਹੁਤ ਨੇ, ਇੱਕੋ ਹੀ ਅੰਬ ਪਿਆ ਤੇ ਬੇਮੌਸਮੀ ਹੈ, ਮੌਸਮ ਅੰਬ ਦਾ ਨਹੀਂ। ਤੇ ਮਨ ਚ ਆਇਆ ਮਨਾ ਕਿ ਇਹ ਅੰਬ ਗੁਰੂ ਅਮਰਦਾਸ ਜੀ ਨੂੰ ਛਕਾਈਏ, ਕਿਉਂਕਿ ਜਿਹਦੇ ਨਾਲ ਮੁਹੱਬਤ ਹੋਵੇ ਨਾ, ਯਾਦ ਰੱਖਿਓ ਦੁਨੀਆਂ ਦੀ ਹਰ ਕੀਮਤੀ ਚੀਜ਼ ਦਿਲ ਕਰਦਾ ਉਹਨੂੰ ਭੇਟ ਕਰ ਦਈਏ, ਯਾਰੀ ਤਾਂ ਇਹੀ ਹੁੰਦੀ ਹੈ ਨਾ, ਮੇਰਾ ਮਹਿਬੂਬ ਖੁਸ਼ ਹੋ ਜਾਏ। ਕਿ ਕਹਿਣ ਲੱਗੇ ਮਨ ਚ ਆਇਆ ਵੀ ਇੱਕੋ ਅੰਬ ਹੈ ਤੇ ਪੱਕਾ ਵੀ ਬੜਾ ਹੈ, ਇਹ ਧੰਨ ਗੁਰੂ ਅਮਰਦਾਸ ਜੀ ਲੈ ਜਾ, ਖਰੀਦ ਲਿਆ ਅੰਬ। ਇਤਿਹਾਸ ਕਹਿੰਦਾ ਅੰਬ ਲੈ ਕੇ ਤੁਰ ਪੈ, ਇੱਕ ਰਾਤ ਪਿੰਡ ਰਿਹਾ, ਉਸ ਪਿੰਡ ਦਾ ਨਾਮ ਸਾਡੇ ਇਤਿਹਾਸਕਾਰਾਂ ਨੇ ਭੈਰੋਵਾਲ ਲਿਖਿਆ ਹੈ, ਇਹ ਮਾਝੇ ਚ ਭੈਰੋਵਾਲ। ਰਾਤ ਪੈ ਗਈ ਤੇ ਨੀਂਦ ਕਿੱਥੇ ਪੈ, ਘੜੀ ਪਿੱਛੋਂ ਅੰਬ ਨੂੰ ਦੇਖ ਲੈਣ ਕਿ ਮਹਾਰਾਜ ਜੀ ਨੂੰ ਅੰਬ ਛਕਾਉਣਾ ਕੱਲ। ਰਾਤ ਕੀ ਹੋਇਆ, ਥੋੜੀ ਜੀ ਗਰਮੀ ਜੀ ਆ ਗਈ, ਉਹ ਅੰਬ ਜਿਹੜਾ ਸੀ ਨਾ ਜੀ ਉਹ ਪੋਲਾ ਹੋ ਗਿਆ, ਪੱਕਾ ਸੀ। ਸਵੇਰੇ ਜੋ ਚੁੱਕਣ ਲੱਗੇ ਤੇ ਵੇਖਿਆ ਅੰਬ ਖੋਲ ਕੇ ਕੱਪੜਾ ਤੇ ਉਹ ਅੰਬ ਦਾ ਰਸ ਬਾਹਰ ਨਿਕਲਿਆ, ਪਾਟ ਗਿਆ। ਹੁਣ ਕੀ ਕਰਾਂ ਕਿ ਗੁਰੂ ਅਮਰਦਾਸ ਜੀ ਇਹ ਆਪ ਜੀ ਨੂੰ ਛਕਾਉਣਾ ਸੀ, ਦੇਖੋ ਅੰਦਰ ਦੀਆਂ ਤਾਰਾਂ ਜੁੜੀਆਂ ਨੇ, ਇਹ ਆਪ ਜੀ ਨੂੰ ਛਕਾਉਣਾ। ਫਿਰ ਇੱਕੋ ਦਮ ਆਇਆ ਹੁਣ ਵਗਦਾ ਪੈਰਾ ਕੋਈ ਗੱਲ ਨੀ, ਬਸ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਧਰਿਆ ਧਿਆਨ, ਮੁੱਖ ਦਾ ਧਿਆਨ ਧਰ ਕੇ ਅੰਬ ਚੂਸਣ ਲੱਗ ਪਏ। ਸਾਰਾ ਅੰਬ ਗੁਰੂ ਰਾਮਦਾਸ ਜੀ ਚੂਸ ਗਏ, ਗੁਠਲੀ ਵੀ। ਇਹ ਪ੍ਰਿੰਸੀਪਲ ਸਤਬੀਰ ਸਿੰਘ ਵਰਗੇ ਵਿਦਵਾਨ ਨੇ ਕੋਟ ਕੀਤੀ ਇਹ ਗੱਲ, ਚਲੋ ਮੈਂ ਸਰੋਤ ਤੋਂ ਬਿਨਾਂ ਨੀ ਗੱਲ ਕਰ ਰਿਹਾ। ਚੂਸ ਲਿਆ ਉਸ ਅੰਬ ਨੂੰ, ਗਿਟਕ ਵੀ, ਉਹ ਕਈਆਂ ਤੇ ਕਿਹਾ ਗਿਟਕ ਦਿਖਾਤੀ ਗੁਰੂ ਅਮਰਦਾਸ ਜੀ ਨੇ, ਪਰ ਗੱਲ ਕੀ ਕਿ ਜੇ ਇੱਕ ਕੂੰਜ, ਮੇਰੀ ਫਿਰ ਬੇਨਤੀ ਸੁਣਿਓ, ਕੂੰਜ ਦਾ ਚਿੰਤਨ ਬੱਚੇ ਦੇ ਅੰਦਰ ਨੂੰ ਭਰ ਸਕਦਾ, ਗੱਲ ਤਾਂ ਸਿਰਫ ਅੰਦਰ ਜੁੜੇ ਨੇ, ਗੱਲ ਪੰਛੀ ਦੀ ਨਹੀਂ। ਮਹਾਰਾਜ ਗੁਰੂ ਅਮਰਦਾਸ ਬੈਠੇ ਗੋਇੰਦਵਾਲ, ਉਹ ਅੰਬ ਚੂਸ ਵੀ ਲਿਆ, ਰਸ ਵੀ ਲੈ ਲਿਆ, ਤੇ ਜਦੋਂ ਗੋਇੰਦਵਾਲ ਸਾਹਿਬ ਆਏ ਤੇ ਮਹਾਰਾਜ ਹੱਸ ਕੇ ਕਹਿਣ ਲੱਗੇ ਅੱਜ ਸਾਨੂੰ ਕੱਪੜੀ ਪਵਾਉਂਦੇ ਰਹੇ ਤੁਸੀਂ ਸਾਰਾ ਦਿਨ, ਹੱਸ ਪਏ। ਅਗਲਾ ਸ਼ਬਦ ਕਿਆ, ਕਹਿਣ ਲੱਗੇ ਅੰਬ ਤਾਂ ਬੜੇ ਖਾਧੇ ਸਨ ਪਹਿਲਾਂ, ਪਰ ਜਿਹੜਾ ਅੱਜ ਅੰਬ ਚੂਸਿਆ ਨਾ, ਇਹਦੇ ਵਰਗਾ ਮਿੱਠਾ ਕਦੀ ਨਹੀਂ ਸੀ ਚੂਸਿਆ, ਕਮਾਲ ਕਰ ਦਿੱਤੀ, ਅੰਬ ਕਿੰਨਾ ਸਵਾਦੀ ਛਕਾ ਦਿੱਤਾ। ਹੁਣ ਮੇਰੀ ਬੇਨਤੀ, ਬਾਹਰ ਮੁਖੀ ਬੰਦਾ ਕਹੇਗਾ ਗੱਪ, ਇਹ ਹੋ ਸਕਦਾ ਹੈ? ਨਹੀਂ ਪਿਆਰੇ, ਉਹ ਹੁੰਦਾ ਹੈ। ਤੁਸੀਂ ਕਦੀ ਦੇਖਿਓ, ਮਾਂ ਕਿਤੇ ਬੈਠੀ ਹੋਵੇ, ਬੱਚੇ ਨੂੰ ਕਿਤੇ ਵੀ ਪੀੜਾ ਆ ਜਾਏ, ਉਹ ਰਾਤ ਨੂੰ ਇੱਕੋ ਦਮ ਉਹਦਾ ਕਲੇਜਾ ਧੜਕਣ ਲੱਗ ਪੈਂਦਾ, ਕਿਉਂਕਿ ਉਹਦੀਆਂ ਆਂਦਰਾਂ ਆਪਣੇ ਬੱਚੇ ਨਾਲ ਜੁੜੀਆਂ ਹੋਈਆਂ, ਇਹ ਚਿੱਤ ਵਿੱਚ ਤਾਕਤ ਹੈ। ਮੈਂ ਇੱਕ ਘਟਨਾ ਮੈਂ ਇਤਿਹਾਸ ਵਿੱਚੋਂ ਹੋਰ ਲੈ ਲੈਂਦਾ, ਬਹੁਤ ਨੇ ਜੀ ਘਟਨਾਵਾਂ, ਪਰ ਦੁੱਖ ਇਸ ਚੀਜ਼ ਦਾ, ਅਸੀਂ ਇਹਨਾਂ ਗੱਲਾਂ ਨੂੰ ਤਰਕ ਦੀ ਬਿਰਤੀ ਚ ਤੋਲ ਤੋਲ ਕੇ ਇਹਨੂੰ ਮੰਨਣ ਲਈ ਤਿਆਰ ਨਹੀਂ। ਇਹ ਮੰਨੀਆਂ ਤਾਂ ਜਾ ਸਕਦੀਆਂ ਨੇ ਜੇ ਪ੍ਰੈਕਟੀਕਲ ਨਾਮ ਜਪਾਂਗੇ, ਤਾਂ ਸਿਮਰਨ ਤੋਂ ਬਿਨਾਂ ਨਹੀਂ ਗੱਲ ਸਮਝ ਪੈਣੀ। ਕਿੱਥੇ ਕਾਬਲ ਦੀ ਧਰਤੀ ਭਾਈ ਗੋਇੰਦਾ ਜੀ ਬੈਠੇ, ਕਿੱਥੇ ਗੁਰੂ ਹਰਿ ਰਾਏ ਸਾਹਿਬ ਕੀਰਤਪੁਰ ਸਾਹਿਬ। ਭਾਈ ਗੋਇੰਦਾ ਜੀ ਕਾਬਲੀਆਂ ਨੂੰ ਤੁਸੀਂ ਸਿੱਖਾਂ ਨੂੰ ਪੁੱਛ ਕੇ ਦੇਖਿਓ, ਦਿੱਲੀ ਉਹਨਾਂ ਮੰਜੀ ਦਿੱਤੀ ਮਹਾਰਾਜ ਜੀ ਨੇ, ਗੁਰੂ ਹਰਿ ਰਾਏ ਸਾਹਿਬ ਨੇ, ਕਾਬਲੀ ਸਿੱਖ ਮੰਨਦੇ ਨੇ ਇਸ ਚੀਜ਼ ਨੂੰ। ਭਾਈ ਗੋਇੰਦਾ ਜੀ ਦਰਿਆ ਦੇ ਕਿਨਾਰੇ ਬੈਠੇ, ਆਪਣੀਆਂ ਇੰਦਰੀਆਂ ਸੰਕੋਚ ਲਈਆਂ, ਸੁਰਤ ਇੰਨੀ ਕੁ ਅੰਤਰਮੁਖੀ ਲੈ ਗਏ ਕਿ ਜਪ ਸ਼ੁਰੂ ਕਰਦਿਆਂ ਗੁਰੂ ਹਰਿ ਰਾਏ ਸਾਹਿਬ ਦੇ ਚਰਨ ਫੜ ਲਏ। ਹੁਣ ਕਈ ਸੱਜਣ ਕਹਿਣਗੇ ਜੀ ਅਸੀਂ ਜਦੋਂ ਸ਼ਬਦ ਦਾ ਧਿਆਨ ਦੇਣੇ ਪਏ ਹਾਂ ਤੇ ਫਿਰ ਧਿਆਨ ਦੂਜੇ ਪਾਸੇ ਕਿੱਥੇ ਚਲਾ ਗਿਆ? ਆਪਣੇ ਆਪਣੇ ਮਨ ਨੂੰ ਪੁੱਛ ਕੇ ਦੇਖਿਓ, ਸ਼ਬਦ ਪੜ੍ਹਦਿਆਂ ਧਿਆਨ ਕਿੱਥੇ ਕਿੱਥੇ ਜਾਂਦਾ? ਮੇਰਾ ਖਿਆਲ ਟੀਵੀ ਵੇਖਦਿਆਂ ਇੰਨਾ ਧਿਆਨ ਨਹੀਂ ਕਿਤੇ ਜਾਂਦਾ। ਉਹਨਾਂ ਨੇ ਗੁਰਦੇਵ ਦੇ ਚਰਨ ਪਕੜ ਲਿਆ, ਪਰ ਧਿਆਨ ਚ ਨੇ, ਧੰਨ ਗੁਰੂ ਹਰਿ ਰਾਏ ਸਾਹਿਬ ਉਹਨਾਂ ਸਮਾਂ ਬੈਠੇ ਰਹੇ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਗੁਰਮੁਖੋ ਚਿੱਤ ਵਿੱਚ ਇੰਨੀ ਕੁ ਤਾਕਤ ਤੇ ਜਦੋਂ ਹਰ ਦਰਵਾਜ਼ਾ ਬੰਦ ਹੋ ਜਾਏ, ਚਿੱਤ ਵਿੱਚ ਵਾਹਿਗੁਰੂ ਆ ਜਾਏ ਤੇ ਸਭ ਕੁਝ ਪਲਟ ਜਾਂਦਾ ਹੈ। ਫਿਰ ਸੁਣਿਓ, ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ। ਅੱਗੇ ਕੀ ਹੋਇਆ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਸਿਰਫ ਚਿੱਤ ਆਇਆ ਜੀ, ਅੱਗੇ ਹੈ, ਮੇਰੀ ਗੱਲ ਧਿਆਨ ਨਾਲ ਸੁਣੀ ਜਾਇਓ। साहिब नितानिया का तान आए न जाई थिर सदा गुर शब्दी सच जान रहाओ। अगे जी महाराज कहते जे को होवै दुबला नितानिया का ताने पहला मुसीबत वालिया का हूं बेचारे कमजोर ने गरीब ने जे को होवै दुबला दुबला मीन कमजोर कमजोर ताकत ने नंग भुख की पीर वह बेचारा इना पीड़ित है ना तो उन्हें तन ढकन वास्ते कपड़े मिलते हैं ना पेट भर के रोटी मिलती वह की करे नंग भोकी पीड़ दमड़ा पल्ला ना पवे बिजनेस चो एक दमड़ा ओदे पल्ले नहीं बजदा ना को देवै धीर एहो जी अवस्था विच एक बीमारी कमजोरी है दूजा इन्ना क बिजनेस थले चला गया कोई बंदा भी ओनू आके नहीं कहिंदा कोई गल नहीं माड़े दिन आया निकल जाने नहीं कोई धीरज देन नू भी तैयार नहीं ना को देवै धीर स्वार्थ सवाओ ना को करे मान लो ओनू अज लोड़ पैगी मेरा काम है जी सर सकदा है तू मदद कर दे अगले हुंदिया होया भी कहिंदा ना ना सौरी तू अज आया जे कि कल आ जाता ना तेरा काम बन जाना सी क्योंकि कल सवेरे भूआ का पुत्र मेरे तो लै गए है बंदे को सब कुछ उन टाल दिता स्वार्थ स्वाओ ना को करे नै कुछ होवै काज जिन्हों हाथ पाँदा कुछ नहीं हुंदा। गुरु अर्जन साहब कहते नहीं चित आवै ओस पार ब्रह्म ता निश्चल होवै राज जे ओदे चित विच वैगुरु आ जाए तो उन्हों निश्चल राज की प्राप्ति होंगी। दो शब्द हो गए जी अगला बचन है जाको चिंता बहुत बहुत जिस बंदे नू दिन रात चिंता खाई जाती है तो मैं कई बार सोचना जिनी रब ने मोटी चिप पाई उन्हू चिंता कोई नहीं सची जी जिन्ना निर्मल हिरदा हो जाता है ना उन्हू चिंता सारी अंदर नू तंग कर लग पैंदी कई बंदे इन्ने बेपरवाह होंदे पाप भी करी जाते घराड़े मार के सौंदे दूजा बंदा सारी रात उठ के वाहगुरु वाहगुरु जपदा सवेरे रोई जाता वाहगुरु की बनेगा फेरा देखो एक कैसी खेड़ है महात्मा बुद्ध किसी चीज की कमी सी जी राजे का पुत्र राजे घर व्याया बस एक बुढ़ा देखिया एक मौत देखी एक बीमार देखिया अंदर नू चिंता खा गई नहीं हो ये जीवन इस तो अगे भी कुछ है तुर पायो भावें साधु मिलिया। गुरु जी कहिंदे जां को चिंता बहुत बहुत जिन्हों बहुत चिंता लग जाए तो चिंता फिर बीमारी नू जन्म दे रही है देही व्यापै रोग फिर अगली गल की ग्रिस्त कुटंब पलेटिया कदे खरक कदे सोग खुशी आउंदी है तां भी नींद नहीं रात नू आउंदी फिर भी मन नहीं टिकदा ते जदों दुख आउंदा है नींद फिर भी नहीं आउंदी पे नींद ते दोवें खा गए ना सुख भी खा गया दुख भी खा गया सच्ची है बच्चे की शादी तां भी रात सौंदा नहीं क्योंकि सवेरे बरात जानी कपड़े किवें पावांगे किवें मिलांगे ते बच्चे नू ताप चढ़दा सौंदा रात भी कोई नहीं कि फलाने का मर गया कि मेरे ना चला जाए। गुरु साहब कहिंदे ने इह चित दी अवस्था जां को चिंता बहुत बहुत देई व्यापै रोग ग्रिस्त कुटंब पलेटिया कदे खरक कदे सोग गौण करै चौ कुंटका गौण दर्थे भजदा मन चार चुफेरे टिक नहीं रहा गौण करै चौ कुंटका घड़ी ना बैसन सोए। महाराज कहिंदे नहीं चित आवै ओस पार ब्रह्म तन मन शीतल होए जे वाहगुरु चेते आ जाए ओदा तन मन ठंडा हो जाएगा। गल फिर चित दी कीती ध्यान दे आज जिहड़ी मैं गल कर रहा चित आवै उस पार ब्रह्म लगै न तत्ती वाओ चित आवै उस पार ब्रह्म तां निश्चल होवै राज चित आवै उस पार ब्रह्म तन मन शीतल होए गल चित दी चलदी। अखीर वाला पदा काम क्रोध मोह वस किया काम ने क्रोध ने ते मोह ने मन नू काबू कीता होया यह तिने चीजा चौखा तंग कर दियां किरपन लो प्यार कंजू सत दा लालची माया च प्रवृत्त किरपन लो प्यार ते अगली गल चारे किल विखो उन अग की है जेडे शास्त्रां ने चार पाप दसे ने उन्हें चारे दे चारे पाप भी किते उन चार असी बजर करे तां कहिंदे चार पापां बारे वख वख ने जी ख्यालात उंज वैसे गुरबाणी ने एक बचन किया ब्राह्मण कैली घात कंजकां अनचारी का तान फिर सुनियो ब्राह्मण कैली घात कंजकां ब्राह्मण का अर्थ है ब्रह्म ज्ञानी की हत्या करनी बजर पाप है कैली का अर्थ गां गां मारनी बजर पाप है जो मनिया गया घात कंजकां छोटिया छोटिया बच्चिया नू मार देना बच्चिया निकिया निकिया कुड़िया नू मारन दे पाप करने बजर पाप है ਇਹਦਾ ਮਤਲਬ ਜਿਹੜਾ ਅੱਜ ਪਾਪ ਹੈ ਇਹ ਸਦੀਆਂ ਪਹਿਲਾਂ ਵੀ ਹੁੰਦਾ ਸੀ। ਬਾਹਮਣ ਕੈਲੀ, ਘਾਤ ਕੰਜਕਾਂ, ਅਨਚਾਰੀ ਕਾ ਤਾਣ ਤੇ ਸੱਚੀ ਮੁੱਚੀ ਵਿਵਚਾਰੀ ਦੇ ਘਰ ਦੇ ਰੋਟੀ ਖਾਣੀ, ਇਹ ਵੀ ਬੱਜਰ ਪਾਪ ਹੈ। ਕਿੱਡੀ ਵੱਡੀ ਬਰੀਕੀ ਵਰਤੀ ਮਹਾਰਾਜ। ਕਹਿੰਦੇ ਮੰਨ ਲਓ ਕਿਸੇ ਬੰਦੇ ਨੇ ਚਾਰੇ ਪਾਪ ਕੀਤੇ ਹੋਣ, ਚਾਰੇ ਕਿਲ ਵੀ ਉਨ ਅੱਗ ਕੀ ਹੋਵਾ ਅਸੁਰ ਸੰਘਾਰ। ਪੋਥੀ ਗੀਤ ਕਵਿਤ ਕਿਛ ਕਦੀ ਧਰਮ ਪੋਥੀ ਨੀ ਪੜ੍ਹੀ, ਕਦੀ ਪਰਮਾਤਮਾ ਦਾ ਕੀਰਤਨ ਨੀ ਸੁਣਿਆ, ਕਦੀ ਕਵਿਤ ਨੀ ਸੁਣਿਆ, ਸਾਰੀ ਜ਼ਿੰਦਗੀ ਪਾਪ ਕੀਤੇ, ਹੁਣ ਕੀ ਬਣੇਗਾ? ਕਹਿਣ ਲੱਗੇ ਹੁਣ ਇਹ ਬਣ ਸਕਦਾ, ਤੇਰੇ ਸਾਹ ਰਹਿ ਗਏ ਥੋੜੇ, ਜੇ ਤੇਰੇ ਚੇਤੇ ਚ ਅੱਜ ਵੀ ਵਾਹਿਗੁਰੂ ਆ ਜਾਏ ਤੇਰੇ ਸਾਰੇ ਪਾਪ ਕੱਟੇ ਜਾਣ। ਚਿੱਤ ਚ ਇੰਨੀ ਵੱਡੀ ਐਨਰਜੀ ਹੈ, ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖੋ ਉਨ ਅੱਗ ਕੀ ਹੋਆ ਅਸੁਰ ਸੰਘਾਰ। ਪੋਥੀ ਗੀਤ ਕਵਿਤ ਕਿਚ ਕਦੇ ਨਾ ਕਰਨ ਧਰਿਆ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਧਰਿਆ। ਇੱਕ ਬੇਨਤੀ ਮੈਂ ਆਪ ਨੂੰ ਹੋਰ ਕਰਨੀ, ਦੇਖੋ ਇੱਕ ਸ਼ਬਦ ਪੜ੍ਹਨੇ ਆਪਾਂ, ਮੇਰੀ ਗੱਲ ਧਿਆਨ ਨਾਲ ਸੁਣਿਓ। ਰੱਬ ਕੇ ਮੇ ਅਰਦਾਸ ਕਰੋ, ਸੱਚੀ ਮੁੱਚੀ ਜਿਉਂ ਜਿਉਂ ਫਸਲ ਪੱਕਦੀ ਪਈ ਹੈ ਚਿੰਤਾ ਖਾਂਦੀ ਪਈ ਮੈਨੂੰ ਕਿ ਕੁਝ ਵੀ ਨੀ ਜ਼ਿੰਦਗੀ ਚ ਕੀਤਾ, ਨਾ ਜਪ ਨਾ ਤਪ ਨਾ ਸਿਮਰਨ ਨਾ ਬੰਦਗੀ, ਕਿਉਂਕਿ ਸਾਨੂੰ ਪਤਾ ਨਾ ਅਸੀਂ ਕੀ ਹਾਂ। ਬਾਬਾ ਫਰੀਦ ਸਾਹਿਬ ਜਦੋਂ ਅੰਤਲੇ ਸਮੇਂ ਉਹਨਾਂ ਦਾ ਆਇਆ ਨਾ ਜੀ, ਉਹਨਾਂ ਦਾ ਜੀਵਨ ਬਹੁਤ ਕਮਾਲ ਦਾ ਪੜ੍ਹਨ ਵਾਲਾ। ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਨੇ ਐਡੀ ਮੋਟੀ ਕਿਤਾਬ ਲਿਖੀ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿਚਲੇ ਬਾਬੇ ਫਰੀਦ ਦੀ ਭਾਲ। ਕਹਿੰਦੇ ਜਦੋਂ ਬਾਬਾ ਜੀ ਅੰਤਲਾ ਸਮਾਂ ਆਇਆ ਤੇ ਕਹਿੰਦੇ ਵੁਜ਼ੂ ਕਰਾਓ, ਵੁਜ਼ੂ ਕਰਾਉਣ ਲੱਗੇ, ਉਹ ਜਿਵੇਂ ਉਜ਼ੂ ਕਹਿੰਦੇ ਆ ਨਾ, ਵੁਜ਼ੂ ਕਹਿੰਦੇ ਆ, ਵੁਜ਼ੂ ਕੀਤਾ ਤੇ ਨਮਾਜ਼ ਪੜ੍ਹਦਿਆਂ ਪੜ੍ਹਦਿਆਂ ਬੇਹੋਸ਼ ਹੋ ਗਏ, ਗਸ਼ੀ ਪੈ ਗਈ। ਜਦੋਂ ਹੋਸ਼ ਆਈ ਤਲੀਆਂ ਮਲੀਆਂ ਤੇ ਮੁਰੀਦ ਨੂੰ ਪੁੱਛਦੇ ਨੇ ਮੈਂ ਨਮਾਜ਼ ਅਦਾ ਕਰ ਲਈ? ਕਹਿੰਦੇ ਨਹੀਂ ਜੀ, ਪੂਰੀ ਨੀਂਦ ਗਸ਼ੀ ਪੈ ਗਈ ਸੀ। ਕਹਿਣ ਲੱਗੇ ਦੁਬਾਰਾ ਵੁਜ਼ੂ ਕਰਾਓ। ਤੇ ਨਾਲ ਹੀ ਉਹ ਮੁਰੀਦ ਕਹਿੰਦਾ ਬਾਬਾ ਜੀ ਨੂੰ ਕਿ ਹੁਣ ਤੁਹਾਨੂੰ ਨਮਾਜ਼ ਦੀ ਕੀ ਲੋੜ, ਇੰਨੇ ਪਹੁੰਚੇ ਹੋਏ। ਬਾਬਾ ਜੀ ਨੇ ਅੰਤਲੇ ਸਮੇਂ ਬਚਨ ਕਹਿ ਕਹਿਣ ਲੱਗੇ ਤੈਨੂੰ ਮੇਰੇ ਅੰਦਰ ਦਾ ਪਤਾ ਹੈ, ਇਸ ਅੰਦਰ ਨੂੰ ਜਾਂ ਖੁਦਾ ਜਾਣਦਾ ਜਾਂ ਫਰੀਦ ਜਾਣਦਾ, ਜੇ ਮੈਨੂੰ ਬਹੁਤ ਲੋੜ ਹੈ ਨਮਾਜ਼ ਪੜ੍ਹ। ਉਹਨਾਂ ਨੇ ਇਹ ਹੱਥ ਧੁਆਏ, ਉਹਨਾਂ ਨੇ ਯਾ ਖਈ ਯਾ ਕਿਉਂ ਕਿਹਾ, ਇਹ ਅਰਬੀ ਦੇ ਸ਼ਬਦ ਨੇ, ਇੱਕੋ ਦਮ ਚਲਾਉਣਾ ਕਰਕੇ। ਸੱਚੀ ਤੁਹਾਨੂੰ ਦੱਸਾਂ ਗੁਰਮੁਖੋ, ਹਕੀਕਤ ਮੇਰੇ ਤੁਹਾਨੂੰ ਸਭ ਨਾ ਵਾਪਰਨੀ, ਜੋ ਚੀਜ਼ ਅੰਤ ਚੇਤੇ ਚ ਆ ਗਈ ਉਹੀ ਅਗਲਾ ਸਫ਼ਰ ਜੇ, ਕਿਉਂਕਿ ਗੱਲ ਜੀਵਨ ਤੋਂ। ਅਸੀਂ ਜੀਵਨ ਕਹਿੰਦੇ ਹਾਂ ਬੰਦਾ ਮਰ ਗਿਆ, ਭੋਗ ਪੈ ਗਿਆ, ਅਸੀਂ ਕਿਹਾ ਅੰਤਮ ਅਰਦਾਸ, ਅਸੀਂ ਉਹਦੀ ਅੰਤਮ ਅਰਦਾਸ ਕਰ ਰਹੇ ਹਾਂ ਜਿਹੜਾ ਸਟਰੈਕਚਰ ਸਾਡੇ ਘਰ ਸੀ, ਜਿਹੜੀ ਦੇਹੀ ਸਾਡੇ ਘਰ ਸੀ, ਪਰ ਜਿਹੜਾ ਉਸ ਦੇਹੀ ਵਿੱਚ ਰਹਿ ਗਿਆ ਉਹਦੀ ਅੰਤਮ ਅਰਦਾਸ ਥੋੜੀ ਹੈ, ਉਹ ਤੇ ਪਤਾ ਨੀ ਅੱਗੇ ਕਿੱਥੇ ਤੁਰਿਆ ਫਿਰਦਾ। ਅਸੀਂ ਤਾਂ ਬੇਨਤੀ ਇਹੀ ਕਰ ਰਹੇ ਹਾਂ ਨਾ, ਆਪਣੇ ਚਰਨਾਂ ਥਾਂ ਦੇਈ। ਇੱਕ ਸ਼ਬਦ ਹੋਰ ਪੜੋ ਜੀ, ਬੜਾ ਤੁਹਾਨੂੰ ਸਭ ਨੂੰ ਸ਼ਬਦ ਚੇਤੇ ਵੇ, ਅੰਤਲੇ ਸਮੇਂ ਵਾਹਿਗੁਰੂ ਅੱਗੇ ਹੀ ਅਰਦਾਸ ਕਰੋ ਚੇਤੇ ਵਿੱਚ ਵਾਹਿਗੁਰੂ ਆ ਜਾਏ, ਕਿਉਂਕਿ ਇੰਨਾ ਡਰ ਲੱਗਦਾ ਚੇਤੇ ਚ ਕਿਤੇ ਪੁੱਤਰ ਆ ਗਿਆ, ਚੇਤੇ ਚ ਇਸਤਰੀ ਆ ਗਈ, ਚੇਤੇ ਚ ਬਿਜਨਸ ਆ ਗਿਆ, ਚੇਤੇ ਚ ਵਿਰੋਧੀ ਆ ਗਏ, ਇਹ ਸਾਰੀ ਕਹਾਣੀ ਯਾਤਰਾ ਤੇ ਪਾਣੀ ਫਿਰ ਜਾਣ। ਇਹ ਸ਼ਬਦ ਹੈ ਭਗਤ ਤਰਲੋਚਨ ਜੀ ਦਾ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ, ਚਿੱਤ ਆਵੈ ਉਸ ਪਾਰ ਮੁਜੋ ਚੇਤਾ। ਸੰਦੇਸ਼ ਭੇਜੇ ਜਾ ਸਕਦੇ ਆ ਜੀ ਦੂਰ ਬਹਿ ਕੇ ਵੀ। ਸ਼੍ਰੀਮਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਣਾ ਨੇ, ਇਹ ਇੱਕ ਸੂਰਾ ਮੈਗਜ਼ੀਨ ਚ ਮੈਂ ਪੜ੍ਹਿਆ ਵੀ ਜੀ, ਭਾਈ ਸਾਹਿਬ ਕੀਰਤਨ ਕਰਕੇ ਹਟੇ, ਕੋਈ ਸਮੇਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਦੀ ਯੂਰੀ ਚਲੇ ਗਏ, ਕਿੰਨਾ ਸਮਾਂ ਅਰਦਾਸ ਕਰਦੇ ਰਹੇ। ਤੇ ਨਾਲ ਦੇ ਸਾਥੀਆਂ ਨੇ ਪੁੱਛਿਆ ਜੀ ਹੁਣੇ ਅਰਦਾਸ ਕਰਕੇ ਆਏ, ਕੀਰਤਨ ਕਰਕੇ ਆਏ, ਆਪ ਜੀ ਫਿਰ ਚਲੇ ਗਏ ਅਰਦਾਸ ਕਰਨ? ਕਹਿਣ ਲੱਗੇ ਅੱਜ ਬਹੁਤ ਪਿਆਰੀ ਇੱਕ ਰੰਗ ਰੱਤੀ ਆਤਮਾ ਪ੍ਰੀਤਮ ਦੇ ਘਰ ਗਈ ਹੈ, ਪ੍ਰਵਾਨ ਹੋ ਗਈ ਹੈ, ਅੱਜ ਉਹਨਾਂ ਨੇ ਚੋਲਾ ਛੱਡਿਆ, ਹੁਣੇ ਛੱਡਿਆ। ਕੌਣ ਜੀ? ਕਹਿਣ ਲੱਗੇ ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਬਹੁਤ ਇਬਾਦਤ ਵਾਲੇ, ਬੜੇ ਖੁੱਲ ਦਿਲੇ ਸਨ ਜੀ ਉਹ। ਪ੍ਰੋਫੈਸਰ ਪੂਰਨ ਸਿੰਘ ਕਹਿਣ ਲੱਗੇ ਜੀ ਤੁਸੀਂ ਉਹਨਾਂ ਨੂੰ ਕਦੀ ਮਿਲੇ ਹੋ? ਸਵਾਲ ਸੀ ਕਦੀ ਮਿਲੇ ਹੋ? ਕਹਿਣ ਲੱਗੇ ਸਰੀਰਕ ਤੌਰ ਤੇ ਨਹੀਂ ਮਿਲੇ, ਪਰ ਚੇਤੇ ਤੇ ਸੁਰਤ ਦੇ ਮੰਡਲਾਂ ਵਿੱਚ ਅਸੀਂ ਸੱਤ ਸੰਗੀ ਇਕੱਠੇ ਸਾਂ। ਇਹਦਾ ਮਤਲਬ ਕਿ ਤਿੱਥੇ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ, ਕੱਲੇ ਇਸ ਪਲੈਨਟ ਦੇ ਭਗਤ ਨੀ, ਪਤਾ ਨੀ ਕਿੰਨੇ ਕੁ ਲੋਕਾਂ ਦੇ ਭਗਤ ਰੂਹਾਨੀ ਤੌਰ ਤੇ ਇੱਕ ਦੂਜੇ ਦੇ ਨਾਲ ਰੋਜ਼ ਸੱਤ ਸੰਗਤ ਕਰਦੇ ਪਏ। ਉਹ ਚਿੱਤ ਦੀ ਸਾਰੀ ਖੇਡ ਹੈ ਜੀ, ਕਿੰਨੀ ਬਰੀਕ ਖੇਡ। ਭਗਤ ਤਰਲੋਚਨ ਜੀ ਨੇ ਕਿਹਾ ਬਸ ਚੇਤੇ ਰੱਖੀ, ਚੇਤੇ ਵਿੱਚ ਰੱਬ ਆ ਜਾਏ। ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ, ਪਹਿਲੀਆਂ ਤੁਕਾਂ ਨੇ ਅੰਤਕਾਲ ਜੋ ਲਕਸ਼ਮੀ ਸਿਮਰੈ, ਅਰਥ ਬੜੇ ਸੌਖੇ ਨੇ ਜੀ। ਅੰਤਲੇ ਸਮੇਂ ਜੇ ਚੇਤੇ ਵਿੱਚ ਆ ਜਾਏ ਪੈਸਾ, ਲਕਸ਼ਮੀ ਦਾ ਅਰਥ ਹੈ ਪੈਸਾ। ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਜੇ ਇਸ ਚੇਤੇ ਚ ਮਰ ਗਿਆ, ਚਿੰਤਾ ਚ ਮਰ ਗਿਆ, ਚੇਤੇ ਚ ਆ ਗਿਆ, ਫੁਰਨਾ ਹੀ ਹੈ ਨਾ। ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਉਹ ਤਰੈ। ਕਿਉਂਕਿ ਕਿਹਾ ਜਾਂਦਾ ਸੱਪ ਸੱਚੀ, ਅੱਜ ਵੀ ਤੁਸੀਂ ਦੇਖੋ ਯੂਟਿਊਬ ਤੇ ਜਿਹੜੇ ਆ ਖਜ਼ਾਨਾ ਲੱਭਣ ਜਾਂਦੇ ਨੇ ਨਾ, ਮੈਂ ਆਪ ਦੇਖਿਆ ਉਹ ਉੱਤੋਂ ਖੜਕਾਉਂਦੇ ਨੇ ਤੇ ਪੱਥਰ ਦੇ ਥੱਲੇ ਸੱਪ ਨਿਕਲਦਾ, ਸੱਪ ਦੇ ਥੱਲੇ ਸੋਨਾ ਪਿਆ ਹੁੰਦਾ। ਇਹ ਗੁਰੂ ਗ੍ਰੰਥ ਸਾਹਿਬ ਦਾ ਸੱਚ ਹੈ ਜੀ। ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਉਹ ਤਰੈ। ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋਨ ਵੱਲ ਵੱਲ ਉਹ ਤਰੈ। ਵੇਖੋ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵੱਲ ਵੱਲ ਉਹ ਤਰੈ। ਅੰਤਕਾਲ ਜੋ ਮੰਦਰ ਸਿਮਰੈ, ਇਹ ਹੁਣ ਕਈਆਂ ਨੇ ਤੇ ਮੰਨਣਾ ਨੀ, ਕਈ ਇਹੋ ਜਿਹੇ ਮਹਿਲ ਨੇ ਜਿਨ੍ਹਾਂ ਲੋਕੀ ਡਰਦੇ ਵੜਦੇ ਨੀ, ਕਹਿੰਦੇ ਤੇ ਭੂਤ ਰਹਿੰਦੇ ਆ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤ, ਮੰਦਰ ਮੀਨਸ ਮਹਿਲ ਘਰ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਵੱਲ ਵੱਲ ਉਹ ਤਰੈ। ਭਗਤ ਜੀ ਫਿਰ ਕੀ ਬਣੇਗਾ? ਕਹਿਣ ਲੱਗੇ ਇੱਕ ਕਿਰਪਾ ਕਰੇ ਰੱਬ, ਅੰਤਕਾਲ ਜੋ ਨਾਰਾਇਣ ਸਿਮਰੈ, ਜਿਹਦੇ ਚੇਤੇ ਵਿੱਚ ਚਿੱਤ ਆਵੇ ਉਸ ਪਾਰ ਬ੍ਰਹਮ। ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਰ ਤਰਲੋਚਨ ਤੇ ਨਰ ਮੁਕਤਾ। ਵੇਖੋ ਫੁਰਨੇ ਨੇ ਬਚਾ ਦਿੱਤਾ ਬੰਦਾ। ਹੁਣ ਇੱਕ ਹੋਰ ਇੱਕ ਤੁਕ ਹੈ, ਇੱਕ ਸ਼ਬਦ ਹੈ, ਅਜਾ ਮਲ ਕੋ ਅੰਤਕਾਲ ਮੈਂ ਨਾਰਾਇਣ ਸੁਧ ਆਈ। ਸੁਧ ਅਰ ਤੇ ਖਬਰ ਚੇਤਾ ਆ ਗਿਆ, ਜਦੋਂ ਚੇਤੇ ਆਇਆ। ਮੈਂ ਕਹਿੰਦਾ ਵਾਹਿਗੁਰੂ ਕਿੰਨੇ ਦਿਆਲੂ ਨੇ, ਗੁਰੂ ਰਾਮਦਾਸ ਕਹਿੰਦੇ ਉਹਨੇ ਨਾਰਾਇਣ ਪੁੱਤਰ ਬੁਲਾਇਆ, ਉਹਨੇ ਕੋਈ ਨੀ ਰੱਬ ਨੂੰ ਬੁਲਾਇਆ। ਫਿਰ ਤੁਹਾਨੂੰ ਇਹ ਤੁਕਾਂ ਨੇ ਅਜਾ ਮਲ ਪ੍ਰੀਤ ਪੁੱਤਰ ਪ੍ਰਾਤ ਕੀਨੀ, ਧਿਆਨ ਨਾਲ ਸੁਣੋ ਇਸ ਗੱਲ ਨੂੰ। ਅਜਾ ਮਲ ਨੂੰ ਚੇਤੇ ਆ ਰਿਹਾ ਆਪਣਾ ਬੇਟਾ ਨਾਰਾਇਣ, ਨਾਰਾਇਣ ਗੁਰੂ ਰਾਮਦਾਸ ਕਹਿੰਦੇ ਪਰਮਾਤਮਾ ਨੇ ਚੇਤੇ ਕੀਤਾ, ਉਹਨੇ ਪੁੱਤਰ ਨੂੰ ਆਵਾਜ਼ ਮਾਰੀ ਨਾਰਾਇਣ ਨਾਰਾਇਣ। ਪਰ ਜਦੋਂ ਉਹ ਵੇਸ਼ਵਾਗਾਮੀ ਬਣਿਆ, ਉਸ ਤੋਂ ਪਹਿਲਾਂ ਉਹਨੇ ਨਾਰਾਇਣ ਸ਼ਬਦ ਦਾ ਅਭਿਆਸ ਕੀਤਾ ਸੀ। ਗੁਰੂ ਨੂੰ ਪਤਾ ਸੀ ਵੀ ਅੰਦਰ ਇਹਦੇ ਪਿਆ ਹੋਇਆ, ਜੋ ਕੁਝ ਇਹਨੇ ਜਪਿਆ ਉਹ ਚਿੱਤ ਵਿੱਚ ਪਿਆ ਹੈ, ਪਰ ਚਿੱਤ ਦੇ ਉੱਤੇ ਵਾਸ਼ਨਾ ਦੀਆਂ ਪਰਤਾਂ ਜੰਮ ਗਈਆਂ ਨੇ, ਤਹਿ ਜੰਮ ਗਈਆਂ ਨੇ। ਅੰਤਲੇ ਸਮੇਂ ਜਦੋਂ ਮੌਤ ਆਉਣੀ ਹੈ, ਉਦੋਂ ਅੰਦਰਲੀ ਅੰਦਰਲੀ ਤਹਿ ਪਾੜ ਕੇ ਨਾਰਾਇਣ ਬਾਹਰ ਨਿਕਲੇਗਾ। ਮਹਾਰਾਜ ਕਹਿੰਦੇ ਅਜਾ ਮਲ ਪ੍ਰੀਤ ਪੁੱਤਰ ਪ੍ਰਤਕੀਨੀ, ਕਰ ਨਾਰਾਇਣ ਬੋਲ ਆ ਰਹੇ, ਮੇਰੇ ਠਾਕੁਰ ਕਹਿ ਮਨ ਭਾਏ ਭਾਵਨੀ, ਜਮਕੰਕਰ ਮਾਰ ਵਿਦਾਰੇ। ਅਜਾ ਮਲ ਕੋ ਅੰਤਕਾਲ ਮੈਂ ਨਾਰਾਇਣ ਸੁਧਾਈ, ਜਾਂ ਗਤ ਕੋ ਜੋਗੀਸ਼ਰ ਬਾਂਚਿਤ ਸੋ ਗਤ ਛਿਨ ਮੈਂ ਪਾਈ। ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਲੋਚਨ ਤੇ ਨਰਮੁਕਤਾ ਪੀਤਾਂਬਰ ਵਾਕੈ ਹਿਰਦੈ ਬਸ। ਉਹਦੇ ਹਿਰਦੇ ਚ ਪਰਮਾਤਮਾ ਵੱਸ ਜਾਂਦਾ। ਮਹਾਰਾਜ ਕਹਿੰਦੇ ਆ ਭਾਈ ਗੁਰਦਾਸ ਮੇਰਾ ਜਿਹੜਾ ਸਰੀਰ ਹੈ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਆਤਮਾ ਮੇਰੂ ਹੈ, ਜੁਗ ਜੁਗ ਮੇਰ ਸਰੀਰ ਕਾ। ਧਿਆਨ ਨਾਲ ਸੁਣਿਓ, ਜੁਗ ਜੁਗ ਦਰ ਤੇ ਹਰ ਜਨਮ ਵਿੱਚ ਮੇਰ ਦਾ ਅਰਥ ਮੇਰਾ ਨੀ, ਮੇਰ ਦਾ ਅਰਥ ਹੈ ਆਤਮਾ ਸਰੀਰ ਕਾ। ਵਾਸ਼ਨਾ ਵੱਧਾ ਆਵੇ ਜਾਵੇ, ਕਹਿਣ ਲੱਗੇ ਹਰ ਜਨਮ ਵਿੱਚ ਕੋਈ ਨਾ ਕੋਈ ਵਾਸ਼ਨਾ ਇਹਨੂੰ ਖਿੱਚ ਕੇ ਲਿਆਉਂਦੀ ਹੈ। ਇਹੀ ਕਾਰਨ ਮੈਂ ਕਈ ਵਾਰੀ ਸੋਚਣਾ, ਵਾਹਿਗੁਰੂ ਜਾਣਾ ਸਭ ਨੇ ਵੇ, ਅੰਤਲੇ ਸਮੇਂ ਪਤਾ ਲੱਗ ਜਾਏ ਵੀ ਇਹ ਜੀ ਜਾਂਦਾ ਪਿਆ, ਪੂਰਾ ਜ਼ੋਰ ਲਾ ਦਿਓ ਵਾਹਿਗੁਰੂ ਵਾਹਿਗੁਰੂ ਬੋਲੋ, ਪਤਾ ਨਹੀਂ ਕਿਹਦੀ ਆਵਾਜ਼ ਕੰਨਾਂ ਚ ਪਏ, ਬੰਦੇ ਦੀ ਸਾਰੀ ਜ਼ਿੰਦਗੀ ਨੂੰ ਪਲਟ ਕੇ ਰੱਖ ਜਾ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਵੇ, ਫਿਰ ਵਟਾਈਏ ਗਿਆਨੀ ਕੋਈ ਮਰਮ ਕੋ ਪਾਵੇ। ਚੇਤਾ ਬਹੁਤ ਵੱਡਾ ਹੈ, ਰੂਹ ਕਿਤੇ ਵੀ ਹੋਵੇ ਕੱਪੜਾ ਨਹੀਂ ਪਹੁੰਚਦਾ, ਅਨਾਜ ਨਹੀਂ ਪਹੁੰਚਣਾ, ਤੁਹਾਡੇ ਚੇਤੇ ਰਾਹੀਂ ਮੈਂ ਕਹਿੰਦਾ ਉਹਨਾਂ ਕੋਈ ਜੀ ਘਰੋਂ ਚਲਾ ਜਾਏ, ਜਦੋਂ ਯਾਦ ਆਵੇ ਉਹਨੂੰ ਸਿਮਰਨ ਭੇਜੋ, ਉਹਨੂੰ ਜਪਜੀ ਸਾਹਿਬ ਦਾ ਪਾਠ ਭੇਜ ਦਿਓ, ਕਿਉਂਕਿ ਜਿੰਨਾ ਉਹਦੇ ਵਿਛੋੜੇ ਚ ਰੋਵਾਂਗੇ ਉਹਨਾਂ ਦੁਖੀ ਹੋਵੇਗਾ, ਉਹਨੂੰ ਖਿੱਚ ਪੈਂਦੀ ਹੈ। ਭਾਈ ਜੋਧ ਸਿੰਘ, ਪ੍ਰੋਫੈਸਰ ਜੋਧ ਸਿੰਘ, ਮੈਂ ਕੋਈ ਗੱਲ ਸਰੋਤ ਤੋਂ ਬਿਨਾਂ ਨਹੀਂ, ਉਹਨਾਂ ਦਾ ਬੇਟਾ ਚੜ੍ਹਾਈ ਕਰ ਗਿਆ ਸੀ, ਪ੍ਰਿੰਸੀਪਲ ਸਨ ਜੀ ਜੋਧ ਸਿੰਘ ਜੀ। ਜਦੋਂ ਖਬਰ ਮਿਲੀ ਨਾ ਜੀ ਬੇਟਾ ਚਲਾ ਗਿਆ, ਉਹਨਾਂ ਨੇ ਕਿਹਾ ਵੀ ਆਪਣੀ ਵਾਈਫ ਨੂੰ, ਇੱਕ ਜੇ ਤੂੰ ਰੋਣਾ ਤੂੰ ਮਾਂ ਹੈ, ਤੂੰ ਇਹਦੇ ਕੋਲ ਨਾ ਰੋਵੀਂ, ਰੋ ਲੈ, ਤੂੰ ਤੂੰ ਮਾਂ ਹੈ ਨਾ, ਥੋੜ੍ਹਾ ਦੂਰ ਹੋ ਜੀ, ਇਹਨੂੰ ਇਹਨੂੰ ਖਿੱਚ ਪੈ ਗਈ ਇਹਦੀ ਆਤਮਾ ਨੂੰ। ਜਦੋਂ ਘਰ ਗਏ ਪ੍ਰੋਫੈਸਰ ਸਾਰੇ ਲੋਕ ਲੋ ਰਹੇ ਸਨ, ਜਿਹੜੇ ਚਸ਼ਮਦੀਦ ਗਵਾਹ ਨੇ ਜਿਨ੍ਹਾਂ ਲਿਖਿਆ, ਕਹਿਣ ਲੱਗੇ ਪ੍ਰੋਫੈਸਰ ਜੋਤ ਸਿੰਘ ਬਿਲਕੁਲ ਗੰਭੀਰ ਚੁੱਪ ਖਲੋਤੇ ਸਨ। ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਅਰਦਾਸ ਉਹਨਾਂ ਕੀਤੀ ਸੀ। ਜਦੋਂ ਪੁੱਤਰ ਦੀ ਅਰਦਾਸ ਕੀਤੀ, ਕੀ ਕੀਤੀ? ਸੱਚੇ ਪਾਤਸ਼ਾਹ ਪੁੱਤਰ ਦਾ ਨਾਂ ਲੈ ਕੇ, ਇਹ ਤੁਸੀਂ ਦਾਤ ਮੈਨੂੰ ਇੰਨੇ ਸਾਲ ਪਹਿਲਾਂ ਦਿੱਤੀ, ਅੱਜ ਤੁਸੀਂ ਲੈ ਲਈਏ ਤੇ ਤੇਰੇ ਸੇਵਕ ਤੋਂ ਤੇਰੀ ਦਾਤ ਸਾਂਭਦਿਆਂ ਬੜੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਮੈਨੂੰ ਬਖਸ਼ ਦੇ। ਹੈ ਫਿਰ ਦੇਖੋ ਏਡੀ ਵੱਡੀ ਘਟਨਾ ਵਾਪਰੀ। ਸਵੇਰੇ ਪ੍ਰਿੰਸੀਪਲ ਸਾਹਿਬ ਦਫ਼ਤਰ ਵੀ ਸਭ ਤੋਂ ਪਹਿਲਾਂ ਕੰਮ ਤੇ ਪਹੁੰਚੇ ਹੋਏ ਸਨ। ਮੈਂ ਕਹਿੰਦਾ ਸੱਚੀ ਸਾਡੇ ਕੋਲ ਨਹੀਂ ਇਹ ਕੁਝ ਹੋ ਸਕਦਾ। ਇਸੇ ਨੂੰ ਗੁਰੂ ਸਾਹਿਬ ਨੇ ਦੋ ਵਾਰੀ ਬਾਣੀ ਚ ਕਿਹਾ, ਮਰਤਾ ਮਰਤਾ ਜਗ ਮੁਵਾ, ਮਰ ਪੀਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬੋਰ ਨਾ, ਮਰਨਾ ਹੋਏ ਉਹ ਕਿਹੜੀ ਮਰਨੀ? ਉਹ ਮਰਨੀ ਅੰਤਲੇ ਸਮੇਂ ਚੇਤਾ ਕੀ ਆਵੇ। ਉਹ ਇਹ ਕਹਿਣ ਕਿਆ ਜਾਣਾ ਕਿਵੇਂ ਮਰਾਂਗੇ, ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਪਿਆਰਿਓ, ਅਸੀਂ ਹਰ ਇੱਕ ਆਤਮ ਸ਼ਹਿਜਾਦੇ ਹਾਂ। ਹਰ ਬੰਦੇ ਨੂੰ ਰੱਬ ਨੇ ਚਿੱਤ ਦੀ ਤਾਕਤ ਦਿੱਤੀ ਹੈ, ਪਰ ਬਾਹਰ ਮੁਖੀ ਭਟਕਦਾ ਚਿੱਤ। ਜਦੋਂ ਅੰਤਲੇ ਸਮੇਂ ਚੇਤੇ ਆ ਜਾਏ, ਅੰਤਲੀ ਸਮਾਪਤੀ, ਦੇਖੋ ਜਿੰਨੇ ਸਿੱਖ ਗਏ, ਭਾਈ ਮਰਦਾਨਾ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਸਾਹਿਬ ਜੀ, ਜਿਹੜੇ ਗੁਰੂ ਜੀ ਦੀ ਝੋਲੀ ਚ ਗਏ, ਉਹਨਾਂ ਨੇ ਇੱਕੋ ਗੱਲ ਕਹੀ, ਵਾਹਿਗੁਰੂ ਬੋਲ। ਉਹਨਾਂ ਨੇ ਚੇਤੇ ਨੂੰ ਖਿੰਡਣ ਨਹੀਂ ਦਿੱਤਾ, ਆਪਣੀਆਂ ਇੰਦਰੀਆਂ ਸੰਕੋਚ ਲੈ। ਇੱਕੋ ਸਿਰਫ ਘਟਨਾ, ਸ਼੍ਰੀਮਾਨ ਭਾਈ ਵੀਰ ਸਿੰਘ ਜੀ ਦੇ ਪਰਮ ਮਿੱਤਰ ਸਨ, ਮੈਂ ਇੱਕ ਵਾਰੀ ਸੁਣਾਈ ਸੀ ਇੱਥੇ ਜੀ। ਉਹ ਛੋਟੇ ਹੁੰਦਿਆਂ ਇਕੱਠੇ ਪੜ੍ਹਦੇ ਸਨ ਤੇ ਉਹ ਮਿੱਤਰ, ਸਮਾਂ ਹੋਇਆ ਲੰਘ ਗਿਆ, ਉਹ ਬਿਮਾਰ ਹੋ ਗਿਆ, ਕਦੀ ਮਿਲੇ ਵੀ ਨਹੀਂ। ਉਂਝ ਭਾਈ ਸਾਹਿਬ ਤੋਂ ਸ਼ੁਰੂ ਤੋਂ ਪ੍ਰਭਾਵਿਤ ਸੀ, ਕਿਉਂਕਿ ਇਹਨਾਂ ਦੇ ਨਾਨਾ ਜੀ ਬੰਦਗੀ ਵਾਲੇ, ਇਹਨਾਂ ਦੇ ਦਾਦਾ ਜੀ ਬੰਦਗੀ ਵਾਲੇ, ਇਹਨਾਂ ਦੇ ਬਾਪ। ਸ਼੍ਰੀਮਾਨ ਭਾਈ ਵੀਰ ਸਿੰਘ ਜੀ ਨੂੰ ਸੁਨੇਹਾ ਘੱਲਿਆ, ਉਹਨਾਂ ਜੀ ਮੈਨੂੰ ਮਿਲ ਜਾਓ। ਭਾਈ ਸਾਹਿਬ ਨੂੰ ਚੇਤੇ ਆ ਗਿਆ। ਜਦੋਂ ਗਏ, ਉਹਨਾਂ ਨੂੰ ਏਡੀ ਬਿਮਾਰੀ ਭੈੜੀ ਲੱਗੀ ਸੀ, ਮੰਜੇ ਤੇ ਪਏ ਸਨ ਤੇ ਭਾਈ ਸਾਹਿਬ ਗਏ, ਉਹਨਾਂ ਦੇ ਚਿਹਰੇ ਤੋਂ ਬਸਤਰ ਹਟਾਇਆ, ਉਹ ਰੋ ਪਏ, ਕਿਉਂਕਿ ਹਰ ਗੱਲ ਚੇਤੇ ਆ ਗਈ, ਬਚਣ ਦੀ ਉਮੀਦ ਕੋਈ ਨਹੀਂ। ਭਾਈ ਸਾਹਿਬ ਨੇ ਨਾ ਪਿਆਰ ਨਾਲ ਕੰਨਾਂ ਕੋਲ ਕੰਨ ਕੋਲ ਗੱਲ ਕਹੀ, ਪਿਆਰੇ ਜੀ, ਉਹ ਪਛਾਣ ਗਏ ਭਾਈ ਸਾਹਿਬ ਆ ਗਏ ਨੇ। ਪਹਿਚਾਣ ਕੇ ਬੜੀ ਧੀਮੀ ਆਵਾਜ਼ ਚ ਕਹਿੰਦੇ ਨੇ, ਭਾਈ ਸਾਹਿਬ ਅਰਦਾਸ ਕਰੋ, ਮੇਰਾ ਛੁਟਕਾਰਾ ਹੋ ਜਾਏ। ਉਹਨੇ ਕਹਿਣਾ ਜੀ, ਭਾਈ ਸਾਹਿਬ ਕੰਨਾਂ ਕੋਲ ਆਵਾਜ਼ ਕਰਕੇ ਨੇ, ਪਿਆਰੇ ਜੀ ਬੋਲੋ ਧੰਨ ਗੁਰੂ ਨਾਨਕ ਦੇਵ ਜੀ, ਬੋਲੋ ਧੰਨ ਗੁਰੂ ਨਾਨਕ ਦੇਵ ਜੀ। ਤੇ ਨਾਲ ਕਹਿੰਦੇ ਨੇ, ਮੇਰੇ ਬਾਬਾ ਜੀ ਸਾਈ ਨੇ, ਮੇਰੇ ਬਾਬਾ ਜੀ ਕਸਾਈ ਨਹੀਂ, ਸਾਈ ਨੇ, ਸਾਈ ਦਰ ਤੇ ਸੰਭਾਲਦੇ ਨੇ, ਕਸਾਈ ਕੌਣ ਦਾ? ਬੋਲੋ ਵਾਹਿਗੁਰੂ। ਉਹ ਬੋਲਣ ਲੱਗ ਪਏ, ਵਾਹਿਗੁਰੂ ਵਾਹਿਗੁਰੂ। ਪਿਆਰੇ, ਉਹ ਗੁਰਮੁਖ ਬੁਲਾ ਲਿਆ ਸੀ ਨਾ, ਵਾਹਿਗੁਰੂ ਵਾਹਿਗੁਰੂ ਬੋਲਦਿਆਂ ਭਾਈ ਸਾਹਿਬ ਬੋਲ ਗਏ। ਤੇ ਅੰਗੇ ਕਹਿੰਦੇ ਆ ਘਰਦਿਆਂ ਨੂੰ, ਹੁਣ ਕੋਈ ਦੂਜੀ ਗੱਲ ਨਾ ਕਰਿਓ, ਜਿਹੜਾ ਇਹਨਾਂ ਦੇ ਕੋਲ ਆਵੇ ਬਸ ਧੰਨ ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ ਦੇਵ ਜੀ, ਵਾਹਿਗੁਰੂ ਬੋਲੋ। ਭਾਈ ਸਾਹਿਬ ਘਰ ਆ ਗਏ, ਰਾਤ ਸੁੱਤੇ ਸੁਪਨਾ ਆਇਆ, ਉਹ ਸੱਜਣ ਲਾਚੀ ਬੇਰ ਕੋਲ ਖਲੋਤਾ। ਭਾਈ ਸਾਹਿਬ ਦੀਆਂ ਰਚਨਾਵਾਂ ਵਿੱਚ ਹੈ, ਗੁਰਮੁਖ ਸਿੱਖਿਆ ਵਿੱਚ ਵੀ ਤੇ ਪ੍ਰਸੰਗਲੀਆਂ ਵਿੱਚ ਵੀ। ਉਹ ਸੱਜਣ ਲਾਚੀ ਬੇਰ ਕੋਲ ਖਲੋਤਾ ਤੇ ਕਹਿੰਦਾ, ਭਾਈ ਸਾਹਿਬ ਜੀ ਸ਼ੁਕਰਾਨਾ, ਗੁਰੂ ਰਾਮਦਾਸ ਜੀ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ। ਭਾਈ ਸਾਹਿਬ ਉੱਠੇ, ਉਦੋਂ 1:13 ਵੈਸੇ ਲਿਖਦੇ ਆ, ਸਵੇਰੇ ਨੌਕਰ ਨੂੰ ਭੇਜਿਆ ਵੀ ਉਹ ਸੱਜਣ ਦਾ ਪਤਾ ਕਰੋ। ਜਦੋਂ ਗਏ, ਉਹ ਕਹਿੰਦੇ, ਭਾਈ ਸਾਹਿਬ ਜੀ ਦੱਸਦੇ ਆ ਜੀ, ਉਹਨਾਂ ਨੂੰ ਰਾਤੀ 1:15 ਚੜ੍ਹਾਈ ਕਰ ਗਿਆ। ਮੇਰੀ ਸਿਰਫ ਇੱਕ ਬੇਨਤੀ ਹੈ, ਇਸ ਦਿਸ਼ ਦੀ ਹੋਈ ਦੁਨੀਆਂ ਤੋਂ ਅੱਗੇ ਕੁਝ ਦੁਨੀਆਂ ਹੈ, ਇਸ ਜੀਵਨ ਤੋਂ ਅੱਗੇ ਕੋਈ ਜੀਵਨ ਹੈ। ਅਬ ਮੁਹ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ। ਇਹ ਸ਼ਬਦ ਪਤਾ ਕਿੱਥੇ ਪੜਿਆ ਗਿਆ ਸੀ ਜੀ? ਜੇ ਤੁਹਾਨੂੰ ਇਸਤਰੀ ਦਾ ਪਤਾ ਹੋਣਾ, ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਆ, ਇਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸੱਚਖੰਡ ਗਏ, ਤੇ ਉਦੋਂ ਹੁਕਮਨਾਮਾ ਆਇਆ, ਤੇ ਇਹ ਹੁਕਮਨਾਮਾ ਆਇਆ ਸੀ, ਖੁੱਲਿਆ ਕਰਮ ਕਿਰਪਾ ਪਈ ਠਾਕੁਰ। ਪਰ ਜਿਹੜੇ ਨਦੇੜ ਦੇ ਵਸਨੀਕ ਨੇ, ਉਹ ਕਹਿੰਦੇ ਹੁਕਮਨਾਮਾ ਆਇਆ ਸੀ ਅਬਚਲ ਨਗਰ ਗੋਬਿੰਦ ਗੁਰੂ ਕਾ, ਤੇ ਕੋਈ ਸ਼ੱਕ ਨਹੀਂ, ਕਿਉਂਕਿ ਪਰੰਪਰਾਵਾਂ ਕਈ ਵਾਰੀ ਲਿਖਤ ਨਾਲ ਬਹੁਤ ਵੱਡਾ ਹਿੱਸਾ ਰੱਖਦੀਆਂ। ਪਰ ਮੈਂ ਕਿਹਾ ਜੀ ਇਹ ਸ਼ਬਦ ਕਿਉਂ? ਫਿਰ ਮੈਨੂੰ ਉਸ ਵਕਤ ਉੱਥੋਂ ਦੇ ਗੁਰਮੁਖ ਨੇ ਕਿਹਾ, ਭਾਈ ਸਾਹਿਬ ਜੀ ਜਦੋਂ ਮਹਾਰਾਜ ਸੱਚਖੰਡ ਜਾਣ ਲੱਗੇ ਤੇ ਸੰਗਤ ਨੂੰ ਕਿਹਾ, ਸਾਰੀ ਸੰਗਤ ਤੇ ਸ਼ਬਦ ਪੜੋ, ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥੱਕ ਕੇ ਪਾਏ ਬਿਸ਼ਰਾਮਾ, ਮਿਟ ਗਈ ਸਗਲੀ ਧਾਈ, ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ। ਇਹ ਜੀਵਨ ਪਦਵੀ ਹੈ ਜੀ, चित विच वाहिगुरु आ जाए।
1: कैलगरी च इको एक धार्मिक रेडियो पंजाबी रेडियो 102.7 FM जिथे 24 घंटे सत्तो दिन बहुत सारे धार्मिक प्रोग्राम पेश कीते जांदे ने। इना प्रोग्रामा नू स्पॉन्सर करन लई तुसी पंजाबी रेडियो 102.7 FM नू 403-238-6667 यानी 403-238-6667 ते संपर्क कर सकते हो। सुनते रहो पंजाबी रेडियो 102.7 FM कैलगरी। प्रोग्राम दा ए हिस्सा तुहाडे तक परमजीत पलाहा डेजर्डिन इंश्योरेंस एजेंट दे सहयोग नाल पहुंचाया जा रहा है।
2: इना तो किसे तरह दी इंश्योरेंस जिवें लाइफ, डिसेबिलिटी, ऑटो, होम, मोटरबाइक, बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
1: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210 2323 32nd Avenue North East Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

0: ਕੈਸਿਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਿਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਿਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਿਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚਵਰ ਸ਼ਤਰ ਤਖ ਦੇ ਮਾਲਕ ਦੀਨਾ ਬੰਧੂ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਿਆਣਕਾਰੀ ਗੋਦ ਅੰਦਰ ਸੱਜ ਬੈਠੇ ਗੁਰੂ ਖਾਲਸਾ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਸ੍ਰੀ ਮੁਖ ਵਾਕ ਅੱਜ ਪ੍ਰਾਪਤ ਹੋਇਆ ਹੈ ਉਸ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਹਿਣ ਸੁਣਨ ਦਾ ਸੁਭਾਗ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ ਜੀ। ਅੱਜ ਦਾ ਜੋ ਸ੍ਰੀ ਮੁੱਖ ਵਾਕ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 598 'ਤੇ ਸੁਸ਼ੋਭਿਤ ਹੈ।

ਆਖਰੀ ਅਰਥ ਪਹਿਲਾਂ ਕਰੀਏ ਇਸ ਪੰਕਤੀ ਦੇ, ਜਿਸ ਜਲਨਿਧ ਕਾਰਨ ਤੁਮ ਜਾਗ ਆਏ। ਜਿਸ ਜਲਨਿਧੀ ਕਰਕੇ ਸੰਸਾਰ 'ਤੇ ਤੁਸੀਂ ਆਏ, ਜੇ ਤੁਮ ਆਏ ਮਤਲਬ ਤੁਸੀਂ, ਆਪਾਂ ਸਾਰਿਆਂ ਨੂੰ ਸਤਿਗੁਰੂ ਜੀ ਦਾ ਪਵਿੱਤਰ ਸਮਝ ਲਓ ਵੀ ਵਚਨ ਹੈ, ਜਿਸ ਜਲਨਿਧੀ ਦੇ ਕਰਕੇ ਤੁਸੀਂ ਸੰਸਾਰ 'ਤੇ ਆਏ ਹੋ। ਸੋ ਅੰਮ੍ਰਿਤ ਗੁਰਪਾਹੀ ਜੀਓ, ਉਹ ਸਭ ਤੋਂ ਸ੍ਰੇਸ਼ਟ ਜਿਹੜਾ ਜਲ ਹੈ ਨਾਮ ਜਲ, ਉਹ ਗੁਰੂ ਸਾਹਿਬ ਜੀ ਕੋਲ ਹੈ। ਉਸ ਦੀ ਪ੍ਰਾਪਤੀ ਗੁਰੂ ਸਾਹਿਬ ਜੀ ਤੋਂ ਹੀ ਹੋ ਸਕਦੀ ਹੈ। ਜਿਸ ਜਲਨਿਧ ਕਾਰਨ ਤੁਮ ਜਾਗ ਆਏ, ਥੋੜ੍ਹਾ ਜਿਹਾ ਚਲੋ ਇਸ ਪੰਕਤੀ ਨੂੰ ਆਪਾਂ ਹੁਣ ਖੋਲੀਏ। ਕਿਸੇ ਨਾ ਕਿਸੇ ਕਾਰਨ ਕਰਕੇ ਹਰ ਕਾਰਜ ਹੁੰਦਾ ਜੀ, ਹਰ ਕਾਰਜ ਦੇ ਪਿੱਛੇ ਸਤਸੰਗ ਜੀ ਕੋਈ ਕਾਰਨ ਹੁੰਦਾ। ਮਨੁੱਖਾ ਸਰੂਪ ਦੀ ਪ੍ਰਾਪਤੀ ਦੇ ਪਿੱਛੇ ਵੀ ਕੋਈ ਕਾਰਨ ਹੈ, ਉਹ ਕਾਰਨ ਮਹਾਰਾਜ ਜੀ ਨੇ ਅੱਜ ਦੱਸ ਦਿੱਤਾ। ਕਹਿੰਦੇ ਜਿਸ ਜਲਨਿਧ ਦੀ ਪ੍ਰਾਪਤੀ ਲਈ, ਜਿਸ ਕਾਰਨ ਕਰਕੇ ਤੁਸੀਂ ਸੰਸਾਰ 'ਤੇ ਆਏ, ਉਹ ਜਲਨਿਧ ਕੀ ਹੈ ਜੀ? ਨਿਧੀ ਉੱਦਾਂ ਸਮੁੰਦਰ ਨੂੰ ਵੀ ਕਹਿੰਦੇ, ਖਜ਼ਾਨੇ ਨੂੰ ਵੀ ਕਹਿੰਦੇ। ਉਹ ਨਾਮ ਜਲ, ਉਹ ਅੰਮ੍ਰਿਤ ਜਲ, ਜਿਸ ਤੋਂ ਉੱਤਮ ਹੋਰ ਕੁਝ ਨਹੀਂ ਹੈ ਜੀ, ਜਿਹੜਾ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ। ਉਸ ਨਾਮ ਜਲ ਦੇ ਕਾਰਨ ਤੁਸੀਂ ਸੰਸਾਰ 'ਤੇ ਆਏ ਹੈ। ਸਾਡਾ ਸਾਰਿਆਂ ਦਾ ਸੰਸਾਰ 'ਤੇ ਆਉਣਾ ਉਸ ਨਾਮ ਜਲ ਦੀ ਪ੍ਰਾਪਤੀ ਵਾਸਤੇ ਹੈ। ਅਤੇ ਹੁਣ ਉਹ ਪ੍ਰਾਪਤ ਕਿੱਥੋਂ ਹੋਵੇਗਾ ਜੀ? ਸੋ ਅੰਮ੍ਰਿਤ ਗੁਰਪਾਹੀ ਜੀਓ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਬਚਨ। ਉਹ ਅੰਮ੍ਰਿਤ ਜਲ, ਉਹ ਨਾਮ ਜਲ ਗੁਰਮੁਖੋ ਗੁਰੂ ਸਾਹਿਬ ਜੀ ਦੇ ਕੋਲ ਹੈ, ਉਸਦੇ ਦਾਤੇ ਗੁਰੂ ਸਾਹਿਬ ਨੇ। ਇਹ ਵੀ ਆਪਣੀ ਕਿੰਨੀ ਸੁੰਦਰ ਸਿੱਖ ਪੰਥ ਦੀ ਮਰਿਆਦਾ ਹੈ ਵੀ ਨਾਮ ਦੇ ਦਾਤੇ ਸਤਿਗੁਰੂ ਜੀ ਆ, ਨਾਮ ਵੀ ਸਤਸੰਗ ਜੀ ਗੁਰੂ ਸਾਹਿਬ ਜੀ ਤੋਂ ਹੀ ਪ੍ਰਾਪਤ ਹੋ ਸਕਦਾ ਜੇ ਨਾਮ ਜਲ ਪ੍ਰਾਪਤ ਕਰਨਾ। ਅਤੇ ਕਿਉਂਕਿ ਬਚਨ ਅੰਮ੍ਰਿਤ ਆ ਗਿਆ, ਸੋ ਅੰਮ੍ਰਿਤ ਗੁਰਪਾਹੀ ਜੀ, ਉਹਤੇ ਖੰਡੇ ਬਾਟੇ ਦਾ ਅੰਮ੍ਰਿਤ ਦੇ ਵੀ ਦਾਤੇ ਗੁਰੂ ਸਾਹਿਬ ਹੀ ਹੈ। ਨਾਮ ਅੰਮ੍ਰਿਤ ਅਤੇ ਖੰਡੇ ਦਾ ਅੰਮ੍ਰਿਤ ਗੁਰੂ ਤੋਂ ਬਿਨਾਂ ਤਾਂ ਕਿਤੋਂ ਪ੍ਰਾਪਤ ਨਹੀਂ ਹੁੰਦਾ ਜੀ। ਕੋਈ ਕਿੱਡਾ ਵੱਡਾ ਮਹਾਤਮਾ ਹੋਵੇ, ਤਤ ਬੇਤਾ ਹੋਵੇ, ਬ੍ਰਹਮ ਗਿਆਨੀ ਹੋਵੇ, ਪੰਥ ਵਿੱਚ ਅੱਧ ਦਾ ਸਤਿਕਾਰਿਆ ਹੋਇਆ ਹੋਵੇ, ਉਹ ਵੀ ਕਿਸੇ ਨੂੰ ਨਾਮ ਨਹੀਂ ਦੇ ਸਕਦਾ, ਅੰਮ੍ਰਿਤ ਨਹੀਂ ਛਕਾ ਸਕਦਾ ਜੀ ਇਕੱਲਾ ਕਿਸੇ ਨੂੰ। ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ ਮਰਿਆਦਾ, ਪੰਜਾਂ ਵਿੱਚ ਸਤਿਗੁਰੂ ਜੀ ਵਰਤਦੇ ਆ ਅਤੇ ਪੰਜ ਪਿਆਰੇ ਹੀ ਅੰਮ੍ਰਿਤ ਦੀ ਵੀ ਦਾਤ ਦੇ ਸਕਦੇ ਆ। ਇਸੇ ਤਰ੍ਹਾਂ ਨਾਮ ਦੇ ਦਾਤ 'ਤੇ ਵੀ ਸਿਰਫ ਸਤਿਗੁਰੂ ਜੀ ਹੈ। ਸੋ ਸਾਡੇ ਆਉਣ ਦਾ ਕਾਰਨ ਹੈ ਉਸ ਨਾਮ ਜਲ ਦੀ ਪ੍ਰਾਪਤੀ, ਉਸ ਦੀ ਪ੍ਰਾਪਤੀ ਹੋਵੇਗੀ ਗੁਰੂ ਸਾਹਿਬ ਜੀ ਤੋਂ। ਜਿਵੇਂ ਬਹੁਤ ਵਾਰ ਆਪ ਜੀ ਨੇ ਗੁਰਮੁਖਾਂ ਤੋਂ ਸੁਣਿਆ ਹੋਵੇਗਾ, ਨਾਮ ਜਲ ਦੀ ਪ੍ਰਾਪਤੀ ਵਾਸਤੇ ਗੁਰੂ ਸਾਹਿਬ ਜੀ ਦੀ ਜ਼ਰੂਰਤ ਹੈ। ਉੱਦਾਂ ਤਾਂ ਮਹਾਰਾਜ ਤੋਂ ਬਿਨਾਂ, ਗੁਰੂ ਤੋਂ ਬਿਨਾਂ ਜੀਵਨ ਚੱਲ ਰਿਹਾ ਨਾ ਜੀ, ਜਿਹੜੇ ਨਹੀਂ ਗੁਰੂ ਸਾਹਿਬ ਨੂੰ ਮੰਨਦੇ ਉਹਨਾਂ ਦਾ ਵੀ ਚੱਲ ਰਿਹਾ ਹੁੰਦਾ, ਬਲਕਿ ਜਿਹੜੇ ਨਿੰਦਾ ਕਰਦੇ ਗੁਰੂ ਸਾਹਿਬ ਦੀ ਉਹਨਾਂ ਦਾ ਵੀ ਚੱਲ ਰਿਹਾ ਹੁੰਦਾ। ਸੰਸਾਰਿਕ ਤੌਰ 'ਤੇ ਪਦਾਰਥਾਂ ਦੀ ਵੀ ਕੋਈ ਘਾਟ ਨਹੀਂ ਹੁੰਦੀ, ਅਤੇ ਜੇ ਥੋੜ੍ਹਾ ਬਰੀਕੀ 'ਚ ਚਲੇ ਜਾਈਏ ਤਾਂ ਫਿਰ ਮਨ 'ਚ ਸ਼ੰਕਾ ਵੀ ਪੈ ਸਕਦਾ ਵੀ ਇਹ ਜਿਸ ਕਾਰਨ ਲਈ ਅੰਮ੍ਰਿਤ ਜਲ ਨਾਮ ਜਲ ਵਾਸਤੇ ਅਸੀਂ ਆਏ ਹਾਂ, ਗੁਰੂ ਸਾਹਿਬ ਤੋਂ ਪ੍ਰਾਪਤ ਹੋਣਾ, ਅਤੇ ਜਿਹਨਾਂ ਨਹੀਂ ਪ੍ਰਾਪਤ ਕੀਤਾ ਕਿ ਜੀਵਨ ਰੁਕ ਜਾਂਦਾ? ਬਿਲਕੁਲ ਨਹੀਂ ਰੁਕਦਾ ਜੀ। ਸੰਸਾਰਿਕ ਤੌਰ 'ਤੇ ਜੀਵਨ ਚੱਲਦਾ ਹੀ ਰਹਿਣਾ ਹੁੰਦਾ, ਆਸਤਿਕਾਂ ਦਾ, ਨਾਸਤਿਕਾਂ ਦਾ, ਮਨਮੁੱਖਾਂ ਦਾ, ਗੁਰਮੁਖਾਂ ਦਾ, ਉਹਦੇ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਹੁੰਦੀ। ਜਿੰਨੀ ਪ੍ਰਾਲਬਧ ਕਿਸੇ ਨੂੰ ਪਰਮਾਤਮਾ ਨੇ ਦੇ ਕੇ ਭੇਜਿਆ, ਜਿੰਨੇ ਸਵਾਸ ਦੇ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਭੇਜਿਆ, ਉਹ ਸਵਾਸ ਸਾਰਿਆਂ ਨੇ ਪੂਰੇ ਕਰਨੇ, ਕੋਈ ਮੰਨੇ ਜਾਂ ਨਾ ਮੰਨੇ, ਕੋਈ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਧਾਰਨ ਕਰੇ ਨਾ ਕਰੇ, ਜੀਵਨ ਬਤੀਤ ਹੋ ਜਾਏਗਾ ਜੀ। ਕਿਸੇ ਦੀ ਉਮਰ ਨਹੀਂ ਰੁਕਦੀ ਹੁੰਦੀ। ਪਰ ਜੇ ਪਰਮਾਰਥਕ ਤੌਰ 'ਤੇ ਆਪਣਾ ਜੀਵਨ ਸਫਲਾ ਕਰਨਾ, ਕਿਉਂਕਿ ਜੀਵਨ ਦੀ ਸਫਲਤਾ ਵੀ ਤਾਂ ਚਾਹੀਦੀ ਨਾ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ, ਇਹ ਜੀਵਨ ਯਾਤਰਾ ਕਹਿੰਦੇ ਗੁਰਮੁਖੋ, ਉਹਨਾਂ ਦੀ ਸਫਲ ਹੋ ਜਾਂਦੀ

0: ਇਹਨਾਂ ਨੂੰ ਪੂਰੇ ਸਾਧੂ ਦੀ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ ਅਤੇ ਸਫਲ ਨਹੀਂ ਹੋਇਆ ਜੀਵਨ ਤਾਂ ਕੋਈ ਨਹੀਂ ਬਤੀਤ ਹੋ ਜਾਏਗਾ, ਪਰ ਜੇ ਸਫਲ ਕਰਨਾ ਤਾਂ ਫਿਰ ਗੁਰੂ ਸਾਹਿਬ ਤੋਂ ਨਾਮ ਅੰਮ੍ਰਿਤ ਪ੍ਰਾਪਤ ਕਰਨਾ ਪਵੇਗਾ। ਜੇ ਕਿਸੇ ਦੀ ਇੱਛਾ ਇਹ ਜਾਗ ਆਉਂਦੀ ਹੈ ਨਾ ਜੀ ਵੀ ਮੈਂ ਸਿਰਫ ਜੀਵਨ ਬਤੀਤ ਨਹੀਂ ਕਰਨਾ, ਮੈਂ ਜਨਮ ਸਫਲਾ ਕਰਨਾ। ਸਿਆਣੇ ਲੋਕ ਕਹਿੰਦੇ ਤਿੰਨ ਤਰ੍ਹਾਂ ਦੀ ਬਿਰਤੀ ਵਾਲੇ ਸੁਭਾਅ ਵਾਲੇ ਲੋਕ ਹੁੰਦੇ ਸੰਸਾਰ 'ਤੇ। ਇੱਕ ਉਹ ਜਿਹੜੇ ਸਿਰਫ ਜੀਵਨ ਪਾਸ ਕਰਕੇ ਚਲੇ ਜਾਂਦੇ, ਜਿਨ੍ਹਾਂ ਨੇ ਨਾ ਕਿਸੇ ਦਾ ਬੁਰਾ ਕਰਨਾ ਨਾ ਭਲਾ ਕਰਨਾ, ਨਾ ਪਰਉਪਕਾਰ ਹੀ ਕਰਨਾ ਅਤੇ ਨਾ ਬੁਰਾਈ ਕਰਨੀ ਕਿਸੇ ਦੀ, ਅਤੇ ਦੂਸਰੇ ਉਹ ਜਿਨ੍ਹਾਂ ਨੇ ਜੀਵਨ ਖਰਾਬ ਕਰਕੇ ਚਲੇ ਜਾਣਾ ਹੁੰਦਾ, ਜਿਨ੍ਹਾਂ ਨੇ ਧੁੱਪੇ ਬੈਠ ਕੇ ਚਾਰ ਚਾਰ ਘੰਟੇ ਤਾਸ਼ ਖੇਡ ਲੈਣੀ, ਮਾਫ਼ ਕਰ ਦੇਣਾ, ਜਿਨ੍ਹਾਂ ਨੇ ਧੁੱਪੇ ਬੈਠ ਕੇ ਚਾਰ ਚਾਰ ਘੰਟੇ ਗੱਲਾਂ ਕਰ ਲੈਣੀਆਂ, ਤਾਸ਼ ਖੇਡ ਲੈਣੀ ਹੈ, ਪਰ ਮੂਲ ਮੰਤਰ ਨਹੀਂ ਕਰਨਾ, ਸੰਗਤ ਜਾਣ ਕੇ ਦੋ ਘੜੀਆਂ ਨਹੀਂ ਬੈਠਣਾ, 24 ਸਾਹਿਬ ਦੇ ਦੋ ਪਾਠ ਨਹੀਂ ਕਰ ਸਕਣੇ, ਉੱਥੇ ਤੁਰੇ ਫਿਰਨਾ ਜਿੱਥੇ ਜਾਣ ਤੋਂ ਆਪਾਂ ਨੂੰ ਮਹਾਰਾਜ ਨੇ ਮਨ੍ਹਾ ਕੀਤਾ ਜੀ, ਉਹ ਫਿਰ ਜੀਵਨ ਵਿਅਰਥ ਚਲਿਆ ਗਿਆ। ਹਾਂ, ਤੀਸਰੇ ਸੁਭਾਅ ਵਾਲੇ ਜਿਹੜੇ ਲੋਕ ਨੇ ਉਹ ਨੇ ਜਿਹੜੇ ਆਪਣਾ ਜੀਵਨ ਸਫਲ ਕਰਕੇ ਜਾਂਦੇ ਸੰਸਾਰ ਤੋਂ। ਇੱਕ ਉਹ ਜਿਹੜੇ ਸਿਰਫ ਟਾਈਮ ਪਾਸ ਕਰਦੇ ਆ, ਕਿਸੇ ਦਾ ਬੁਰਾ ਨਹੀਂ ਕਿਸੇ ਦਾ ਭਲਾ ਨਹੀਂ, ਦੂਜੇ ਉਹ ਜਿਨ੍ਹਾਂ ਜੀਵਨ ਆਪਣਾ ਵਿਅਰਥ ਗਵਾਉਣਾ, ਪੁੱਜ ਕੇ ਬੁਰਾ ਕਰਨਾ, ਭਲੇ ਦਾ ਵੀ ਬੁਰਾ ਕਰਨਾ। ਤੁਸੀਂ ਕਿਸੇ ਨਾਲ ਭਲਾ ਕਰਕੇ ਦੇਖ ਲਓ, ਉਹ ਵੀ ਸਮਾਂ ਆਉਣ 'ਤੇ ਜੇ ਸੁਭਾਅ ਦੂਜਾ ਤਾਂ ਬੁਰਾ ਹੀ ਕਰੇਗਾ। ਪਰ ਤੀਸਰੇ ਜਿਨ੍ਹਾਂ ਨੂੰ ਥੋੜ੍ਹੀ ਕੁ ਚਿੰਤਾ ਹੋਵੇ ਵੀ ਅਸਲ ਵਿੱਚ ਜੀਵਨ ਬਤੀਤ ਥੋੜ੍ਹਾ ਕਰਨਾ, ਗੁਰਮੁਖੋ ਸਫਲ ਵੀ ਤਾਂ ਕਰਨਾ ਨਾ ਜੀ, ਜੇ ਸਫਲ ਕਰਨਾ ਫਿਰ ਨਾਮ ਅੰਮ੍ਰਿਤ ਦੀ ਜ਼ਰੂਰਤ ਹੈ, ਅਤੇ ਨਾਮ ਅੰਮ੍ਰਿਤ ਵਾਸਤੇ ਗੁਰੂ ਸਾਹਿਬ ਕੋਲ ਜਾਣਾ ਪੈਣਾ। ਉਵੇਂ ਜਿਨ੍ਹਾਂ ਦੇ ਜੀਵਨ ਵਿੱਚੋਂ ਗੁਰੂ ਸਾਹਿਬ ਮਨਫੀ ਹੁੰਦੇ, ਜੀਵਨ ਚੱਲ ਰਿਹਾ ਹੁੰਦਾ, ਇਹ ਸੱਚ ਹੈ ਜੀ, ਰੁਕਾਵਟ ਨਹੀਂ ਪੈਂਦੀ, ਉਮਰ ਤਾਂ ਸਾਰਿਆਂ ਪੂਰੀ ਕਰ ਲਏ, ਉਹ ਤਾਂ ਪਸ਼ੂ ਪੰਛੀ ਵੀ ਕਰੀ ਜਾਂਦੇ, ਪਰ ਜਿਹਨੇ ਜੀਵਨ ਸਫਲਾ ਕਰਨਾ ਉਹਨੂੰ ਨਾਮ ਅੰਮ੍ਰਿਤ ਦੀ ਪ੍ਰਾਪਤੀ ਚਾਹੀਦੀ ਹੈ ਜੀ ਜ਼ਰੂਰੀ, ਉਹ ਗੁਰੂ ਸਾਹਿਬ ਤੋਂ ਹੋ ਸਕਦੀ। ਇਸੇ ਲਈ ਗੁਰ ਸਤੋਤਰ ਵਿੱਚ ਕਿੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ, ਕਹਿੰਦੇ ਮੇਰਾ ਮਨ ਹੈ ਗੁਰੂ ਗੁਰੂ ਜਪਿਆ ਕਰ, ਕਿਉਂਕਿ ਗੁਰੂ ਬਿਨਾ ਤੇਰਾ ਸਹਾਈ ਹੈ ਕੋਈ ਨਹੀਂ ਅਸਲ ਵਿੱਚ, ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝਣਾ ਆਵੇ, ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ, ਬੰਦ ਖਲਾਸੀ ਗੁਰੂ ਬਿਨਾ ਨਹੀਂ ਹੋਣੀ, ਜੀਵਨ ਚੱਲਦਾ ਰਹਿਣਾ, ਅੱਗਿਓਂ ਫਿਰ ਨਵਾਂ ਸਫ਼ਰ ਸ਼ੁਰੂ ਹੋ ਜਾਏਗਾ ਜੀ 84 ਦਾ। ਪਰ ਜਿਹਨੇ ਸਫਲ ਕਰਨਾ ਨਾ ਉਹਨੂੰ ਫਿਕਰ ਕਰਨਾ ਪੈਣਾ, ਉਹਨੂੰ ਥੋੜ੍ਹੀ ਜਿਹੀ ਚਿੰਤਾ ਕਰਨ ਦੀ ਜ਼ਰੂਰਤ ਹੈ ਵੀ ਮਹਾਰਾਜ ਜੀ ਦਾ ਇਹ ਹੁਕਮ ਹੈ, ਗੁਰਮੁਖੋ ਆਪਾਂ ਆਪਣੇ ਆਉਣ ਦਾ ਇੱਕ ਕਾਰਨ ਹੈ, ਮਨੋਰਥ ਹੈ ਕੋਈ, ਬਹੁਤ ਬਚਨ ਨੇ ਅਨੇਕਾਂ ਵਾਰ ਤੁਸੀਂ ਇਹ ਪ੍ਰਮਾਣ ਗੁਰਮੁਖਾਂ ਤੋਂ ਸੁਣਿਆ, ਭਾਈ ਪ੍ਰਾਪਤ ਮਾਨੁੱਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਹਿੰਦੇ ਮਨੁੱਖਾਂ ਦੇ ਪ੍ਰਾਪਤ ਹੋਈ ਅਤੇ ਪਰਮਾਤਮਾ ਨੂੰ ਮਿਲਣ ਵਾਸਤੇ ਹੋਈ ਹੈ, ਬਿਨਾਂ ਮਨੋਰਥ ਤੋਂ ਨਹੀਂ ਹੈ, ਕਾਰਨ ਆ ਸਾਡਾ ਸੰਸਾਰ 'ਤੇ ਆਉਣ ਦਾ, ਜੇ ਪਰਮਾਤਮਾ ਨੇ ਭੇਜਿਆ ਉਹਦੇ ਪਿੱਛੇ ਕੋਈ ਲੌਜਿਕ ਕੰਮ ਕਰਦਾ ਜੀ, ਉਹ ਹੈ ਅੰਮ੍ਰਿਤ ਨਾਮ ਜਲ ਦੀ ਪ੍ਰਾਪਤੀ ਕਰਨੀ। ਇੱਥੋਂ ਅੱਜ ਸ਼ਬਦ ਦੀ ਪ੍ਰਾਰੰਭਤਾ ਹਜ਼ੂਰ ਕਰ ਰਹੇ ਨੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਜਲ ਨਿਧੀ ਦੀ ਉੱਤਮ ਸ੍ਰੇਸ਼ਟ ਜਲ ਨਾਮ ਜਲ ਦੀ ਪ੍ਰਾਪਤੀ ਲਈ ਤੁਸੀਂ ਸੰਸਾਰ 'ਤੇ ਆਏ ਹੋ, ਸੋ ਅੰਮ੍ਰਿਤ ਗੁਰਪਾਹੀ ਜੀ, ਉਹ ਅੰਮ੍ਰਿਤ ਜਲ ਨਹੀਂ ਹੋ ਸਕਦੀ।
1: ਛੋਡੋ ਵੇਸ ਭੇਖ ਚਤੁਰਾਈ,
0: ਹੁਣ ਕਹਿੰਦੇ ਵੇਸ ਅਤੇ ਭੇਖ ਉੱਦਾਂ ਇੱਕੋ ਹੀ ਗੱਲ ਹੁੰਦੀ ਜੀ, ਪੇਂਡੂ ਬੋਲੀ 'ਚ ਆਪਾਂ ਵੇਸ ਜਾਂ ਭੇਖ ਇੱਕੋ ਸ਼ਬਦ ਲਈ ਵਰਤ ਲੈਂਦੇ ਹਾਂ, ਪਰ ਥੋੜ੍ਹਾ ਅੰਤਰ ਹੁੰਦਾ। ਛੋਡੋ ਵੇਸ, ਵੇਸ ਹੁੰਦੇ ਆ ਜਿਹੜੇ ਵਸਤਰ ਪਾਏ ਆਪਾਂ, ਅਤੇ ਭੇਖ ਹੁੰਦੀਆਂ ਸੰਪਰਦਾਵਾਂ, ਜਿਵੇਂ ਬਰਾਗੀ ਭੇਖ ਹੈ, ਜਿਵੇਂ ਨਿਰਮਲ ਭੇਖ ਹੈ, ਉਹ ਸੰਪਰਦਾਵਾਂ, ਅਤੇ ਫਿਰ ਜਿਸ ਸੰਪਰਦਾ ਜਿਸ ਭੇਖ ਵਿੱਚ ਬੰਦਾ ਚਲਿਆ ਜਾਂਦਾ ਉਹ ਉਸ ਭੇਖ ਦੇ ਵਸਤਰ ਧਾਰਨ ਕਰਨੇ, ਉਹ ਵੇਸ ਹੋ ਗਿਆ। ਮਹਾਰਾਜ ਕਹਿੰਦੇ ਛੋਡੋ ਵੇਸ ਭੇਖ ਚਤੁਰਾਈ, ਸੋ ਚਤੁਰਾਈ ਨਾਲ ਕਿਸੇ ਭੇਖ ਦੇ ਵਸਤਰ ਜਿਹੜੇ ਧਾਰਨ ਕੀਤੇ ਨਾ ਚਤੁਰਾਈ ਨਾਲ, ਮਹਾਰਾਜ ਕਹਿੰਦੇ ਛੱਡ ਦਿਓ ਗੁਰਮੁਖੋ, ਜਾਂ ਫਿਰ ਬੁੱਧੀ ਦੀ ਚਤੁਰਾਈ ਅਤੇ ਇਹ ਭੇਖ ਤਿਆਗ ਦਿਓ, ਕਿਉਂਕਿ ਚਤੁਰਾਈ ਨਾਲ ਕਿਸੇ ਤਰ੍ਹਾਂ ਦਾ ਭੇਖ ਧਾਰ ਕੇ ਲੋਕਾਂ ਨੂੰ ਠੱਗਿਆ ਤਾਂ ਜਾ ਸਕਦਾ, ਪਰ ਉਹ ਚਲਾਕੀ ਗੁਰੂ ਸਾਹਿਬ ਨਾਲ ਥੋੜ੍ਹੋ ਚੱਲਣੀ ਗੁਰਮੁਖੋ। ਹਾਂ, ਕਿਸੇ ਤਰ੍ਹਾਂ ਦੇ ਕੱਪੜੇ ਪਾ ਕੇ, ਮੰਨ ਲਓ ਕੁਝ ਵਸਤਰ ਐਸੇ ਹੈਗੇ ਨੇ ਆਪਣੇ ਪੰਥ ਵਿੱਚ ਵੀ ਜਿਹੜੇ ਸਤਿਕਾਰੇ ਹੋਏ ਨੇ, ਉਹ ਪਾਉਣ ਵਾਲੇ ਨੂੰ ਆਪਾਂ ਸੁੱਤੇ ਸਿੱਧ ਸਤਿਕਾਰ ਦਿੰਦੇ ਹਾਂ, ਤੁਰੇ ਆਉਂਦੇ ਗੁਰਮੁਖ ਨੂੰ ਦੇਖ ਕੇ ਹੱਥ ਜੁੜ ਜਾਂਦੇ ਆ, ਫਤਿਹ ਬੁਲਾਈ ਦੀ ਆ, ਸਤਿਕਾਰ ਕਰੀਦਾ, ਕਿਉਂਕਿ ਉਹ ਇੱਕ ਵਿਸ਼ੇਸ਼ ਤਰ੍ਹਾਂ ਦੇ ਵਸਤਰ ਪਹਿਨੇ ਆ ਨਾ, ਉਹ ਵਿਸ਼ੇਸ਼ ਤਰ੍ਹਾਂ ਦੇ ਵਸਤਰ ਪਹਿਣ ਕੇ ਕਦੀ ਕਿਸੇ ਨੇ ਜਾਂ ਗੁਰਬਾਣੀ ਬਹੁਤ ਪੜ੍ਹੀ ਆ ਜਾਂ ਕੁਰਬਾਨੀ ਉੱਚ ਦਰਜੇ ਦੀ ਕੀਤੀ ਹੈ, ਅਤੇ ਇਸ ਕਰਕੇ ਉਹ ਸਤਿਕਾਰੇ ਗਏ। ਹੁਣ ਕਹਿੰਦੇ ਨੇ ਜੇ ਸਿਰਫ ਚਿਤਰਾਈ ਕਰਕੇ ਲੋਕਾਂ ਤੋਂ ਸਤਿਕਾਰ ਪ੍ਰਾਪਤ ਕਰਨ ਲਈ ਜਾਂ ਲੋਕਾਂ ਨੂੰ ਠੱਗਣ ਵਾਸਤੇ ਜੇ ਉਹ ਭੇਖ ਧਾਰਨ ਕੀਤਾ, ਇਹ ਜਿਹੜੀ ਚਿਤਰਾਈ ਹੈ ਇਹ ਛੱਡ ਦਿਓ। ਕਿਉਂਕਿ ਚਿਤਰਾਈ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਨਹੀਂ ਚੱਲਣੀ ਅਤੇ ਪਰਮੇਸ਼ੁਰ ਦੇ ਸਰਗੁਣ ਸਰੂਪ ਗੁਰੂ ਸਾਹਿਬ ਅੱਗੇ ਵੀ ਨਹੀਂ ਚੱਲਣੀ। ਇਹ ਤਾਂ ਬਹੁਤ ਵਤਨ ਹੈ, ਜੇ ਮਨ ਚੰਚਲਾ ਚਤਰਾਈ ਕਿਹਨੇ ਨਾ ਪਾਇਆ, ਚਤਰਾਈ ਨਾ ਚਤੁਰ ਭੁਜ ਪਾਈ ਹੈ। ਸੋ ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਬਚਨ ਕਹਿੰਦੇ, ਗੁਰਮੁਖੋ ਇਹ ਚਤਰਾਈ ਦੇ ਭੇਖ, ਇਹ ਚਤਰਾਈ ਵਾਸਤੇ ਕਿਸੇ ਵਿਸ਼ੇਸ਼ ਤਰ੍ਹਾਂ ਦੇ ਵਸਤਰ ਧਾਰਨ ਕਰ ਲੈਣੇ ਭਰਮ 'ਚ ਲੋਕਾਂ ਨੂੰ ਪਾਉਣ ਲਈ, ਇਹ ਛੱਡ ਦਿਓ ਤੁਸੀਂ।
1: ਦੁਬੇ ਦਾ ਇਹੋ ਫਲ ਨਾਹੀਂ ਜੀਓ,
0: ਦੁਬਧਾ ਵਿੱਚ ਪਏ ਹੋਏ ਬੰਦੇ ਨੂੰ ਇਸ ਨਾਮ ਜਲ ਦੀ ਇਸ ਫਲ ਦੀ ਪ੍ਰਾਪਤੀ ਹੋਣੀ ਨਹੀਂ। ਦੁਬਧਾ ਬਹੁਤ ਡੇਂਜਰਸ ਹੁੰਦੀ ਜੀ, ਬਹੁਤ ਖਤਰਨਾਕ ਜੀ ਦੁਬਧਾ। ਦੋ ਵਿਧੀਆਂ, ਦੁਚਿੱਤੀ ਮਨ ਦੀ, ਭਈ ਇੱਥੇ ਵੀ ਮੱਥਾ ਟੇਕੀ ਗਏ, ਗੁਰੂ ਸਾਹਿਬ ਦੀਆਂ ਵੀ ਪਰਿਕਰਮਾ ਕਰ ਲਈਆਂ ਅਤੇ ਰੁੱਖਾਂ ਨੂੰ ਵੀ ਧਾਗੇ ਜੇ ਬੰਨੀ ਗਏ, ਕਬਰਾਂ ਦੀ ਵੀ ਪਰਿਕਰਮਾ ਕਰ ਲਈ, ਫਲਾਣੇ ਥਾਂ ਵੀ ਦੀਵਾ ਜਗਾਏ, ਉੱਥੇ ਵੀ ਚਲੇ ਗਏ ਜੀ, ਸਾਨੂੰ ਕੀ ਜੀ, ਅਸੀਂ ਤਾਂ ਨਮਸਕਾਰ ਹੀ ਕਰਨੀ। ਇਹ ਦੁਬਧਾ ਜੀ ਇਹ ਬਹੁਤ ਖਤਰਨਾਕ ਹੁੰਦੀ, ਬਹੁਤ ਲੰਬਾ ਸ਼ਬਦ ਹੈ ਇਹਦੇ ਪ੍ਰਥਾਏ ਪੰਜਵੇਂ ਪਾਤਸ਼ਾਹ ਜੀ ਦਾ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਤਿਸ ਵਡਿਆਈ, ਜੋ ਇਸ ਮਾਰੇ ਤਿਸ ਕਾ ਦੁੱਖ ਜਾਈ। ਐਸਾ ਕੋਈ ਜੇ ਦੁਬਧਾ ਮਾਰ ਗਵਾਵੇ ਇਸ ਮਾਰ, ਮਾਰੇ ਕਹਿੰਦੇ ਕੋਈ ਐਸਾ ਗੁਰਮੁਖੋ ਜਿਹੜਾ ਆਪਣੇ ਅੰਦਰੋਂ ਇਹ ਦਚਿੱਤੀ ਖਤਮ ਕਰ ਲਏ, ਉਹ ਗੁਰਮੁਖ ਹੈ ਜਿਹਦੇ ਅੰਦਰੋਂ ਦੁਬਧਾ ਖਤਮ ਹੋ ਜਾਏ, ਜਿਹਨੂੰ ਇਸ 'ਤੇ ਯਕੀਨ ਹੋ ਜਾਏ ਵੀ ਕਲਗੀਧਰ ਪਾਤਸ਼ਾਹ ਜੀ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਕਰਕੇ ਇਹ ਬਚਨ ਕੀਤਾ ਸੀ, ਆਪਣੇ ਪਵਿੱਤਰ ਮੁੱਖ ਤੋਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਫਿਰ ਕੀ ਦੁਬਧਾ ਰਹਿ ਜਾਂਦੀ ਜੀ। ਜੇ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪਰਿਕਰਮਾ ਕਰਕੇ ਮੱਥਾ ਟੇਕ ਰਹੇ ਨੇ, ਸਿੱਖਾਂ ਨੂੰ ਹੁਕਮ ਕਰ ਗਏ, ਤਾਂ ਸਿੱਖ ਦੇ ਮਨ 'ਚ ਦੁਬਧਾ ਚਾਹੀਦੀ ਤਾਂ ਨਹੀਂ ਨਾ ਜੀ, ਪਰ ਹੁੰਦੀ ਹੈ। ਜਿੱਥੇ ਸਿੱਖ ਦਾ ਜਾਣਾ ਮਨ ਆ, ਉੱਥੇ ਵੀ ਆਪਾਂ ਦੇਖਦੇ ਪੱਗਾਂ ਵਾਲੇ ਬੈਠੇ ਹੁੰਦੇ ਸਾਡੇ ਵੀਰ ਮਾਫੀ ਦੇਣੇ ਸਿਰਫ ਦੁਬਧਾ ਕਰਕੇ। ਜੇ ਅੰਦਰ ਦੁਬਧਾ ਨਾ ਹੋਵੇ, ਆ ਇੱਕ ਹੀ ਬਚਨ ਬਹੁਤ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਸ ਲਈ ਮਹਾਰਾਜ ਕਹਿੰਦੇ ਗੁਰਮੁਖੋ ਜਿਹੜਾ ਆਪਣੇ ਅੰਦਰ ਇਸ ਦੁਬਧਾ ਨੂੰ ਦੁਚਿੱਤੀ ਨੂੰ ਖਤਮ ਕਰ ਲੈਂਦਾ, ਉਹ ਸੂਰਮਾ ਹੈ, ਉਹ ਪੂਰਾ ਹੈ, ਉਹਦੀ ਸੰਸਾਰ 'ਤੇ ਵਡਿਆਈ ਹੁੰਦੀ ਹੈ। ਐਸਾ ਕੋਈ ਜੇ ਦੁਬਧਾ ਮਾਰ ਗਵਾਵੇ ਇਸੇ ਮਾਰ ਰਾਜ ਯੋਗ ਕਮਾਵੇ, ਪੰਜਵੇਂ ਪਾਤਸ਼ਾਹ ਕਹਿੰਦੇ ਇਹ ਦੁਬਧਾ ਜਿਹੜੇ ਮਾਰ ਲੈਂਦੇ ਗੁਰਮੁਖੋ ਉਹਨੂੰ ਰਾਜ ਯੋਗ ਦੀ ਪ੍ਰਾਪਤੀ ਹੁੰਦੀ। ਰਾਜ ਯੋਗ ਮਤਲਬ ਦੁਨੀਆਂ ਦੇ ਸੁੱਖ ਅਤੇ ਪਰਲੋਕ ਦੇ ਦੋਨੋਂ ਤਰ੍ਹਾਂ ਦੇ ਸੁੱਖ। ਰਾਜ ਯੋਗ ਦੇ ਵਿੱਚ ਸਮਝੋ ਲੋਕ ਪਰਲੋਕ ਦੇ ਸੁੱਖ ਆ ਗਏ, ਪਰ ਕਿਉਂਕਿ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਹੈ, ਅਤੇ ਦੁਬਧਾ ਕਰਕੇ ਸਤਿਗੁਰੂ ਜੀ 'ਤੇ ਭਰੋਸਾ ਕੋਈ ਨਹੀਂ ਆਉਂਦਾ। ਜਿਨ੍ਹਾਂ ਨੇ ਕੀਤਾ ਜੀ ਆਪਣੇ ਕੋਲ ਸੈਂਕੜੇ ਪ੍ਰਮਾਣ ਹੈ ਜਿਨ੍ਹਾਂ ਦਾ ਭਲਾ, ਜਿਨ੍ਹਾਂ ਦਾ ਬੇੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਰ ਲਾਇਆ, ਪਰ ਦੁਬਧਾ ਅੰਦਰੋਂ ਖਤਮ ਹੋਵੇ ਤਾਂ ਨਾ ਜੀ। ਮਹਾਰਾਜ ਕਹਿੰਦੀ ਇਸ ਮਾਰੀ ਬਿੰਥਾਏ ਨਾ ਪਰ, ਜਿੰਨੀ ਦੇਰ ਦੁਬਧਾ ਨਹੀਂ ਮਾਰਦੇ ਉਹਦਾ ਕੋਈ ਵੀ ਕਰਮ ਥਾਏ ਨਹੀਂ ਜੇ ਪੈਂਦਾ। ਇਸ ਮਾਰੀ ਬਿਨ ਜਨਮ ਨਾ ਮਿਟਾ, ਇਸ ਮਾਰੀ ਬਿਨ ਜੰਮ 'ਤੇ ਨਹੀਂ ਛੁੱਟਿਆ। ਲੰਬਾ ਸ਼ਬਦ ਹੈ ਮਹਾਰਾਜ ਜੀ ਦਾ। ਅਖੀਰ 'ਤੇ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਦੁਬਧਾ ਜਾ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਗੁਰੂ ਸਾਹਿਬ ਜੀ ਨੇ ਜਿਸ ਦੀ ਇਹ ਦੁਬਧਾ ਖਤਮ ਕਰ ਦਿੱਤੇ, ਬ੍ਰਹਮ ਦੀ ਵਿਚਾਰ ਵਾਲਾ ਅਸਲ 'ਚ ਉਹ ਹੁੰਦਾ ਗੁਰਮੁਖੋ। ਇਸ ਲਈ ਬੇਨਤੀ ਕੀਤੀ ਵੀ ਜਿਹੜੀ ਦਚਿੱਤੀ ਹੁੰਦੀ ਨਾ ਜੀ, ਇਹਨੂੰ ਤਿਆਗਣਾ ਚਾਹੀਦਾ। ਇੱਕ ਦੇ ਲੜ ਮਾਰਾ ਸੱਚੇ ਪਾਤਸ਼ਾਹ ਲਾ ਕੇ ਗਏ ਨੇ, ਇੱਕ ਦੇ ਹੀ ਹੋ ਕੇ ਰਹਿਣਾ ਆਪਣਾ ਭਲਾ ਹੋਣਾ, ਇੱਕ ਦੇ ਹੀ ਹੋ ਕੇ ਰਹਿਣਾ ਚਾਹੀਦਾ। ਇਸ ਲਈ ਗੁਰੂ ਸਾਹਿਬ 'ਤੇ ਯਕੀਨ ਕਰਨਾ। ਜਿਨ੍ਹਾਂ ਨੇ ਆਪਣੇ ਅੰਦਰੋਂ ਦੁਬਧਾ ਖਤਮ ਕਰ ਲਈ ਉਹਨਾਂ ਨੂੰ ਪ੍ਰਾਪਤੀ ਹੈ ਦੁਬਧਾ ਇਹ ਫਲ ਨਾ ਹੀ ਜੀਓ। ਮਹਾਰਾਜ ਕਹਿੰਦੇ ਦੁਬਧਾ ਵਿੱਚ ਫਸੇ ਹੋਏ ਬੰਦੇ ਵਾਸਤੇ ਉਸ ਨੂੰ ਇਸ ਫਲ ਦੀ, ਕਿਸ ਦੀ, ਜਿਸ ਦਾ ਪਹਿਲੀ ਪੰਕਤੀ 'ਚ ਜ਼ਿਕਰ ਕੀਤਾ, ਨਾਮ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੁੰਦੀ।
1: ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ,
0: ਇਹ ਮਨ ਮਨ ਦੇ ਪ੍ਰਥਾ ਹੈ ਜੀ। ਮਹਾਰਾਜ ਨੇ ਸਾਰਾ ਉਪਦੇਸ਼ ਆਪਣੇ ਮਨ ਦੇ ਪ੍ਰਥਾ ਹੀ ਦਿੱਤਾ ਜੀ, ਉੱਦਾਂ ਵੀ ਦਿੱਤਾ ਪਰ ਮਨ ਦੇ ਪ੍ਰਥਾ ਹੀ ਬਹੁਤ ਆ ਜੀ। ਆਪਣੇ ਮਨ ਦੇ ਪ੍ਰਥਾ ਸਾਨੂੰ ਸਾਰਿਆਂ ਨੂੰ ਅਸਲ ਵਿੱਚ ਇਹ ਜੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਜਨ ਮਨ ਰੇ ਥਿਰ ਰਹੋ ਮਤ ਕਤ ਜਾ, ਸਤਿਗੁਰੂ ਜੀ ਨੂੰ ਨਹੀਂ ਇਹ ਜ਼ਰੂਰਤ ਹੈਗੀ, ਪਰ ਕਹੇ ਆਪਣੇ ਮਨ ਨੂੰ ਰਹੇ ਸਾਨੂੰ ਦੱਸਣ ਲਈ। ਸਾਨੂੰ ਕਹਿਣਾ ਚਾਹੀਦਾ ਸਾਰਿਆਂ ਨੂੰ ਆਪਣੇ ਮਨ ਨੂੰ, ਮਨ ਰੇ ਫਿਰ ਰਹੋ, ਮਨਾ ਟਿਕ ਜਾ ਇੱਕ ਥਾਂ 'ਤੇ, ਮਤ ਕਤ ਜਾਹੀ ਜੀ, ਕਿਤੇ ਜਾਣ ਦੀ ਤੈਨੂੰ ਜ਼ਰੂਰ ਨਹੀਂ, ਮਤਾਂ ਕਿਤੇ ਜਾਵੇਂ ਤੂੰ ਇੱਕ ਥਾਂ 'ਤੇ ਟਿਕ ਕੇ ਰਹੋ। ਕਿਉਂਕਿ ਸਾਡੇ ਵਾਸਤੇ ਉਪਦੇਸ਼ ਅਸਲ 'ਚ ਇਹ ਮਨ ਸਾਧ ਸੰਗਤ ਜੀ ਕਿਉਂ ਕਿਉਂ ਮਨ ਦੇ ਪ੍ਰਥਾ ਬਹੁਤ ਉਪਦੇਸ਼, ਕਿਉਂਕਿ ਤਨ ਨੂੰ ਚਲਾਉਣ ਵਾਲਾ ਅਸਲ ਵਿੱਚ ਮਨ ਹੈ। ਭਾਈ ਗੁਰਦਾਸ ਜੀ ਨੇ ਆਖਿਆ ਨਾ ਵੀ ਹਰੇਕ ਗਿਆਨ ਇੰਦਰੀ 'ਚ ਬੈਠਾ ਮਨ ਹੀ ਸਾਧ ਸੰਗਤ ਜੀ ਚਲਾ ਰਿਹਾ, ਇਹਨਾਂ ਨੂੰ ਰਸ ਮਾਣ ਰਿਹਾ, ਅੱਖਾਂ 'ਚ ਬੈਠਾ ਦੇਖਦਾ, ਕੰਨਾਂ 'ਚ ਸੁਣਨ ਦਾ ਰਸ ਲੈ ਰਿਹਾ। ਇਹਦਾ ਸੁਧਰਨਾ ਅਤੀ ਜ਼ਰੂਰੀ। ਗੁਰਮੁਖਾਂ ਦੇ ਬਚਨ ਔਰ ਕਹਿੰਦੇ ਨੇ, ਕਸੇ ਰਾਹ ਕੇ ਸਤਾਨ ਬਬਦ ਪੇਸਰਾ ਕੁਜਾਬਾਦ ਗਰਦਨ ਬਰਾਹੇ ਖੁਦਾ। ਕਹਿੰਦੇ ਮਨ ਬਹੁਤ ਸ਼ਤਾਨ ਹੁੰਦਾ, ਮਨਾ ਸਤਾਨਾ ਬੇਈਮਾਨਾ, ਕਦੇ ਤਾਂ ਟਿੱਕ ਕੇ ਬਹਿ ਜਾ। ਕਸੇ ਰਾਹ ਕੇ ਸੈਤਾਨ ਬਬਦ ਪੇਸਰਾ ਕੁਜਾਬਾਦ ਗਰਦਨ ਬਰਾਹੇ ਖੁਦਾ। ਕਹਿੰਦੇ ਨੇ ਆਪਣੇ ਮਨ ਨੂੰ ਥੋੜ੍ਹਾ ਜਿਹਾ ਇਹਨੂੰ ਨੱਥ ਪਾ ਕੇ ਰੱਖੋ, ਢਿੱਲਾ ਛੱਡੋਗੇ ਤਾਂ ਕਦੀ ਖੁਦਾ ਦੇ ਰਸਤੇ 'ਤੇ ਨਹੀਂ ਚੱਲਣ ਦੇਵੇਗਾ। ਕਿਉਂਕਿ ਸੁਭਾਅ ਹੁੰਦਾ ਜੀ, ਧਰਮ ਦੇ ਮਾਰਗ 'ਤੇ ਕਿੱਥੇ ਚੱਲਣ ਦਿੰਦਾ ਇਹ। ਜੇ ਪੂਰੇ ਵਰਲਡ ਦੀ ਪਾਪੂਲੇਸ਼ਨ ਆਪਾਂ ਦੇਖੀਏ, ਚਲੋ ਉਹ ਛੱਡ ਵੀ ਲਈਏ, ਉਹ 'ਚੋਂ ਇਕੱਲੀ ਆਪਾਂ ਆਪਣਾ ਪੰਥ ਸਿੱਖ ਸੰਗਤ ਹੀ ਦੇਖੀਏ ਅਤੇ ਸਾਰੇ ਧਰਮ ਦੇ ਮਾਰਗ 'ਤੇ ਹੁੰਦੇ ਨੇ ਜੀ, ਨਹੀਂ ਹੁੰਦੇ। ਇਸੇ ਲਈ ਪਿੱਛੇ ਬਚਨ ਦੁਬਧਾ ਵਾਲਾ ਆ ਗਿਆ। ਦੁਬਧਾ ਵਾਲਾ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ 'ਤੇ ਨਹੀਂ ਚੱਲ ਸਕਦਾ। ਇਸ ਲਈ ਉਪਦੇਸ਼ ਮਨ ਵਾਸਤੇ, ਮਨ ਰੇ ਥਿਰ ਰਹੋ, ਮਨਾ ਟਿੱਕ ਕੇ ਬਹਿ ਇੱਕ ਥਾਂ 'ਤੇ, ਸਤ ਸੰਗਤ ਨੂੰ ਆਪਣਾ ਆਸਰਾ ਬਣਾ, ਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਅਤੇ ਗੁਰੂ ਸਾਹਿਬ ਜੀ ਦੀ ਸਾਜੀ ਸੰਗਤ ਤੋਂ ਬਿਨਾਂ ਕਿਤੇ ਤੈਨੂੰ ਜਾਣ ਦੀ ਜ਼ਰੂਰਤ, ਮਤ ਕਤ ਜਾਹੀ ਜੀਉ, ਕਿਤੇ ਵੀ ਤੈਨੂੰ ਜਾਣ ਦੀ ਜ਼ਰੂਰਤ ਨਹੀਂ।
1: ਬਾਹਰ ਢੂੰਡਤ ਬਹੁਤ ਦੁੱਖ ਪਾਵੇ ਹੈ।
0: ਜੇ ਅੰਦਰਲਾ ਸੁੱਖ ਬਾਹਰ ਲੱਭਦੇ ਫਿਰਾਂਗੇ ਜਾਂ ਪਰਮਾਤਮਾ ਦੀ ਪ੍ਰਾਪਤੀ ਵੀ ਕੋਈ ਆਖੇ ਮੈਨੂੰ ਬਾਹਰੋਂ ਹੋ ਜੇ, ਕਹਿੰਦੇ ਦੁੱਖ ਪ੍ਰਾਪਤ ਹੋਵੇਗਾ। ਪਰਮਾਤਮਾ ਦੀ ਪ੍ਰਾਪਤੀ ਬਾਹਰੋਂ ਕਿਤੋਂ ਨਹੀਂ ਹੁੰਦੀ ਜੀ, ਅਸਲ ਵਿੱਚ ਆਪਣੇ ਅੰਦਰੋਂ ਹੀ ਪ੍ਰਾਪਤ ਹੋਣਾ। ਜਾਂ ਇਉਂ ਆਪਾਂ ਕਹਿ ਸਕਦੇ ਹਾਂ ਵੀ ਜਿਹਨਾਂ ਨੂੰ ਆਪਣੇ ਅੰਦਰੋਂ ਸਭ ਸੰਗਤ ਜੀ ਅਣਭਾਵ ਹੋ ਜਾਂਦਾ, ਫਿਰ ਉਹਨਾਂ ਨੂੰ ਬਾਹਰੋਂ ਵੀ ਸ੍ਰਿਸ਼ਟੀ ਦੇ ਕਣ ਕਣ 'ਚ ਆਉਂਦਾ। ਉਹਨਾਂ ਨੇ ਫਿਰ ਆਖਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਪਹਿਲਾਂ ਆਪਣੇ ਅੰਦਰੋਂ, ਇਹ ਘੁੰਡੀ ਆ ਸਮਝ ਲਓ ਵੀ ਪ੍ਰਾਪਤੀ ਆਪਣੇ ਅੰਦਰੋਂ ਹੀ ਆਉਣੀ। ਇਸੇ ਲਈ ਆਖਿਆ ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਦਿਲ ਦੀ ਖੋਜ ਕਰਨ ਨਾ ਫਿਰ ਪਰੇਸ਼ਾਨੀ ਮਾਹੇ। ਪਰੇਸ਼ਾਨੀ 'ਚ ਫਿਰਨ ਦੀ ਤੈਨੂੰ ਕੀ ਜ਼ਰੂਰਤ ਹੈ, ਕਿਉਂਕਿ ਉਹ ਤੇਰੇ ਅੰਦਰ ਹੈ। ਪਰ ਇੱਕ ਕੁਦਰਤੀ ਸੁਭਾਅ, ਲੱਭਦੇ ਸਾਰੇ ਬਾਹਰ ਹੈ ਜੀ। ਅੰਤਰਮੁਖੀ ਬਿਰਤੀ ਕਰਨੀ ਖੇਡ ਤਾਂ ਨਹੀਂ ਹੁੰਦੀ, ਪਰ ਪ੍ਰਾਪਤੀ ਉਦੋਂ ਹੀ ਹੋਣੀ ਜਦੋਂ ਅੰਦਰ ਨੂੰ ਕੋਈ ਦੇਖੇਗਾ, ਬਾਹਰੋਂ ਨਹੀਂ। ਬਾਹਰੋਂ ਤਾਂ ਬਹੁਤ ਬਚਨਾ, ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜ ਏ ਵਸੀ ਰੱਬ ਹਿਆਲੀਏ। ਉਹ ਕਹਿੰਦੇ ਤੂੰ ਜੰਗਲਾਂ 'ਚ ਕਿਹਨੂੰ ਲੱਭਦਾ ਫਿਰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਬਚਨ, ਕਾਹੇ ਰੇ ਬਨ ਖੋਜਣ ਜਾਈ, ਸਰਬਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ, ਪੋਪ ਮਤ ਜੋ ਬਾਸ ਬਸਤਾ ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘਾਟ ਹੀ। ਆਹ ਬਚਨ ਹੈ ਜੇ ਆ ਗਿਆ ਜੀ ਬਚਨ ਮਹਾਰਾਜ ਦਾ। ਉਹ ਕਹਿੰਦੇ ਤੈਸੇ ਹੀ ਹਰ ਬਸੇ ਨਿਰੰਤਰ, ਚਲੋ ਉੱਪਰ ਸੌਖੇ ਜਿਹੇ ਅਰਥ ਥੋੜ੍ਹੇ ਜਿਹੇ ਸਮਝ ਲੈਂਦੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੰਗਲਾਂ 'ਚ ਕੀ ਕਰਨ ਨੂੰ ਜਾਂਦਾ ਭਾਈ ਤੂੰ, ਕਾਹੇ ਰੇ ਬਨ ਖੋਜਣ ਜਾਈ, ਪਰਮਾਤਮਾ ਦੀ ਖੋਜ ਕਰਨ ਲਈ ਤੈਨੂੰ ਬਾਣਾਂ 'ਚ ਜਾਣ ਦੀ ਕੀ ਜ਼ਰੂਰਤ ਹੈ। ਸਰਬਨਿਵਾਸੀ ਸਦਾ ਅਲੇਪਾ, ਉਹ ਸਾਰਿਆਂ ਵਿੱਚ ਵੱਸਣ ਵਾਲਾ ਜਿਹੜਾ ਸਾਰਿਆਂ 'ਚ ਵੱਸਦਾ ਹੋਇਆ ਵੀ ਨਿਰਲੇਪ ਹੈ। ਇਹ ਵੀ ਗੁਣ ਹੈ ਜੀ, ਅਕਾਲ ਪੁਰਖ ਦੇ ਬਿਨਤ ਗੁਣਾਂ 'ਚੋਂ ਇੱਕ ਗੁਣ ਇਹ ਹੈ, ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗਿਆ, ਤੇਰਾ ਅੰਤਰਾ ਪਾਇਆ ਸੁਰਗ ਮਾਸ਼ ਪਿਆਲ ਜੀਓ। ਦੇਖੋ ਜੋਗੀ ਅੰਦਰ ਵੀ ਬੈਠਾ, ਭੋਗੀ ਅੰਦਰ ਵੀ ਹੈ, ਗੁਰਮੁਖਾਂ ਅੰਦਰ ਵੀ ਹੈ, ਮਨ ਮੁੱਖਾਂ ਅੰਦਰ ਵੀ ਹੈ, ਪਰ ਫਿਰ ਵੀ ਨਿਰਲੇਪ ਹੈ। ਪਾਪੀਆਂ ਅੰਦਰ ਕੋਈ ਪਾਪ ਦੀ ਲਪਾਈ ਮਾਨਗੀ ਥੋੜ੍ਹੋ ਹੈਗੀ ਅਕਾਲ ਪੁਰਖ ਨੂੰ, ਉਹ ਤਾਂ ਨਿਰਲੇਪ ਹੈ ਨਾ। ਸਰਬ ਨਿਵਾਸੀ ਸਾਰਿਆਂ 'ਚ ਵੱਸਣ ਵਾਲਾ, ਸਦਾ ਅਲੇਪਾ ਜਿਹੜਾ ਸਦਾ ਨਿਰਲੇਪ ਰਹਿੰਦਾ, ਤੋਹੀ ਸੰਗ ਸਮਾਈ, ਕਹਿੰਦੇ ਤੇਰੇ ਨਾਲ ਹੈ ਉਹ। ਅੱਗਿਓ ਪ੍ਰਮਾਣ ਦੇ ਤੇ ਜੀ, ਪੋਹ ਮਾਧ ਜੋ ਵਾਸ ਵਸਤ ਹੈ, ਜਿਵੇਂ ਫੁੱਲਾਂ 'ਚ ਸੁਗੰਧੀ ਹੁੰਦੀ ਵੱਸਦੀ ਹੈ, ਮੁਕਰਮਾ ਇਹ ਜੈਸੇ ਸ਼ਾਈ, ਸ਼ੀਸ਼ੇ ਦੇ ਸਾਹਮਣੇ ਹੋਈਏ ਤਾਂ ਆਪਣਾ ਪਰਛਾਵਾਂ ਦਿਸਣਾ ਹੀ ਦਿਸਣਾ ਜਿਵੇਂ ਉਹ ਆ ਉੱਥੇ। ਤੈਸੇ ਹੀ ਅਰ ਬਸੇ ਨਿਰੰਤਰ, ਕਹਿੰਦੇ ਇੱਕ ਰਸ ਇਵੇਂ ਹੀ ਪਰਮਾਤਮਾ ਵੱਸ ਰਿਹਾ ਤੇਰੇ ਨਾਲ, ਪਰ ਕਰਨਾ ਕੀ, ਘਾਟ ਹੀ ਖੋਜੋ ਪਾਜ, ਕਹਿੰਦੇ ਹਿਰਦੇ 'ਚੋਂ ਲੱਭ ਉਸ ਨੂੰ, ਖੋਜ ਹਿਰਦੇ 'ਚੋਂ ਕਰ। ਕਿਉਂ ਜੀ, ਬਾਹਰ ਭੀਤਰ ਏਕੋ ਜਨ ਹੋ ਇਹ ਗੁਰ ਗਿਆਨ ਬਤਾਈ। ਗੁਰੂ ਤੇਗ ਬਹਾਦਰ ਸਾਹਿਬ ਦੇ ਬਿਨ ਕਹਿੰਦੇ ਬਾਹਰ ਅਤੇ ਭੀਤਰ ਇੱਕੋ ਹੀ ਹੈ ਗੁਰਮੁਖੋ, ਪਰ ਪ੍ਰਾਪਤੀ ਅੰਦਰੋਂ ਪਹਿਲਾਂ ਹੋਵੇਗੀ ਫਿਰ ਬਾਹਰ ਦਿਸਣਾ। ਜਿਹੜਾ ਬਾਹਰ ਹੈ ਉਹੀ ਅੰਦਰ ਹੈ, ਜਿਹੜਾ ਅੰਦਰ ਹੈ ਉਹੀ ਬਾਹਰ ਹੈ। ਪਰ ਇਹ ਕਹਿੰਦੇ ਗਿਆਨ ਗੁਰੂ ਸਾਹਿਬ ਦੇ ਸਕਦੇ, ਇਹ ਗੁਰੂ ਨੇ ਗੱਲ ਦੱਸੇ ਤੈਨੂੰ ਤੇਰੇ ਅੰਦਰੋਂ ਲੱਭਣਾ, ਉਹ ਤੇਰੇ ਕੋਲ ਹੈ, ਤੂੰ ਆਪਣੇ ਘੱਟ ਦੀ ਖੋਜ ਕਰ, ਘੱਟ ਹੀ ਖੋਜੋ ਪਾਈ। ਇਸ ਲਈ ਸਤਿਗੁਰੂ ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਬਾਹਰ ਲੱਭਣ ਜਾਵੇਗਾ ਇਕਾਂਤ 'ਚ ਭੁੱਖੀਆਂ ਭੁੱਖਾਂ ਕੱਟਣੀਆਂ ਪੈਣਗੀਆਂ, ਚੱਖੜ ਮੀਂਹ ਹਨੇਰੀਆਂ ਪਿੰਡੇ 'ਤੇ ਝੱਲਣੇ ਪੈਣਗੇ ਜੀ ਸਾਰੇ, ਸਾਲਾਂ ਦੇ ਸਾਲ ਜੰਗਲਾਂ 'ਚ ਨੰਗੇ ਪੈਰੀਂ ਫਿਰਨ ਤੋਂ ਬਾਅਦ ਵੀ ਦੇਹ ਨੂੰ ਦੁੱਖ ਤਾਂ ਮਿਲੇਗਾ। ਹਜ਼ੂਰ ਕਿਰਪਾ ਕਰਦੇ ਕਹਿੰਦੇ ਪਰਮਾਤਮਾ ਦੀ ਬਾਹਰੋਂ ਪ੍ਰਾਪਤੀ ਨਹੀਂ ਹੈ।
1: ਘਰ ਅੰਮ੍ਰਿਤ ਕਟ ਮਾਹੀ ਜੀਓ,
0: ਉਹ ਨਾਮ ਅੰਮ੍ਰਿਤ ਤੇਰੇ ਘਰੇ ਹੀ ਹੈ, ਤੇਰੇ ਹਿਰਦੇ ਵਿੱਚ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ। ਇਹਦੇ ਉੱਤੇ ਕੋਈ ਪ੍ਰਮਾਣ ਵੈਸੇ ਤਾਂ ਨਹੀਂ ਆਪਾਂ ਨੂੰ ਚਾਹੀਦਾ, ਪਰ ਸਾਨੂੰ ਸਮਝਾਉਣ ਲਈ ਤਾਂ ਹਜ਼ਾਰਾਂ ਪ੍ਰਮਾਣ ਮਹਾਰਾਜ ਜੀ ਨੇ ਦਿੱਤੇ। ਉਹ ਕਹਿੰਦੇ ਨਾਮ ਅੰਮ੍ਰਿਤ ਜਿਹੜਾ ਨਾ ਕੀਮਤੀ ਖਜ਼ਾਨਾ, ਇਹਦਾ ਵਿਸ਼ਰਾਮ ਦੇਹੀ ਅੰਦਰ ਹੀ ਹੈ, ਅੰਦਰੋਂ ਹੀ ਪ੍ਰਾਪਤ ਹੋਵੇਗਾ ਤੈਨੂੰ। ਸਿਆਣੇ ਉੱਦਾਂ ਇਹ ਵੀ ਕਹਿੰਦੇ, ਕਹਿੰਦੇ ਗੁਰਮੁਖੋ ਅੰਦਰਲੇ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਸਤੇ ਹੀ ਬਾਹਰੋਂ ਖੰਡੇ ਦਾ ਅੰਮ੍ਰਿਤ ਛਕੀਦਾ। ਕਿਉਂਕਿ ਤਰਕਵਾਦੀਆਂ ਦੇ ਸਵਾਲ ਹੁੰਦੇ ਨਾ ਕਿ ਜ਼ਰੂਰਤ ਕੀ ਹੈ ਜੀ ਇਹਦੀ, ਹੁਣ ਕੀ ਜ਼ਰੂਰਤ ਹੈ ਜੀ, ਇਹਨਾਂ ਚੀਜ਼ਾਂ ਦੀ ਤਾਂ ਲੋੜ ਹੀ ਹੈ ਨਹੀਂ ਜੀ ਕੋਈ, ਅੰਦਰ ਹੈਗਾ ਤਾਂ ਹੈ ਆਪਣੇ ਅੰਮ੍ਰਿਤ। ਅੰਦਰਲੇ ਨੂੰ ਪ੍ਰਗਟ ਕਰਨ ਵਾਸਤੇ ਬਾਹਰਲੇ ਦੀ ਜ਼ਰੂਰਤ ਹੁੰਦੀ, ਅਤੇ ਬਾਹਰਲੇ ਵਾਸਤੇ ਇੱਕ ਮਰਿਆਦਾ ਫਿਰ ਪੰਜਾਂ ਕਕਾਰਾਂ ਦੀ, ਪੰਜਾਂ ਪਿਆਰਿਆਂ ਕੋਲ ਜਾਂਦੇ ਹਾਂ, ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ, ਉਹ ਆਪਾਂ ਨੂੰ ਫਿਰ ਪੰਜਾਂ ਕਕਾਰਾਂ ਰੂਪੀ ਬਾਣਾ ਦਿੰਦੇ ਆ ਜੀ। ਅਤੇ ਜਿਹਨਾਂ ਦੀ ਬੁੱਧੀ ਨੂੰ ਰੇਤੀ ਲੱਗੀ ਹੁੰਦੀ ਉਹਨਾਂ ਨੇ ਪ੍ਰਸ਼ਨ ਕਰਨਾ ਤਾਂ ਫਿਰ ਕਕਾਰਾਂ 'ਤੇ ਵੀ ਉੱਠ ਆਉਂਦਾ, ਫਿਰ ਨਿਤਨੇਮ 'ਤੇ ਵੀ ਉੱਠੇਗਾ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਨੇ ਗੜ੍ਹਦੀ ਵਾਲੇ ਸਤਸੰਗ ਜੀ ਪ੍ਰਚਾਰ ਕੀਤਾ, ਅਤੇ ਉੱਦਣ ਦਾ ਸਾਰਾ ਪ੍ਰਚਾਰ ਅੰਮ੍ਰਿਤ ਛਕਣ 'ਤੇ ਕਕਾਰਾਂ 'ਤੇ ਸੀ ਮਹਾਂਪੁਰਖਾਂ ਦਾ। ਅਤੇ ਉਹ ਸੀਗਾ ਕਾਲਜ ਵਿੱਚ ਜੀ, ਉੱਥੇ ਉਹ ਸਾਰੇ ਪੜ੍ਹੇ ਲਿਖੇ ਲੋਕ ਵੀ ਬੈਠੇ ਸੀ, ਪ੍ਰੋਫੈਸਰ ਆਦਿ। ਤਾਂ ਉਹ ਵਿੱਚੋਂ ਇੱਕ ਪ੍ਰੋਫੈਸਰ ਨੇ ਸਵਾਲ ਕਰ ਦਿੱਤਾ ਜੀ ਕਥਾ ਤੋਂ ਬਾਅਦ, ਕਹਿੰਦਾ ਵੀ ਮਹਾਂਪੁਰਖੋ ਇੰਨਾ ਜ਼ੋਰ ਕਕਾਰਾਂ 'ਤੇ ਤੁਸੀਂ ਲਾਤਾ, ਇਹ ਉਸ ਸਮੇਂ ਦੀ ਜ਼ਰੂਰਤ ਸੀ ਕਿਰਪਾਨ ਪਾਉਣ ਦੀ, ਅੱਜ ਥੋੜ੍ਹੀ ਇਹਦੀ ਲੋੜ ਹੈ। ਅੱਜ ਤਾਂ ਜੰਗੀ ਜਹਾਜ਼ ਆ ਗਏ, ਟੈਂਕ ਆ ਗਏ, ਤੋਪਾਂ ਆ ਗਈਆਂ, ਹੁਣ ਕਿਰਪਾਨ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਵੀ ਇਹ ਸਮੇਂ ਅਨੁਸਾਰ ਬਦਲਣਾ ਪੈਂਦਾ। ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਭਾਈ ਤੁਸੀਂ ਕਿੱਥੋਂ ਆਏ ਜੀ ਅੱਜ ਜੀ? 10 ਕੁ ਕਿਲੋਮੀਟਰ 'ਤੇ ਮੇਰਾ ਪਿੰਡ ਆ। ਕਦ 'ਤੇ ਆਏ ਜੇ ਜੀ? ਸਾਈਕਲ 'ਤੇ ਆਏ ਹਾਂ। ਮਹਾਂਪੁਰ ਕਹਿੰਦੇ ਵੀ ਹੁਣ ਤੁਸੀਂ ਵਾਪਸ ਵੀ ਜਾਣਾ ਹੋਣਾ? ਹਾਂਜੀ ਜਾਣਾ ਜੀ। ਅਤੇ ਸੰਤ ਕਹਿੰਦੇ ਵੀ ਰਸਤੇ ਵਿੱਚ ਇੱਕ ਬੰਦਾ, ਉਹਦੇ ਮੋਢੇ 'ਤੇ ਡਾਂਗ ਹੈ, ਉਹਨੇ ਤੇਰੇ ਸਾਈਕਲ ਨੂੰ ਰੋਕ ਲਿਆ, ਉਸ ਡਾਂਗ ਕਰਕੇ ਉਹ ਤੇਰੀ ਘੜੀ ਵੀ ਲਾ ਲਏਗਾ, ਜੇਬਾਂ ਵੀ ਫੋਲ ਲਏਗਾ, ਉਦੋਂ ਤੈਨੂੰ ਬਚਾਉਣ ਕੋਈ ਜੰਗੀ ਜਹਾਜ਼ ਨਹੀਂ ਆਉਣਾ, ਅਤੇ ਕੋਈ ਤੋਪ ਤੇਰੇ ਕੰਮ ਨਹੀਂ ਆਉਣੀ ਭਾਵੇਂ ਕਿੰਨੀਆਂ ਬਣੀਆਂ ਹੋਣ, ਉੱਥੇ ਟੈਂਕ ਨਹੀਂ ਤੂੰ ਸੱਦ ਸਕਦਾ, ਉੱਥੇ ਕਲਗੀਧਰ ਪਾਤਸ਼ਾਹ ਜੀ ਦਾ ਸ਼ਸਤਰ ਤੇਰੇ ਕੋਲ ਹੋਵੇਗਾ, ਅਤੇ ਤੂੰ ਬਰਾਬਰ ਦਾ ਫਿਰ ਲਾਵੇ ਤੈਨੂੰ ਕੋਈ ਹੱਥ, ਨਹੀਂ ਤਾਂ ਫਿਰ ਪ੍ਰਸ਼ਨ ਤਾਂ ਉੱਠਦੇ ਜੀ। ਸੋ ਇਹ ਇਹ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਜੋ ਦਿੱਤੀ ਸਤਿਗੁਰੂ ਜੀ ਨੇ, ਬਾਹਰੋਂ ਵੀ ਆਪਾਂ ਨੂੰ ਦਿੱਤੀ ਹੈ, ਕਿਰਪਾ ਹੀ ਹੈ। ਹੁਣ ਇੱਥੇ ਸਤਿਗੁਰੂ ਆ ਗਿਆ, ਉਹ ਜਿਹੜਾ ਅੰਮ੍ਰਿਤ ਹੈ ਉਹ ਤੇਰੇ ਅੰਦਰ ਹੈ। ਘਾਟ ਅੰਮ੍ਰਿਤ ਘਰ ਅੰਮ੍ਰਿਤ ਘਾਟ ਮਾਹੀ ਜੀਓ, ਪਰ ਅੰਦਰਲੇ ਨੂੰ ਜਿਹੜਾ ਘਾਟ ਮਾਹੀ ਆ ਇਹਨੂੰ ਪ੍ਰਗਟ ਕਰਨ ਵਾਸਤੇ ਬਾਹਰਲਾ ਵੀ ਅਤਿ ਜ਼ਰੂਰੀ ਹੈ। ਗੁਰਮੁਖੋ ਜ਼ਰੂਰੀ ਨਾ ਹੁੰਦਾ ਤਾਂ ਕਲਗੀਧਰ ਪਾਤਸ਼ਾਹ ਕਦੀ ਪੰਜਾਂ ਪਿਆਰਿਆਂ ਦੇ ਸਾਹਮਣੇ ਆਪ ਵੀਰਾ ਸੁਣ ਕੇ ਨਾ ਕਹਿੰਦੇ ਵੀ ਮੈਨੂੰ ਵੀ ਦਿਓ ਹੁਣ ਤੁਸੀਂ ਉਹ। ਜੇ ਗੁਰੂ ਸਾਹਿਬ ਨਾ ਛੱਕਦੇ ਤਾਂ ਕਿ ਸਮਰੱਥਾ ਘਟਦੀ ਸੀ ਜੀ ਦਸਵੇਂ ਪਾਤਸ਼ਾਹ ਜੀ ਦੀ? ਨਹੀਂ ਸੀ ਘਟਦੀ, ਉਹਨਾਂ ਨੇ ਤਾਂ ਬਣਾਇਆ, ਤਿਆਰ ਤਾਂ ਦਸਵੇਂ ਪਾਤਸ਼ਾਹ ਜੀ ਨੇ ਕੀਤਾ, ਪਰ ਪੰਜਾਂ ਤੋਂ ਮੰਗ ਕੇ ਲਿਆ ਕਲਗੀਧਰ ਪਾਤਸ਼ਾਹ ਨੇ ਵੀ ਸਾਨੂੰ ਸਮਝ ਆ ਜਾਵੇ ਗੁਰਮੁਖੋ, ਜੇ ਅੰਦਰਲੇ ਨੂੰ ਪ੍ਰਗਟ ਕਰਨਾ ਤਾਂ ਬਾਹਰਲੇ ਦੀ ਵੀ ਜ਼ਰੂਰਤ ਹੈ, ਅੰਦਰੋਂ ਨਾਮ ਅੰਮ੍ਰਿਤ ਪ੍ਰਗਟ ਕਰਨਾ ਅਤੇ ਬਾਹਰੋਂ ਵੀ ਖੰਡੇ ਦਾ ਅੰਮ੍ਰਿਤ ਅਤਿ ਜ਼ਰੂਰੀ ਹੈ, ਵਟੂ ਚਾਹੀਦਾ। ਤਾਂ ਦਸਵੇਂ ਪਾਤਸ਼ਾਹ ਜੀ ਨੇ ਲਿਆ ਜੀ, ਪ੍ਰਾਪਤ ਕੀਤਾ। ਅਤੇ ਫਿਰ ਅੱਗਿਓਂ ਪ੍ਰਾਪਤ ਕਰਕੇ ਫਿਰ ਕੀ ਕਰਨਾ? ਫਿਰ ਦੱਸ ਦਿੱਤਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਕਦੀ ਆਉਣ ਵਾਲੇ ਸਮੇਂ 'ਚ ਇਹ ਤਾਂ ਮਨ 'ਚ ਆਵੇਗਾ ਵੀ ਗੁਰੂ ਸਾਹਿਬ ਨੇ ਸਾਡੇ ਤੋਂ ਦਾਤ ਪ੍ਰਾਪਤ ਕੀਤੀ ਸੀ, ਅਸੀਂ ਦੀਖਿਅਤ ਕੀਤਾ ਕਲਗੀਧਰ ਪਾਤਸ਼ਾਹ ਨੂੰ, ਐਸਾ ਨਾ ਹੰਕਾਰ ਕਦੀ ਆ ਜਾਏ ਜੀ। ਹੁਣ ਤੁਸੀਂ ਕਿਰਪਾ ਕਰਨੀ, ਕਿਉਂਕਿ ਗੁਰੂ ਤੋਂ ਸਿੱਖ ਦੀਖਤ ਹੁੰਦਾ, ਸਿੱਖ ਤੋਂ ਗੁਰੂ ਤਾਂ ਪਹਿਲੀ ਵਾਰੀ ਹੋਇਆ ਨਾ, ਉਸ ਵੇਲੇ ਫਿਰ ਦਸਵੇਂ ਪਾਤਸ਼ਾਹ ਨੇ ਵਚਨ ਕੀਤੇ ਸੀ, ਜੋ ਹਮਰੀ ਫੁਨ ਰਹਿਤ ਸੁਰੱਖ ਹੈ, ਗੁਰਬਾਣੀ ਰਸ ਨਿਤ ਉੱਠ ਚੱਖ ਹੈ, ਮੈਂ ਤਿਨਕੇ ਸਦ ਰਹੋ ਸਹਾਇਕ, ਦੁੱਖ ਵਿਘਨ ਸਗਲੇ ਤਿਨਕਾਇਕ। ਮਹਾਰਾਜ ਨੇ ਕਿਹਾ ਜਿਹੜਾ ਸਿੱਖ ਅੰਮ੍ਰਿਤ ਛਕ ਕੇ ਰੋਜ਼ ਬਾਣੀ ਪੜ੍ਹੇਗਾ, ਇਸ ਬਾਣੀ ਵਿੱਚੋਂ ਰਸ ਪ੍ਰਾਪਤ ਕਰੇਗਾ, ਸਾਰੇ ਦੁੱਖ ਵਿਘਨ ਮੈਂ ਉਹਦੇ ਦੂਰ ਕਰਾਂਗਾ। ਸੋ ਭਾਵੇਂ ਅੰਦਰ ਹੈ, ਅੱਜ ਤਾਂ ਅੰਦਰਲੇ ਦੀ ਗੱਲ ਚੱਲ ਰਹੀ ਹੈ, ਕਿਉਂਕਿ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਤੇ ਉਹ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਆ। ਸੋ ਮਹਾਰਾਜ ਕਹਿੰਦੇ ਉਹ ਨਾਮ ਅੰਮ੍ਰਿਤ ਤੇਰੇ ਘਰ ਤੇਰੇ ਹਿਰਦੇ ਵਿੱਚ ਹੈ,
1: ਰਹਾਉ
0: ਬਸਰਾਮ ਦੇ ਕੇ ਕਿਰਪਾ ਕਰ ਰਹੇ ਮਹਾਰਾਜ ਜੀ।
1: ਅਬ ਗੁਣ ਛੋੜ ਗੁਣਾ ਕਉ ਧਾਵਹੁ।
0: ਫਿਰ ਮਹਾਰਾਜ ਕੀ ਕਰੀਏ ਜੀ, ਉਹਨੂੰ ਅੰਦਰਲੇ ਨੂੰ ਪ੍ਰਾਪਤ ਕਰਨ ਲਈ ਵਿਧੀ ਕੀ ਹੈ ਜੀ? ਤਾਂ ਹਜ਼ੂਰ ਕਿਰਪਾ ਕਰਦੇ, ਅਵਗੁਣ ਛੋੜ ਗੁਣਾ ਕਉ ਧਾਵ, ਸਰਲੀ ਅਰਥ ਨੇ ਜੀ, ਅਵਗੁਣ ਛੱਡ ਦਿਓ ਗੁਣ ਪ੍ਰਾਪਤ ਕਰੋ। ਧਾਵ ਦਾ ਅਰਥ ਉਦਾਂ ਅਖਰੀ ਅਰਥ ਦੌੜਨਾ ਹੁੰਦਾ, ਕਹਿੰਦੇ ਗੁਣ ਜਿੱਥੋਂ ਲੱਭਦਾ ਭੱਜ ਕੇ ਪ੍ਰਾਪਤ ਕਰ ਲਓ, ਕਿਉਂਕਿ ਬਚਨ ਨੇ ਮਾਰੇ ਦੇ ਸਾਂਝ ਕੀਜੀਏ, ਗੁਣ ਹੈ ਕੇਰੀ ਛਾੜੇ ਅਵਗੁਣ ਚੱਲੀਏ, ਗੁਣਾਂ ਵਾਲਿਆਂ ਨਾਲ ਸਾਂਝ ਪਾਓ ਗੁਰਮੁਖੋ, ਗੁਣ ਆ ਜਾਣਗੇ। ਚਰਚਾ ਵੀ ਕਰਨਾ ਦਿਨੇ ਗੱਲਬਾਤ ਵਿੱਚ, ਅਤੇ ਗੁਣਾਂ ਦਾ ਕੀਤਾ ਜਾਏ ਤਾਂ ਗੁਣ ਅੰਦਰ ਆਉਣਗੇ, ਅਵਗੁਣਾਂ ਦਾ ਹੀ ਕਰੀ ਜਾਣਾ ਤਾਂ ਫਿਰ ਅਵਗੁਣ ਆ ਜਾਣਗੇ ਜੀ। ਇਸ ਲਈ ਵਿਧੀ ਦੱਸਦੀ ਹਜ਼ੂਰ ਨੇ, ਅਵਗੁਣ ਛੱਡ ਦਿਓ ਗੁਣ ਧਾਰਨ ਕਰੋ।
1: ਕਰ ਅਵਗੁਣ ਪਛਤਾਹੀ ਜੀਓ,
0: ਕਿਉਂਕਿ ਅਵਗੁਣ ਕਰੋਗੇ ਤੇ ਪਛਤਾਉਣਾ ਪਏਗਾ, ਫਿਰ ਪਛਤਾਵਾ ਹੀ ਪੱਲੇ ਰਹਿ ਜਾਵੇਗਾ।
1: ਸਾਰੇ ਆਪ ਸਰ ਕੀ ਸਾਰ ਨਾ ਜਾਣ ਹੈ,
0: ਕਿਉਂਕਿ ਤੈਨੂੰ ਤਾਂ ਭਲੇ ਬੁਰੇ ਦੀ ਸਾਰੀ ਕੋਈ ਨਹੀਂ, ਗੁਣ ਕੀ ਹੈ, ਅਵਗੁਣ ਕੀ ਹੈ, ਪਾਪ ਕੀ ਹੈ, ਪੁੰਨ ਕੀ ਹੈ, ਭੁਲਾ ਕੀ ਭਲਾ ਕੀ ਹੈ, ਬੁਰਾ ਕੀ ਹੈ, ਚੰਗਾ ਕਿਹਨੂੰ ਕਹਿੰਦੇ ਨੇ, ਮਾੜੇ ਦਾ ਅੰਤਰ ਕੀ ਚੰਗੇ ਨਾਲੋਂ, ਤੈਨੂੰ ਸਾਰ ਨਹੀਂ ਕੋਈ। ਸਾਰ ਅਪਸਰ ਦਾ ਅਰਥ ਹੈ ਭਲਾ ਬੁਰਾ, ਚੰਗਾ ਮੰਦਾ, ਸਾਰ ਦਾ ਆਪਾਂ ਨੂੰ ਪਤਾ ਸੋਝੀ। ਮਹਾਰਾਜ ਕਹਿੰਦੇ ਤੈਨੂੰ ਤਾਂ ਗੁਣ ਉਗਣ ਦੀ, ਭਲੇ ਬੁਰੇ ਦੀ, ਚੰਗੇ ਮੰਦੇ ਦੀ ਸੋਝੀ ਕੋਈ ਨਹੀਂ, ਫਰਕ ਹੀ ਨਹੀਂ ਕਰਨਾ ਉਹਦਾ। ਹੁਣ ਜੇ ਗੁਣ ਅਤੇ ਉਗਣ ਵਿੱਚ ਬੁੱਧੀ ਫਰਕ ਨਹੀਂ ਕਰ ਸਕਦੀ ਤਾਂ ਫਿਰ ਭਲਾ ਕਿਵੇਂ ਹੋਵੇਗਾ ਗੁਰਮੁਖੋ? ਇਹ ਤਾਂ ਦੇਖਣਾ ਪਵੇਗਾ ਨਾ ਵੀ ਇਹ ਸ਼ੁਭ ਗੁਣ ਆ ਜਾਂ ਫਿਰ ਅਵਗੁਣ। ਤੂੰ ਗੁਣਾ ਅਵਗੁਣਾਂ ਦੀ, ਚੰਗੇ ਮੰਦੇ ਦੀ ਸੋਝੀ ਭਲਾ ਬੈਠਾ ਹਾਂ।
1: ਫਿਰ ਕੀਚ ਬੁਢਾਹੀ ਜੀਓ,
0: ਤੇ ਮੁੜ ਕੇ ਮੋਹ ਦੇ ਚਿੱਕੜ 'ਚ ਹੀ ਡੁੱਬ ਰਿਹਾ। ਕੀਚ ਚਿੱਕੜ ਲੈਂਦੀ ਬੋਲੀ, ਕਹਿੰਦੇ ਚੰਗੇ ਮਾੜੇ ਦੀ ਵਿਚਾਰ ਭੁੱਲ ਬੈਠਾ, ਔਗਣ ਕਰੀ ਜਾਂਦਾ, ਇਹਨਾਂ ਔਗਣਾਂ ਦੇ ਚਿੱਕੜ ਵਿੱਚ ਹੀ ਮੁੜ ਕੇ ਫਿਰ ਮੁੜ ਕੇ ਪੈ ਰਿਹਾ ਤੂੰ, ਕਿਉਂਕਿ ਇਹ ਸੁਭਾਅ ਹੋ ਜਾਂਦਾ ਜੀ ਬੰਦੇ ਦਾ। ਸਿਆਣੇ ਗੁਰਮੁਖਾਂ ਨੇ ਲਿਖਿਆ, ਉਹ ਕਹਿੰਦੇ ਕਰਨ ਯੋਗ ਜੋ ਵਸਤ ਹੈ, ਵਸਤ ਮਤਲਬ ਕੰਮ, ਕਰਨ ਯੋਗ ਜੋ ਵਸਤ ਹੈ ਫੁਨਤਾ ਕੀ ਇਸ਼ ਨਾ ਹੈ, ਤਾਂ ਕੋ ਫਿਰ ਜੇ ਕੀਜੀਏ ਪ੍ਰਮਾਦ ਕਹਾਵੇਂ ਤਾਂ ਹੈ। ਕਰਨ ਯੋਗ ਜੋ ਵਸਤ ਹੈ ਫੁਨਤਾ ਕੀ ਇਸ਼ ਹੋਏ, ਤਾਂ ਕੋ ਫਿਰ ਨਾ ਕੀਜੀਏ ਪ੍ਰਮਾਦ ਕਹਾਵੇਂ ਸੋਏ। ਕਹਿੰਦੇ ਕਰਨ ਵਾਲਾ ਕੰਮ ਹੋਵੇ, ਜ਼ਰੂਰੀ ਹੋਵੇ ਮਨੁੱਖਾ ਜਨਮ 'ਚ ਕਰਨਾ, ਅਤੇ ਇੱਛਾ ਵੀ ਹੋਵੇ ਵੀ ਕਰਨਾ, ਪਰ ਕਰੇ ਫਿਰ ਨਾ ਬੰਦਾ, ਟਾਈਮ ਲੰਘਾਈ ਜਾਏ। ਇਹ ਪਤਾ ਵੀ ਕਰਨ ਵਾਲਾ ਕੰਮ ਹੈ, ਇਹ ਪਤਾ ਚੰਗੀ ਗੱਲ ਹੈ, ਅਤੇ ਮਨ ਵੀ ਕਰਦਾ ਵੀ ਕਰ ਲਾਂਗੇ ਜੀ, ਕਰਨਾ ਚਾਹੀਦਾ ਜੀ। ਚਲੋ ਨਿਤਨੇਮ ਹੈ, ਸਭ ਨੂੰ ਪਤਾ ਕਰਨਾ ਚੰਗੀ ਗੱਲ ਹੈ, ਕਰਨਾ ਚਾਹੀਦਾ, ਪਰ ਫਿਰ ਵੀ ਨਾ ਕਰੇ। ਅੰਮ੍ਰਿਤ ਛਕਣਾ ਸਭ ਨੂੰ ਪਤਾ ਸਾਡੇ ਭਲੇ ਵਾਸਤੇ ਹੈ, ਛਕਣਾ ਚਾਹੀਦਾ, ਮਨ ਵੀ ਕਰਦਾ ਪਰ ਛਕੇ ਨਾ, ਇਹੀ ਪਰਮਾਤਮਾ ਹੀ ਹੈ ਨਾ ਜੀ। ਸੋ ਕਹਿੰਦੇ ਗੁਣ ਔਗਣ ਦੇ ਵਿੱਚ ਫਰਕ ਰੱਖ, ਸਮਝ ਇਸ ਫਰਕ ਨੂੰ, ਨਹੀਂ ਤਾਂ ਔਗਣ ਕਰਕੇ ਪਛਤਾਉਣਾ ਪਵੇਗਾ।
1: ਅੰਤਰ ਮੈਲ ਲੋਭ ਬਹੁ ਝੂਠੇ,
0: ਕਹਿੰਦੇ ਅੰਦਰ ਲੋਭ ਦੀ ਬਹੁਤ ਵੱਡੀ ਮੈਲ ਹੈ, ਕਿਉਂਕਿ ਲੋਭ ਔਗਣ ਆ ਜੀ, ਅਤੇ ਹੌਲੀ ਹੌਲੀ ਇਹ ਮੈਲ ਫਿਰ ਵੱਧਦੀ ਜਾਂਦੀ, ਮਤਲਬ ਲੋਭ ਵੱਧਦਾ ਜਾਂਦਾ, ਅਤੇ ਜਦੋਂ ਲੋਭ ਦਾ ਹਲਕਾ ਹੀ ਕਿਸੇ ਨੂੰ ਅਜੇ, ਤਾਂ ਮਹਾਰਾਜ ਕਹਿੰਦੇ ਲੋਭ ਲਹਿਰ ਸਭ ਸਮਾਨ, ਹਲਕਾ ਹੈ ਹਲਕੇ ਉਹ ਸਭ ਹੈ ਵਿਗਾਰੇ। ਲੋਭ ਦੀ ਲਹਿਰ ਬੰਦੇ ਨੂੰ ਹਲਕਾਇਆ ਕਰ ਦਿੰਦੀ ਹੈ, ਅਤੇ ਹਲਕਾ ਦੇਖੋ ਕੁੱਤਾ ਹਲਕਾ ਜੇ ਤਾਂ ਮਾਲਕ ਨੂੰ ਵੀ ਦੰਦੀ ਵੱਢੇਗਾ ਜੀ, ਉਹਨੂੰ ਵੀ ਫਿਰ 14 ਟੀਕੇ ਲਵਾਉਣੇ ਹੀ ਪੈਣੇ, ਜਿਹੜਾ ਉਹਨੂੰ ਪਾਲਦਾ ਰਿਹਾ, ਜਿਹੜਾ ਦੁੱਧ ਪਾਉਂਦਾ ਸੀ, ਪ੍ਰਸ਼ਾਦੇ ਪਾਉਂਦਾ ਸੀ। ਜਦੋਂ ਬੰਦੇ ਨੂੰ ਲੋਭ ਦਾ ਹਲਕਾ ਹੋ ਜਾਂਦਾ ਗੁਰਮੁਖੋ, ਫਿਰ ਕਿਹੜੀ ਭੈਣ, ਕਿਹੜਾ ਭਰਾ ਅਤੇ ਕਿਹੜੇ ਸਕੇ ਸੁਧਰੇ, ਜਿੱਥੇ ਦਾ ਲੱਗੇ ਬੰਦਾ ਲਾ ਲਏਗਾ, ਭਰਾ ਭਰਾ ਦੀ ਜ਼ਮੀਨ ਮੰਨ ਲਏਗਾ ਜੀ, ਜੇ ਲੋਭ ਦੀ ਲਹਿਰ ਅੰਦਰ ਚੱਲਦੀ ਹੈ। ਇਸ ਲਈ ਮਹਾਰਾਜ ਨੇ ਕਿਹਾ ਲੋਭੀ ਕਾ ਵਿਸਾਹ ਨੇ ਕੀਜਿਆ ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ। ਕਹਿੰਦੇ ਲੋਭੀ 'ਤੇ ਭਰੋਸਾ ਨਾ ਕਰੀ, ਉੱਥੇ ਲਿਜਾ ਕੇ ਮਾਰੂ ਜਿੱਥੇ ਪਾਣੀ ਵੀ ਨਾ ਮਿਲਿਆ, ਹੱਥ ਨਹੀਂ ਪੈਣਾ ਫਿਰ ਕਦੇ। ਇਸ ਲਈ ਕਹਿੰਦੇ ਤੇਰੇ ਅੰਦਰ ਲੋਭ ਦੀ ਬਹੁਤ ਮੈਲ ਇਕੱਠੀ ਹੋ ਗਈ ਹੈ।
1: ਬਾਹਰ ਨਾਵਹੁ ਕਾਹੀ ਜੀਓ,
0: ਤੇ ਹੁਣ ਕਹਿੰਦੇ ਬਾਹਰ ਨਾ ਤੇ ਅੰਦਰ ਦੀ ਮੈਲ ਤਾਂ ਦੂਰ ਹੋਣੀ ਨਹੀਂ ਜੀ, ਬਾਹਰੋਂ ਕਾਹ ਤੋਂ ਨਾ ਆ ਰਿਹਾ। ਕਿਉਂਕਿ ਇੱਕ ਪੱਖ ਚੱਲ ਰਿਹਾ ਵੀ ਅੰਦਰ ਲੋਭ ਦੀ ਇੰਨੀ ਮੈਲ ਹੈ ਵੀ ਲੋਭ ਇੱਥੋਂ ਤੱਕ ਚਲੇ ਜਾਂਦਾ ਵੀ ਸਭ ਕੁਝ ਮੇਰੇ ਕੋਲ ਹੀ ਆ ਜਾਵੇ, ਦੂਜੇ ਕੋਲ ਕੁਛ ਰਹਿਣ ਹੀ ਨਾ ਦੇਵਾਂ, ਬਾਹਰੋਂ ਨਹਾਉਣ ਦਾ ਫਿਰ ਕੀ ਫਾਇਦਾ ਜੀ। ਇਹ ਇਹ ਕਿਉਂਕਿ ਪ੍ਰਕਰਨ ਇਹ ਚੱਲ ਰਿਹਾ ਨਾ, ਉਵੇਂ ਤਾਂ ਮਹਾਰਾਜ ਨੇ ਆਖਿਆ ਗੁਰਮੁਖ ਨਾਮ ਦਾਨ ਇਸ਼ਨਾਨ, ਇਸ਼ਨਾਨ ਤਾਂ ਕਰਨਾ ਹੀ ਹੈ ਨਾ ਜੀ। ਪਰ ਕਹਿੰਦੇ ਜੀ ਅੰਦਰ ਲੋਭ ਦੀ ਮੈਲ ਭਰੀ ਪਈ ਤਾਂ ਫਿਰ ਤੇਰਾ ਬਾਹਰਲਾ ਇਸ਼ਨਾਨ ਅੰਦਰਲੀ ਮੈਲ ਨੂੰ ਤਾਂ ਨਹੀਂ ਧੋਣ ਲੱਗਾ। ਦੇਹੀ ਧੋਏ ਨਾ ਉਤਰ ਸਮੈਲ, ਫਿਰ ਤਾਂ ਕੋਈ ਫਰਕ ਨਹੀਂ ਪੈਣਾ। ਸਤਿਗੁਰ ਤੀਰਥ ਛੱਡ ਕੇ ਅੜਸੜ ਤੀਰਥ ਨਹਾਉਣ ਜਾਹੀ, ਬਗਲ ਸਮਾਧ ਲਗਾਏ ਕਿਹਾ ਜਿਉ ਜਲ ਜਨਤਾ ਘੁੱਟ ਘੁੱਟ ਖਾਹੀ, ਪੱਖਣ ਨੀਰ ਪਖਾਲੀਏ ਚਿੱਤ ਕਠੋਰ ਨਾ ਭਿੱਜਿਆ ਕਾਹੀ, ਨਦੀ ਨਾ ਡੁੱਬੇ ਤੁੰਬੜੀ ਤੀਰਥ ਵਿਸਨਵਾਰੇ ਨਾਹੀ। ਅਤੇ ਅਖੀਰ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰ ਪੂਰੇ ਵਿਣ ਪਾਰ ਨਾ ਪਾਹੀ। ਅੰਦਰਲੀ ਮੈਲ ਗੁਰੂ ਸਾਹਿਬ ਦੀ ਕਿਰਪਾ ਕਰਨ ਅਤੇ ਨਾਮ ਜਲ ਨਾਲ ਧੋਤੀ ਜਾ ਸਕਦੀ ਹੈ, ਅੰਦਰੋਂ ਲੋਭ ਦੀ ਮੈਲ ਨਾ ਭਰਿਆ ਪਿਆ ਅਤੇ ਬਾਹਰੋਂ ਨਹਾ ਨਹਾ ਕੇ ਵਿਖਾਉਣਾ ਲੋਕਾਂ ਨੂੰ। ਬਾਹਰੋਂ ਤੇਰਾ ਨਹਾਤਾ ਹੋਇਆ ਇਸ਼ਨਾਨ ਕੀਤਾ ਕੀ ਕਰੇਗਾ। ਸੋ ਇਹਦਾ ਇਹਦਾ ਅਰਥ ਆਪਾਂ ਇੱਦਾਂ ਕਰ ਸਕਦੇ ਹਾਂ, ਅੰਦਰਲੀ ਮੈਲ ਨੂੰ ਵੀ ਧੋਣ ਦਾ ਯਤਨ ਕਰਨਾ ਚਾਹੀਦਾ। ਗੁਣ ਗਾਵਤ ਤੇਰੀ ਉਤਰ ਸਮੈਲ, ਜਪਜੀ ਸਾਹਿਬ ਤਾਂ ਸਾਰੇ ਕਰਦੇ ਹੀ ਆ ਨਾ ਜੀ, ਗੁਰਮੁਖ ਜਿਹਨਾਂ ਨੂੰ ਨਹੀਂ ਆਉਂਦਾ ਸੁਣ ਲੈਂਦੇ ਹੋਣਗੇ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੁਖੇ, ਹਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ। ਉਹ ਕਹਿੰਦੇ ਮਤ ਨੂੰ ਜੇ ਪਾਪਾਂ ਦੀ ਮੈਲ ਲੱਗੀ ਗੁਰਮੁਖੋ, ਤੇ ਉਹ ਨਾਮ ਜਲ ਨਾਲ ਧੋਤੀ ਜਾਣੀ। ਬਾਹਰੋਂ ਸਰੀਰ ਧੋ ਲਿਆ, ਅੰਦਰ ਮੈਲਾ ਜੀ ਲੋਭ ਦੀ ਮੈਲ ਕਰਕੇ, ਉਹ ਫਿਰ ਕੁਛ ਲਾਭ ਨਹੀਂ ਹੈ।
1: ਨਿਰਮਲ ਨਾਮ ਜਪੋ ਸਦ ਗੁਰਮੁਖ।
0: ਇਸ ਲਈ ਭਾਈ ਮੁਖੀ ਗੁਰੂ ਤੋਂ ਪੂਰੇ ਗੁਰੂ ਤੋਂ ਨਾਮ ਲੈ ਕੇ ਜਪੋ, ਕਿਉਂਕਿ ਉਹ ਨਾਮ ਨਿਰਮਲ ਹੈ, ਪਵਿੱਤਰ ਹੈ, ਉਹ ਤੇਰੇ ਅੰਦਰ ਨੂੰ ਪਵਿੱਤਰ। ਇਹ ਸੱਚ ਜੇ ਸਤਸੰਗਤ ਜੀ, ਜਿੰਨਾ ਕੋਈ ਵਾਹਿਗੁਰੂ ਕਰੇਗਾ ਉਹਨਾਂ ਉਹਦਾ ਅੰਦਰ ਧੁੱਪੇਗਾ, ਕਿਉਂਕਿ ਇਹ ਇਹ ਇਹ ਆਖਿਆ ਹੋਇਆ ਵਿਅਰਥ ਨਹੀਂ ਜਾਂਦਾ। ਆਖਿਆ ਹੋਇਆ ਤਾਂ ਕੋਈ ਬੋਲ ਵੀ ਵਿਅਰਥ ਨਹੀਂ ਜਾਂਦਾ, ਪਰ ਜਿਨ੍ਹਾਂ ਨੇ ਮਹਾਰਾਜ ਦੀ ਸੋਭਾ 'ਚ ਬਚਨ ਕਹਿ ਲਏ ਉਹ ਥੋੜ੍ਹੀ ਖਾਲੀ ਜਾਣੇ। ਇਸ ਲਈ ਕਹਿੰਦੇ ਨਾਮ ਨਿਰਮਲ ਹੈ, ਤੇਰੇ ਅੰਦਰ ਨੂੰ ਪਵਿੱਤਰ ਕਰੇਗਾ, ਉਸ ਨਾਮ ਨੂੰ ਗੁਰੂ ਤੋਂ ਪ੍ਰਾਪਤ ਕਰਕੇ ਜਪਿਆ ਕਰ।
1: ਅੰਤਰ ਕੀ ਗਤ ਤਾਹੀ ਜੀਓ,
0: ਜਿਹੜੀ ਤੇਰੇ ਅੰਦਰ ਦੀ ਗਤੀ ਹੈ, ਗਾਤੋਂ ਮੈਂ ਨਾ ਸੁਣਨ ਨੂੰ ਵੀ ਕਹਿੰਦੇ ਆ। ਕਹਿੰਦੇ ਸਤਿਗੁਰੂ ਜੀ ਦੇ ਪਵਿੱਤਰ ਨਾਮ ਕਰਕੇ ਜਿਹੜੀ ਤੇਰੀ ਭੇਦ ਬੁੱਧੀ ਹੈ ਅੰਦਰ, ਇਹ ਨਾਸ ਹੋ ਜਾਏਗੀ, ਅੰਦਰ ਪਵਿੱਤਰ ਹੋ ਜਾਵੇਗਾ।
1: ਪਰ ਹਰ ਲੋਭ ਨਿੰਦਾ ਕੂੜ ਤਿਆਗੋ,
0: ਪਰ ਹਰ ਦਾ ਅਰਥ ਹੁੰਦਾ ਜੀ ਛੱਡਣਾ। ਕਹਿੰਦੇ ਹੁਣ ਆਹ ਚੀਜ਼ਾਂ ਛੱਡ, ਜੇ ਨਾਮ ਅੰਮ੍ਰਿਤ ਚਾਹੀਦਾ ਨਾ ਪ੍ਰਾਪਤੀ, ਤੇ ਫਿਰ ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਲੋਭ ਛੱਡਣਾ, ਕੂੜ ਛੱਡਣਾ, ਨਿੰਦਾ ਛੱਡਣੀ ਪਵੇਗੀ ਜੀ। ਬੜੀ ਵਿਆਖਿਆ ਤੁਸੀਂ ਸੁਣੀ ਹੋਣੀ ਹੈ, ਕਿਉਂਕਿ ਗੁਰਮੁਖ ਜੇ ਤੁਸੀਂ ਸਾਰੇ ਰੋਜ਼ਾਨਾ ਸੁਣਨ ਵਾਲੇ। ਸੋ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਅਣਹੋਂ ਦਾ ਭਾਰ ਨਿੰਦਕ ਸਿਰ ਧਰਾ, ਨਿੰਦਕ ਡੂਬਾ ਹਮ ਉਤਰੇ ਪਾਰ, ਕਬੀਰ ਸਾਹਿਬ ਕਹਿੰਦੇ। ਇਸ ਲਈ ਕਹਿੰਦੇ ਲੋਭ ਛੱਡ, ਨਿੰਦਾ ਛੱਡ, ਤੇ ਕੂੜ ਝੂਠ ਦਾ ਤਿਆਗ ਕਰ।
1: ਸੱਚ ਗੁਰ ਬਚਨੀ ਫਲ ਪਾਹੀ ਜੀਓ,
0: ਗੁਰੂ ਸਾਹਿਬ ਜੀ ਦੇ ਬਚਨ ਸੱਚ ਨੇ, ਉਹਨਾਂ ਦੀ ਕਮਾਈ ਕਰ, ਤੈਨੂੰ ਫਲ ਦੀ ਪ੍ਰਾਪਤੀ ਹੋਵੇਗੀ।
1: ਜਿਉਂ ਭਾਵੈ ਤਿਉਂ ਰਾਖੋ ਹਰ ਜੀਓ।
0: ਇਹ ਹੁਣ ਅਰਦਾਸ ਹੈ ਜੀ ਅੱਜ ਦੇ ਸ੍ਰੀ ਮੁਖ ਵਾਕ ਦੀ ਅਖੀਰਲੀ ਪੰਕਤੀ 'ਚ ਇਹ ਬੇਨਤੀ ਹੈ, ਜਿਉਂ ਭਾਵੈ ਤਿਉਂ ਰਾਖੋ ਹਰ ਜੀ। ਜਿਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਉਵੇਂ ਹੀ ਰੱਖਦਾ ਜੀ ਉਹ ਜੀਵਨ, ਜਾਂ ਫਿਰ ਜਿਵੇਂ ਆਪ ਜੀ ਨੂੰ ਪਾਉਂਦਾ ਹੇ ਸੱਚੇ ਪਾਤਸ਼ਾਹ ਜੀ, ਉਵੇਂ ਕਿਰਪਾ ਕਰਕੇ ਸਾਨੂੰ ਰੱਖੋ, ਮਤਲਬ ਆਪਣੇ ਪਿਆਰਿਆਂ ਦੀ ਸੰਗਤ ਵਿੱਚ ਰੱਖੋ ਸਾਨੂੰ।
1: ਜਨ ਨਾਨਕ ਸ਼ਬਦ ਸਲਾਹੀ ਜੀਓ,
0: ਜਿਨ੍ਹਾਂ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕਰਕੇ ਸ਼ਬਦ ਦੁਆਰਾ ਅਸੀਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰ ਸਕੀਏ। ਜਨ ਨਾਨਕ ਸ਼ਬਦ ਸ਼ਬਦਾਰਥ ਉਪਦੇਸ਼ ਵੀ ਹੁੰਦਾ ਜੀ, ਜਿਹਨਾਂ ਗੁਰਮੁਖਾਂ ਵਿੱਚ ਬੈਠਣ ਕਰਕੇ ਗੁਰੂ ਉਪਦੇਸ਼ ਦੁਆਰਾ ਅਸੀਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰ ਸਕੀਏ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੇ 'ਤੇ ਕਿਰਪਾ ਕਰੋ ਜੀ। ਇੱਥੇ ਜੋ ਅੱਜ ਦਾ ਸ੍ਰੀ ਮੁੱਖ ਵਾਕ ਜੋ ਹੁਕਮਨਾਮਾ ਪਾਵਨ ਪਿੱਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸਾਹਿਬ ਤੋਂ ਆਪਾਂ ਨੂੰ ਬਖਸ਼ਿਆ ਸੀ ਜੀ, ਉਸ ਦੀ ਵਿਚਾਰ ਸੰਪੂਰਨ ਹੈ ਅਤੇ ਇਸ ਸਥਾਨ 'ਤੇ ਚੱਲਦੀ ਮਰਿਆਦਾ ਅਨੁਸਾਰ ਬਾਕੀ ਦਾ ਸਮਾਂ ਹੁਣ ਆਪਾਂ ਲੜੀਵਾਰ ਜਿਹੜਾ ਸ਼ਬਦ ਚੱਲਦਾ ਪਿਆ ਜੀ ਉਹ ਸਤਿਗੁਰੂ ਜੀ ਦਾ ਉਪਦੇਸ਼ ਹੈ ਜੀ। ਮਰਿਆਦਾ ਚਲੋ ਹੁਕਮਨਾਮੇ ਦੀ ਪਹਿਲਾਂ ਕਰਨੀ, ਫਿਰ ਲੜੀਵਾਰ ਸ਼ਬਦ ਦੀ, ਜੋ ਗੁਰੂ ਸਾਹਿਬ ਕਿਰਪਾ ਕਰ ਰਹੇ ਹਨ ਇਸੇ ਤਰ੍ਹਾਂ ਪਿਆਰ ਨਾਲ ਸਰਵਣ ਕਰੀਏ ਤਾਂ ਜੋ ਸਾਡਾ ਭਲਾ ਹੋਵੇ ਜੀ।
1: ਪੈਰੋ ਮਹੱਲਾ ਪਹਿਲਾ।
0: ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਭੈਰੋਂ ਰਾਗ ਵਿੱਚ ਕਿਰਪਾ ਕਰ ਰਹੇ ਹਨ।
1: ਜਗਨ ਹੋਮ ਪੁੰਨ ਤਪ ਪੂਜਾ।
0: ਜਗ ਕਰਨੇ, ਹਵਨ ਕਰਨਾ, ਪੁੰਨ ਕਰਨੇ, ਤਪ ਕਰਨੇ, ਪੂਜਾ ਕਰਨੀ ਜੋ ਹੈ।
1: ਦੇਹ ਦੁਖੀ ਨਿਤ ਦੁਖ ਸਹਿ।
0: ਕਹਿੰਦੇ ਗੁਰਮੁਖੋ ਨਾਮ ਤੋਂ ਬਿਨਾਂ ਜਗ ਕਰ ਲਏ, ਹਵਨ ਕਰ ਲਏ, ਪੂਜਾ ਕਰ ਲਏ, ਇਹਦੇ ਨਾਲ ਦੇਹ ਤਾਂ ਦੁਖੀ ਹੋਵੇਗੀ ਅਤੇ ਰੋਜ਼ ਦੁਖੀ ਝੱਲਣੇ ਪੈਣਗੇ, ਇਹਨਾਂ ਚੀਜ਼ਾਂ ਨਾਲ ਅੰਦਰ ਨੂੰ ਸ਼ਾਂਤੀ ਨਹੀਂ ਆਉਣੀ। ਹਾਂ ਇਹ ਆਪਣੇ ਲਈ ਉਪਦੇਸ਼ ਹੈ, ਕਿਤੇ ਹੋ ਸਕਦਾ ਮਨਯੋਗ ਹੋਣਗੀਆਂ ਇਹ ਚੀਜ਼ਾਂ, ਪਰ ਆਪਣੇ ਲਈ ਇਹ ਉਪਦੇਸ਼ ਹੈ ਵੀ ਇਹ ਜੱਗ ਕਰਨੇ, ਹਵਨ ਕਰਨੇ, ਜਪ ਕਰਨੇ, ਪੂਜਾ ਕਰਨੀ, ਇਹ ਦੇਹ ਨੂੰ ਦੁੱਖ ਹੁੰਦਾ ਜੀ ਇਹਦੇ ਕਰਕੇ। ਆਸਾ ਦੀ ਵਾਰ ਗੁਰਮੁਖਾਂ ਤੋਂ ਸੁਣੇ ਨਾ ਤੁਸੀਂ, ਸਤਿਗੁਰੂ ਦੇ ਬਚਨ ਨੇ ਬਹੁਤ ਭੇਖ ਕੀ ਆ, ਦੇਹੀ ਦੁਖਦੀ ਆ, ਸਹੁਵੇ ਜੀ ਆ, ਆਪਣਾ ਕੀ ਆ, ਆਨਣ ਅੱਗਿਓਂ ਗਿਣਤੀ ਸ਼ੁਰੂ ਹੋ ਗਈ, ਆਨਣ ਖਾਇਆ, ਸਾਥ ਗਵਾਇਆ, ਬਸਤਰ ਨਾ ਪਹਿਰੇ, ਐਨਸ ਕਹਿ ਰਹੇ, ਮੋਨ ਵਿਗੂਤਾ, ਕਿਉਂ ਜਾਗੇ ਗੁਰਬਿਨ ਸੂਤਾ, ਪੱਗ ਉੱਪੇ ਤਾਣਾ, ਆਪਣਾ ਕੀ ਆ ਕਮਾਉਣਾ, ਆਲਮਲ ਖਾਈ ਸਰਸ਼ਾਈ ਪਾਈ, ਮੂਰ ਖੰਧੇ ਪੱਤ ਗਵਾਈ, ਬਿਣ ਨਾਵੇ ਕਿਛ ਥਾਏ ਨਾ ਪਾਈ। ਸਾਰੇ ਹੀ ਕਰਮ ਗਿਣ ਕੇ ਮਹਾਰਾਜ ਕਹਿੰਦੇ ਨੇ ਉਲਟਾ ਲਟਕਣ ਵਾਲਾ ਬੰਦਾ, ਕੋਈ ਨੰਗੇ ਪੈਰ ਤੁਰ, ਪੱਗ ਉੱਪੇ ਤਾਣਾ ਦਾ ਅਰਥ ਹੈ ਨੰਗੇ ਪੈਰ ਚੱਲਣਾ, ਪਰਨ ਕਰ ਲੈਣਾ, ਮੈਂ ਜੁੱਤੀ ਨਹੀਂ ਪਾਉਣੀ ਜੀ, ਜੋੜਾ ਨਹੀਂ ਪਾਉਣਾ ਸਾਰੀ ਉਮਰ, ਪੱਗ ਉੱਪੇ ਤਾਣਾ ਦਾ ਅਰਥ ਇਹ ਹੈ। ਮੌਨ ਵਿਗੂਤਾ, ਮੌਨ ਰੱਖ ਲੈਣਾ ਜੀ, 3 ਮਹੀਨੇ ਦਾ, 6 ਮਹੀਨੇ ਦਾ, ਸਾਲ ਦਾ, ਕਿਉਂ ਜਾਗਿਆ ਗੁਰਬਿਨ ਸੂਤਾ। ਸੱਚੇ ਪਾਤਸ਼ਾਹ ਕਹਿੰਦੇ ਇਹ ਸਭ ਦੇਹੀ ਨੂੰ ਦੁੱਖ ਦੇਣ ਦੀਆਂ ਗੱਲਾਂ, ਨਾਮ ਤੋਂ ਬਿਨਾਂ, ਗੁਰੂ ਸਾਹਿਬ ਜੀ ਦੀ ਕਿਰਪਾ ਬਿਨਾਂ ਸੁੱਤਾ ਹੋਇਆ ਮਨ ਅਵਿਦਿਆ ਦੀ ਨੀਂਦ 'ਚੋਂ ਜਾਗੇਗਾ ਕਿਵੇਂ? ਇਹਨਾਂ ਕਰਮਾਂ ਕਰਕੇ ਨਹੀਂ ਜਾਗਣਾ, ਇਹਦੇ 'ਚ ਸਿਰਫ ਦੁੱਖ ਹੈ। ਹੁਣ ਜੇ ਕੋਈ ਉਲਟਾ ਲਟਕਿਆ, ਜੂਨ ਮਹੀਨੇ 'ਚ ਧੂਣੀਆਂ ਤਪਾ ਰਿਹਾ, ਤਾਂ ਦੇਹੀ ਨੂੰ ਦੁੱਖ ਹੈ ਨਾ ਜੀ, ਬਹੁਤ ਭੇਖ ਕੀ ਆ, ਦੇਹੀ ਦੁੱਖ ਦੀ ਆ, ਸੋਵੇ ਜੀ ਆਪਣਾ ਕੀ ਆ। ਕਹਿੰਦੇ ਹੁਣ ਚੱਲ ਫਿਰ, ਤੇਰੀ ਆਪਦਾ ਹੀ ਆ ਨਾ ਇਹ, ਤੂੰ ਚੁਣਿਆ ਵੀ ਮੈਂ ਹੁਣ ਗਰਮੀਆਂ 'ਚ ਧੂਣੀਆਂ ਤਪਾਉਣੀਆਂ ਅਤੇ ਸਰਦੀਆਂ 'ਚ ਜਲ ਧਾਰੇ ਕਰਨੇ ਆ, ਠੰਡੇ ਪਾਣੀ 'ਚ ਬੈਠਣਾ, ਉਲਟਾ ਲਟਕਣਾ ਜੀ ਮੈਂ। ਅਤੇ ਕਹਿੰਦੇ ਫਿਰ ਇਹ ਤਾਂ ਸਿਰਫ ਦੇਹ ਨੂੰ ਦੁੱਖ ਹੈ, ਕਿਉਂਕਿ ਮੂਰਖਾਂ ਦੇ ਪੱਤ ਗਵਾਈ, ਬਿਨ ਨਾਮ ਹੈ ਕੁਛ ਥਾਏ, ਬਿਨਾਂ ਨਾਮ ਤੋਂ ਕੋਈ ਵੀ ਕਰਮ ਗੁਰਮੁਖੋ ਥਾਏ ਨਹੀਂ ਪੈਣਾ ਹੁੰਦਾ। ਇਸ ਲਈ ਜੱਗ ਕਰਨੇ, ਹਵਨ ਕਰਨੇ, ਪੁੰਨ ਕਰਨਾ, ਜਪ ਆਦਿਕ ਜਿਹੜਾ ਕਰਨਾ ਹੈ।
1: ਰਾਮ ਨਾਮ ਬਿਨ ਮੁਕਤ ਨਾ ਪਾਵਸ।
0: ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋਣੀ ਗੁਰਮੁਖੋ, ਕਿਉਂਕਿ ਪਰਮੇਸ਼ਰ ਦੇ ਘਰ ਤਾਂ ਨਾਨਕ ਹੈ ਘਰ ਕੇਵਲ ਨਾਮ, ਇੱਥੇ ਸਿਰਫ ਨਾਮ ਕਰਕੇ ਹੀ ਪਾਰ ਉਤਾਰਾ ਹੈ। ਸਤਿਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦਿੜੇ ਕਾਲ ਕੇਵਲ ਨਾਮ ਆਧਾਰ। ਹਜ਼ੂਰ ਕਹਿੰਦੇ ਸਤਿਯੁਗ ਵਿੱਚ ਠੀਕ ਹੈ, ਸਤਪੁਰਤ ਅੱਗੇ ਲੋਕ ਸੀ, ਤ੍ਰੇਤੇ 'ਚ ਜੱਗ ਕਰਦੇ ਸੀ ਜੀ, ਪ੍ਰਮੁੱਖ ਅਸ਼ਮੇਧ ਜੱਗ ਹੋ ਗਿਆ, ਦੁਆਪਰ 'ਚ ਪੂਜਾ ਪ੍ਰਚਲਿਤ ਹੋਈ, ਕਲਯੁੱਗ ਵਿੱਚ ਸਿਰਫ ਨਾਮ ਦੀ ਮਹਾਨਤਾ, ਨਾਮ ਨੂੰ ਪ੍ਰਧਾਨਤਾ। ਚਹੁ ਯੁੱਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਸੱਚੇ ਪਾਤਸ਼ਾਹ ਕਹਿੰਦੇ ਹਰੇਕ ਯੁੱਗ 'ਚ ਦਾ ਵੱਖਰਾ ਵੱਖਰਾ ਹਿਸਾਬ ਕਿਤਾਬ ਹੁੰਦਾ ਜੀ। ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਦਾ ਧਰਮ ਹੈ, ਗੁਰੂ ਸਾਹਿਬ ਦੇ ਬਚਨ ਹੈ, ਗੁਰਬਾਣੀ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ। ਕਹਿੰਦੇ ਹਰ ਯੁੱਗ ਦੀ ਵੱਖਰੀ ਮਰਿਆਦਾ ਹੁੰਦੀ। ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਦਾ ਧਰਮ ਹੈ, ਕਲ ਮੈਂ ਕੀਰਤ ਹਰਨਾਮਾ। ਕਹਿੰਦੇ ਕਲਯੁੱਗ ਵਿੱਚ ਸਿਰਫ ਪਰਮਾਤਮਾ ਦੀ ਕੀਰਤੀ ਨਾਮ ਦੁਆਰਾ ਕਰਨੀ, ਇਹ ਪਹਿਲੇ ਯੁੱਗਾਂ ਦਾ ਧਰਮ ਸੀ। ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਦਾ ਧਰਮ ਹੈ। ਸੋ ਇਹ ਨਾਮ ਤੋਂ ਬਿਨਾਂ ਕਹਿੰਦੇ ਇਹ ਕਰਮ, ਹਾਂ ਚਲੋ ਮੰਨ ਲੈਂਦੇ ਹਾਂ ਇਹ ਸ਼ੁਭ ਕਰਮ ਹੈ, ਕਿਉਂਕਿ ਧਰਮ ਦੇ ਨਾਂ 'ਤੇ ਕੀਤੇ ਜਾਂਦੇ ਨਾ, ਧਾਰਮਿਕ ਕਰਮ ਅਤੇ ਭਗਤੀ ਭਾਵ ਪੈਦਾ ਕਰਦੇ ਹੋਣਗੇ, ਪਰ ਨਾਮ ਨੂੰ ਮਨਫੀ ਕਰਕੇ ਕਿਹੜਾ ਕਰਮ ਹੈ ਜੀ ਜਿਹੜਾ ਥਾਂ ਪੈ ਜਾਏਗਾ? ਇਹੀ ਤਾਂ ਆਸਾ ਦੀ ਵਾਰ 'ਚ ਦੱਸਿਆ ਸਤਿਗੁਰੂ ਜੀ ਨੇ ਵੀ ਗੁਰਮੁਖੋ ਨਾਮ ਪਾਸੇ ਕਰ ਦਿਓ ਅਤੇ ਫਿਰ ਜਿੰਨੇ ਮਰਜ਼ੀ ਧਰਮ ਦੇ ਕਰਮ ਕਰੀ ਚੱਲੋ, ਫਿਰ ਕੋਈ ਨਹੀਂ ਫਾਈ ਨਹੀਂ ਪੈਂਦਾ ਕੋਈ ਵੀ ਜੀ। ਅਤੇ ਜੇ ਨਾਮ ਨਾਲ ਹੈ ਤਾਂ ਫਿਰ ਸਮਝ ਲਓ ਸੋਨੇ ਅਤੇ ਸੁਹਾਗਾ। ਨਾਮ ਤੋਂ ਬਿਨਾ ਇਹ ਕੀਤੇ ਹੋਏ ਕਰਮ ਥਾਏ ਨਹੀਂ ਪੈਣਗੇ।
1: ਮੁਕਤ ਨਾਮ ਗੁਰਮੁਖ ਲਹੈ।
0: ਹਾਂ, ਮੁਕਤੀ ਜਿਹੜੀ ਹੈ ਮੁਖੀ ਗੁਰੂ ਤੋਂ ਨਾਮ ਦੀ ਪ੍ਰਾਪਤੀ ਕਰਨ ਕਰਕੇ ਪ੍ਰਾਪਤ ਹੁੰਦੀ ਜੀ।
1: ਰਾਮ ਨਾਮ ਬਿਨ ਬਿਰਥੇ ਜਗ ਜਨਮਾ।
0: ਪਰਮੇਸ਼ਰ ਦੇ ਨਾਮ ਤੋਂ ਬਿਨਾ ਜਗਤ ਵਿੱਚ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਤਾਂ ਬਹੁਤ ਕੀਮਤੀ ਪਰ ਵਿਅਰਥ ਹੈ ਜੀ। ਨਾਮ ਤੋਂ ਬਿਨਾਂ ਵਿਅਰਥ ਹੈ। ਚੌਥੇ ਪਾਤਸ਼ਾਹੀ ਦੇ ਬਚਨ ਨੇ, ਜਿੰਨੀ ਆਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਾਗਾ ਹੈ ਰਾਮ ਰਾਜੇ। ਇਹਨਾਂ ਤਾੜਨਾ ਵਾਲਾ ਤਾਂ ਸਾਡੇ ਭਲੇ ਦਾ ਸਰਲ ਉਪਦੇਸ਼ ਹੈ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਜਪਣਾ ਸੀ ਕਿਉਂ ਆਏ ਭਾਈ ਸੰਸਾਰ 'ਤੇ? ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਕਹਿੰਦੇ ਬਹੁਤ ਕੀਮਤੀ ਮਨੁੱਖਾ ਜਨਮ ਹੈ ਪਰ ਨਾਮ ਤੋਂ ਬਿਨਾਂ ਬਿਰਥ ਜਾ ਰਿਹਾ ਜੀ। ਅਤੇ ਵਿਸ਼ੇਸ਼ ਗੱਲ ਇਹ ਵੀ ਹੋ ਗਈ, ਹੁਣ ਵੱਤਾ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਗਿਆ ਖਾਏ। ਹੁਣ ਵੱਤਰ ਸੀ ਨਾਮ ਬੀਜਣ ਦਾ, ਅਤੇ ਅੱਗਿਓਂ ਕਹਿੰਦੇ ਜੇ ਬੀਜਿਆ ਕੁਝ ਨਹੀਂ ਤਾਂ ਫਿਰ ਉਹਨੇ ਖਾਣਾ ਕੀ ਹੈ ਜੀ? ਬੀਜਿਆ ਹੀ ਵੱਢਣਾ ਨਾ, ਆਪੇ ਬੀਜ ਆਪੇ ਹੀ ਖਾਹੋ ਮਹਾਰਾਜ ਦਾ ਉਪਦੇਸ਼ ਹੈ। ਕਹਿੰਦੇ ਹੁਣ ਨਾਮ ਵੱਤਰ ਸੀ ਨਾਮ ਬੀਜਣ ਦਾ, ਅਤੇ ਜੇ ਬੀਜਿਆ ਨਹੀਂ। ਆ ਪਿੰਡਾਂ 'ਚ ਇੱਕ ਧਾਰਨਾ ਪੜ੍ਹਦੇ ਹੁੰਦੇ ਸੀ ਜੀ ਪਹਿਲਾਂ, ਚਲੋ ਕਈ ਬਹੁਤ ਚੰਗੀ ਹੁੰਦੀਆਂ ਮਨ ਨੂੰ ਲੱਗਦੀ ਹੈ, ਉਹ ਕਹਿੰਦੇ ਇੱਕ ਨਾਮ ਦੀ ਕਿਆਰੀ ਕਿਉਂ ਨਾ ਬੀਜ ਲਈ, ਖੇਤ ਪਾਪਾਂ ਵਾਲੇ ਖੇਤ ਬੀਜ ਲਏ। ਕਹਿੰਦੇ ਨਾਮ ਦੀ ਤੇਰੇ ਕੋਲ ਕਿਆਰੀ ਨਹੀਂ ਬੀਜੀ ਗਈ, ਪਾਪਾਂ ਦੇ ਖੇਤਾਂ ਦੇ ਖੇਤ ਬੀਜੀ ਫਿਰਦਾ ਤੂੰ। ਉਹੀ ਬਚਨ ਚੌਥੇ ਪਾਤਸ਼ਾਹ ਜੀ ਕਹਿ ਰਹੇ, ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫਿਰ ਜਨਮ ਹੈ। ਕਹਿੰਦੇ ਆ ਫਿਰ ਜਨਮ ਦੀ ਲੜੀ ਅੱਗਿਓਂ ਲੰਮੀ ਚੱਲੇਗੀ। ਇਸ ਲਈ ਭਾਈ ਮਨੁੱਖਾ ਜਨਮ ਮਿਲਿਆ ਪਰਮਾਤਮਾ ਦਾ ਨਾਮ ਜਪ।
1: ਬਿਖ ਖਾਵੇ ਬਿਖ ਬੋਲੀ ਬੋਲੇ।
0: ਨਾਮ ਤੋਂ ਬਿਨਾਂ ਤਾਂ ਕਹਿੰਦੇ ਜੋ ਖਾ ਰਿਹਾ ਉਹ ਵੀ ਜ਼ਹਿਰ, ਬਿਖ ਜ਼ਹਿਰ ਨੂੰ ਕਹਿੰਦੇ ਨਾ ਜੀ, ਜੋ ਖਾ ਰਿਹਾ ਉਹ ਵੀ ਜ਼ਹਿਰ ਹੈ, ਜੋ ਬੋਲ ਰਿਹਾ ਉਹ ਵੀ ਜ਼ਹਿਰ ਹੈ। ਕਿਉਂਕਿ ਮਹਾਰਾਜ ਦੇ ਬਚਨ ਨੂੰ ਕਹਿੰਦੇ ਨਾਮ ਬਿਨਾਂ ਜੋ ਪਹਿਰਾ ਖਾਏ ਜੋ ਕੁੱਕਰ ਜੂਠਣ ਮੈਂ ਪਾਏ। ਕਹਿੰਦੇ ਨਾਮ ਤੋਂ ਬਿਨਾਂ ਜੋ ਪਹਿਣ ਰਿਹਾ ਅਤੇ ਜੋ ਖਾ ਰਿਹਾ, ਕਿੰਨੇ ਕੀਮਤੀ ਪਸ਼ਮੀਨੇ ਦੇ ਵਸਤਰ ਪਹਿਨੇ ਨੇ ਜੇ ਸਤਨਾਮ ਵਾਹਿਗੁਰੂ ਕਰਕੇ ਨਹੀਂ ਪਹਿਨੇ। ਕਹਿੰਦੇ ਇਹ ਤੂੰ ਸਮਝ ਲੈ ਕੁੱਤਾ ਜੂਠ 'ਚ ਮੂੰਹ ਮਾਰ ਰਿਹਾ, ਗੁਰੂ ਸਾਹਿਬ ਦੇ ਬਚਨ ਹੈ। ਨਾਮ ਬਿਨਾਂ ਜੋ ਪਹਿਰੇ ਪਹਿਰੇ, ਕਿਉਂਕਿ ਪਹਿਨਣਾ ਪਹਿਲਾਂ ਆ ਗਿਆ, ਖਾਏ ਖਾਂਦਾ 36 ਪ੍ਰਕਾਰ ਦੇ ਭੋਜਨ ਬੰਦਾ ਖਾਂਦਾ ਤੇ ਪਰ ਸਤਨਾਮ ਵਾਹਿਗੁਰੂ ਕਹਿਣ ਤੋਂ ਬਿਨਾਂ ਨਵਾਲਾ ਆਪਣੇ ਮੂੰਹ 'ਚ ਪਾਉਂਦਾ ਤਾਂ ਮਹਾਰਾਜ ਕਹਿੰਦੇ ਕੁੱਤਾ ਜੂਠ 'ਚ ਜਿਵੇਂ ਮੂੰਹ ਮਾਰਦਾ ਉਵੇਂ ਹੈ। ਸੋ ਇੱਥੋਂ ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ, ਪ੍ਰਸ਼ਾਦਾ ਛਕਣ ਤੋਂ ਪਹਿਲਾਂ ਘੱਟੋ ਘੱਟ ਸਤਨਾਮ ਵਾਹਿਗੁਰੂ ਜ਼ਰੂਰ ਕਹਿਣਾ ਚਾਹੀਦਾ ਗੁਰਮੁਖੋ। ਇੱਕ ਵਾਰ ਦੋ ਵਾਰ ਮੂਲ ਮੰਤਰ ਹੀ ਬੰਦਾ ਪੜ੍ਹ ਲਏ, ਮਹਾਰਾਜ ਤੁਸੀਂ ਪ੍ਰਸ਼ਾਦਾ ਦਿੱਤਾ, ਇੰਨੇ ਸੋਹਣੇ ਭੋਜਨ, ਤੁਹਾਡੀ ਕਿਰਪਾ। ਅੱਧੀ ਦੁਨੀਆ ਗੁਰਮੁਖੋ, ਅੱਧੀ ਜਿਨ੍ਹਾਂ ਨੂੰ ਇੱਕ ਵੇਲੇ ਦਾ ਮਿਲਦਾ, ਇੱਕ ਪੁਲਾਂ ਥੱਲੇ ਸੌਂ ਕੇ ਆਪਣਾ ਗੁਜ਼ਾਰਾ ਕਰਦੇ ਪਏ ਵਿਚਾਰੇ, ਇੱਕ ਸਮੇਂ ਖਾ ਲਿਆ, ਦੂਜੇ ਦਾ ਕੋਈ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਜਿਹਦੇ ਸਿਰ 'ਤੇ ਆਪਣੀ ਛੱਤ ਹੈ, ਪਾਉਣ ਲਈ ਚੰਗੇ ਬਸਤਰ ਨੇ, ਅਤੇ ਦੋ ਟਾਈਮ ਜਾਂ ਤਿੰਨ ਟਾਈਮ ਉਹਨੂੰ ਸੋਹਣਾ ਪ੍ਰਸ਼ਾਦਾ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਆ, ਗੁਰਮੁਖੋ ਕਿਉਂ ਨਾ ਸਤਨਾਮ ਵਾਹਿਗੁਰੂ ਆਖੇ ਭਲਾ? ਅਤੇ ਜੇ ਫਿਰ ਵੀ ਬਿਨਾਂ ਕਹੇ ਤੋਂ ਖਾਂਦਾ ਅਤੇ ਪਹਿਨਦਾ, ਫਿਰ ਮਹਾਰਾਜ ਕਹਿੰਦੇ ਜੋ ਖਾ ਰਿਹਾ ਉਹ ਜ਼ਹਿਰ ਅਤੇ ਜੋ ਬੋਲ ਰਿਹਾ ਉਹ ਵੀ ਜ਼ਹਿਰ ਹੈ।
1: ਬਿਨ ਨਾਵੈ ਨਿਹ ਫਲ ਮਰ ਭ੍ਰਮਣਾ।
0: ਕਿਉਂਕਿ ਨਾਮ ਤੋਂ ਬਿਨਾਂ ਨਿਸਫਲ ਹੈ ਸਭ ਕੁਝ। ਮਰ ਭ੍ਰਮਣਾ, ਮਰ ਕੇ ਜੂਨੀਆਂ 'ਚ ਭ੍ਰਮਣਾ ਪਏਗਾ, ਮਰ ਕੇ ਅੱਗਿਓਂ ਫਿਰ 84 ਦਾ ਗੇੜ ਸ਼ੁਰੂ ਹੋ ਜਾਏਗਾ ਨਾਮ ਤੋਂ ਬਿਨਾਂ। ਬਿਨ ਨਾਵੈ, ਜੇ ਨਾਮ ਨਹੀਂ। ਸੋ ਜ਼ਰੂਰ ਸਤਸੰਗਤ ਜੀ 5 ਮਿੰਟ, 7 ਮਿੰਟ, 10 ਮਿੰਟ ਜਾਂ ਜਿੰਨਾ ਵੀ, ਕਿਉਂਕਿ ਗੁਰਮੁਖ ਤਾਂ ਪਰੇ ਤੋਂ ਪਰੇ ਪਏ ਆ, ਜਿਹੜੇ 5-5 ਗ੍ਰੰਥੀ ਰੋਜ਼ ਤਾਂ ਸੁੰਦਰ ਗੁਟਕਾ ਤਾਂ ਜਿੰਨੀ ਬਾਣੀ ਸਾਰਾ ਦਿਨ ਪੜ੍ਹੀ ਜਾਂਦੇ, ਪਰ ਮੈਂ ਕਹਿੰਦਾ ਘੱਟ ਤੋਂ ਘੱਟ ਹਰ ਸਿੱਖ ਨੂੰ ਜਿਹਦਾ ਜਨਮ ਸਿੱਖਾਂ ਦੇ ਘਰੇ ਹੋ ਗਿਆ, ਘੱਟੋ ਘੱਟ ਉਹ 5-7-10 ਮਿੰਟ ਤਾਂ ਵਾਹਿਗੁਰੂ ਵਾਹਿਗੁਰੂ ਕਰੇ। ਕਿ ਚਲੋ ਵਾਹਿਗੁਰੂ ਮਾਫ਼ ਕਰ, ਨਾਮ ਤੋਂ ਬਿਨਾਂ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੋ ਜਨਮ ਸਾਰਾ ਵਿਅਰਥ ਹੈ।
1: ਰਹਾਉ
0: ਬਸਰਾਮ ਦੇ ਕੇ ਕਿਰਪਾ ਕਰ ਰਹੇ ਹਨ ਜੀ।
1: ਪੁਸਤਕ ਪਾਠ ਵਿਆਕਰਣ ਵਖਾਣੈ।
0: ਬੜੀਆਂ ਪੁਸਤਕਾਂ ਪੜ੍ਹ ਲਈਆਂ, ਪਾਠ ਪੜ੍ਹ ਲਏ, ਅਤੇ 9 ਪ੍ਰਕਾਰ ਦੀ ਵਿਆਕਰਣ ਵੀ ਚੇਤੇ ਕਰ ਲਈ, ਪਿੰਗਲ ਦਾ ਅਨੁਸਾਰ ਭਾਰ ਵੀ ਪੂਰਾ ਕਰ ਲਿਆ, ਰਦੀਫ ਕਾਫੀਆ ਵੀ ਰਲਾਉਣਾ ਆ ਗਿਆ, ਮਾਤਰਾ ਦਾ ਵੀ ਪਤਾ ਲੱਗ ਗਿਆ, ਸੋਠੇ ਦੀਆਂ ਕਿੰਨੀਆਂ ਹੁੰਦੀਆਂ, ਦੋਹਰੇ ਦੀਆਂ ਕਿੰਨੀਆਂ ਨੇ, ਇਹ ਸਾਰਾ ਕੁਝ ਸਿੱਖ ਵੀ ਲਿਆ ਜੇ ਤਾਂ।
1: ਸੰਧਿਆ ਕਰਮ ਤੇ ਕਾਲ ਕਰੈ।
0: ਤੇ ਤਿੰਨੇ ਟਾਈਮ ਸੰਧਿਆ ਵੀ ਕਰਦਾ ਹੈ ਜੇ।
1: ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ।
0: ਕਹਿੰਦੇ 10 ਪ੍ਰਾਣੀ ਗੁਰੂ ਸ਼ਬਦ ਤੋਂ ਬਿਨਾਂ ਮੁਕਤੀ ਕਿੱਥੇ ਹੈ? ਭਾਵੇਂ ਤਿੰਨੇ ਟਾਈਮ ਸੰਧਿਆ ਕਰਦਾ, ਭਾਵੇਂ ਬੜੀਆਂ ਵਿਆਕਰਨਾਂ ਜਾਣਦਾ, ਭਾਵੇਂ ਬੜੀਆਂ ਪੁਸਤਕਾਂ ਦੇ ਪਾਠ ਪੜ੍ਹੇ ਨੇ, ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ? ਕਹਿੰਦੇ ਦਸ ਪ੍ਰਾਣੀ, ਪ੍ਰਾਣੀ ਮਤਲਬ ਜਿਹਨੂੰ ਸਵਾਸ ਆਉਂਦੇ, ਪ੍ਰਾਣਾ ਧਾਰੀ ਜਿਉਂਦਾ ਬੰਦਾ, ਕਹਿੰਦੇ ਤੇਰੇ ਸਵਾਸ ਚੱਲ ਰਿਹਾ ਨਾ, ਬਿਨਾਂ ਗੁਰੂ ਸ਼ਬਦ ਤੋਂ ਦਸ ਮੁਕਤੀ ਕਿੱਥੇ ਹੈ? ਇਹ ਕਰਮ ਗਿਣ ਰਹੇ ਪਿੱਛੇ ਸਾਰੇ, ਪਰ ਨਾਮ ਤੋਂ ਬਿਨਾਂ, ਗੁਰੂ ਸ਼ਬਦ ਤੋਂ, ਗੁਰੂ ਉਪਦੇਸ਼ ਤੋਂ ਬਿਨਾਂ ਕਹਿੰਦੇ ਦਸ ਪ੍ਰਾਣੀ ਮੁਕਤੀ ਕਿੱਥੇ ਹੈ?
1: ਰਾਮ ਨਾਮ ਬਿਨ ਉਰਜ ਮਰੈ,
0: ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਇਹਨਾਂ ਚੀਜ਼ਾਂ 'ਚ ਉਲਝ ਕੇ ਬੰਦਾ ਮਰ ਜਾਂਦਾ, ਸਾਰਾ ਕੀਮਤੀ ਜੀਵਨ ਵਿਅਰਥ ਗਵਾ ਲੈਂਦਾ ਹੈ।
1: ਡੰਡ ਕਮੰਡਲ ਸਿਖਾ ਸੂਤ ਧੋਤੀ,
0: ਸੋ ਜੋਗੀ ਹੱਥ 'ਚ ਡੰਡਾ ਫੜਦੇ ਜੀ, ਇੱਕ ਕਾਠ ਦਾ ਕਮੰਡਲ ਹੁੰਦਾ ਉਹਨਾਂ ਕੋਲੇ, ਅਤੇ ਜਿਹੜੇ ਬ੍ਰਾਹਮਣ ਵੀਰ ਨੇ ਉਹਨਾਂ ਨੇ ਸਿਖਾ ਹੁੰਦੀ ਬੋਧੀ, ਤੇ ਸੂਤ ਜਨੇਊ ਪਾਇਆ ਹੁੰਦਾ, ਧੋਤੀ ਵੀ ਹੁੰਦੀ ਉਹਨਾਂ ਕੋਲੇ।
1: ਤੀਰਥ ਗਾਵਨ ਅਤ ਭ੍ਰਮਣ ਕਰੈ,
0: ਕਹਿੰਦੇ ਤੀਰਥਾਂ ਤੇ ਫਿਰਨਾ, ਧਰਤੀ ਦਾ ਭ੍ਰਮਣ ਕਰਨਾ, ਇਹ ਸਾਰੇ ਜਿਹੜੇ ਕਰਮ ਕਰਨੇ ਹਨ।
1: ਰਾਮ ਨਾਮ ਬਿਨ ਸਾਤ ਨਾ ਆਵੈ,
0: ਪਰ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਮਨ ਨੂੰ ਸ਼ਾਂਤੀ ਕਿਤੋਂ ਨਹੀਂ ਜੇ ਲੱਭਣੀ ਗੁਰਮੁਖੋ, ਕਿਉਂਕਿ ਆਤਸ ਦੁਨੀਆ ਖੁਨਕ ਨਾਮ, ਖੁਨਕ ਠੰਡੇ ਨੂੰ ਕਹਿੰਦੇ, ਖੁਨਕ ਨਾਮ ਖੁਦਾਇਆ, ਖੁਦਾ ਦਾ ਨਾਮ ਹੀ ਠੰਡਾ, ਬਾਕੀ ਤੇ ਆਤਿਸ਼ਬਾਜ਼ੀ ਹੈ, ਸਾਰੀ ਅੱਗ ਹੀ ਹੈ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨਾਂ, ਕਹਿੰਦੇ ਨਾਮ ਤੋਂ ਬਿਨਾਂ ਸ਼ਾਂਤੀ ਕਿੱਥੇ ਹੈ?
1: ਜਪ ਹਰ ਹਰ ਨਾਮ ਸੁਪਾਰ ਪਰੈ,
0: ਕਹਿੰਦੇ ਪਰਮਾਤਮਾ ਦਾ ਨਾਮ ਜਪ, ਉਹ ਜਪਣ ਕਰਕੇ ਪਾਰ ਉਤਰ ਜਾਵੇਗਾ ਸੰਸਾਰ ਸਾਗਰ ਤੋਂ।
1: ਜਟਾ ਮੁਕਟ ਤਨ ਭਸਮ ਲਗਾਈ,
0: ਸਿਰ ਤੇ ਜਟਾ ਦਾ ਮੁਕਟ ਜੂੜਾ ਬਣਾ ਲਿਆ, ਤੇ ਸਰੀਰ ਉੱਤੇ ਸਵਾਹ ਮਲ ਲਈ ਜੀ, ਸਿਰ ਤੇ ਜੜਾਵਾਂ ਰੱਖ ਲਈਆਂ, ਸਰੀਰ ਤੇ ਬਭੂਤੀ ਕਹਿ ਕੇ ਸਵਾਹ ਮਲ ਲਈ ਜੋ।
1: ਬਸਤਰ ਛੋੜ ਤਨ ਨਗਨ ਪਿਆ,
0: ਤੇ ਕਹਿੰਦੇ ਬਸਤਰ ਵੀ ਪਹਿਨਣੇ ਬੰਦ ਕਰ ਦਿੱਤੇ, ਤੇ ਨੰਗਾ ਹੀ ਤੁਰਿਆ ਫਿਰਦਾ, ਨੰਗੇ ਸਾਧੂ ਟੋਲਿਆਂ ਦੇ ਟੋਲੇ। ਸੱਚੇ ਪਾਤਸ਼ਾਹ ਦਾ ਤਾਂ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ 'ਚ, ਉਹ ਕਹਿੰਦੇ ਇੱਕ ਵਣਖੰਡ ਬੈਸਾ ਜਾਏ ਸਾਧਨਾ ਦੇਵ ਹੀ, ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇਵ ਹੀ, ਇੱਕ ਭਸਮ ਲਗਾਏ ਅੰਗ ਮੈਲ ਨਾ ਧੋਵ ਹੀ। ਉਹ ਭਸਮ ਲਾਉਂਦੇ ਫਿਰ ਲਾਉਣੀ ਨਹੀਂ ਜੀ, ਉਹ ਲਾਈ ਤਾਂ ਜਾਣੀ ਉਹਦੇ ਉੱਪਰ, ਉਹਨੂੰ ਲਾਉਣਾ ਨਹੀਂ, ਇਹ ਗੁਰੂ ਸਾਹਿਬ ਦੇ ਬਚਨ ਹੈ। ਇੱਕ ਭਸਮ ਲਗਾਏ ਅੰਗ ਮੈਲ ਨਾ ਧੋਵ ਹੀ, ਇੱਕ ਜਟਾ ਮੁਕਟ ਬਿਕਰਾਲ ਕੁੱਲ ਘਰ ਖੋਭ ਹੀ, ਜਟਾ ਰੱਖ ਲੈਣੀਆਂ ਅਤੇ ਭਿਆਨਕ ਜਿਹਾ ਸਰੂਪ ਬਣਾ ਲੈਣਾ, ਪਿੰਡੇ ਤੋਂ ਸਵਾਹ ਮਲੀ ਹੈ, ਕੋਲੀ ਗਈ ਜੀ ਕਹਿੰਦੇ ਸਾਰੀ। ਇੱਕ ਨਗਨ ਫਿਰਿਆ ਦਿਨ ਰਾਤ ਨੀਂਦ ਨਾ ਸੋਭ ਹੀ, ਇੱਕ ਅਗਨ ਜਲਾਵੇ ਅੰਗ ਆਪ ਵਗੋਭ ਹੀ। ਨਾਮ ਤੋਂ ਇਹ ਕਰਮੀ ਹੈ ਨਾ ਜੀ ਸਾਰੇ, ਸੱਚੇ ਪਾਤਸ਼ਾਹ ਕਹਿੰਦੇ ਨੇ ਜਟਾ ਮੁਕਟ ਤਨ ਭਸਮ ਲਗਾਈ, ਬਸਤਰ ਛੋੜ ਤਨ ਨਗਨ ਪਿਆ, ਬਸਤਰ ਪਹਿਣੇ ਛੱਡ ਦਿੱਤੇ ਤੇ ਦੁੱਖ ਹੀ ਹੈ ਨਾ ਜੀ ਫਿਰ ਦੇਹ ਨੂੰ, ਸਰਦੀਆਂ 'ਚ ਸਰਦੀ ਦਾ ਦੁੱਖ ਤੇ ਗਰਮੀਆਂ 'ਚ ਗਰਮੀਆਂ ਦਾ ਦੁੱਖ, ਸਰੀਰ 'ਤੇ ਬਭੂਤੀ ਮਲ ਲਈ, ਸਵਾਹ ਮਲ ਲਈ, ਅਤੇ ਸਿਰ 'ਤੇ ਜੜਾਵਾਂ ਰੱਖ ਲਈਆਂ ਭਾਵੇਂ।
1: ਰਾਮ ਨਾਮ ਬਿਨ ਤ੍ਰਿਪਤ ਨਾ ਆਵੈ,
0: ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਰੱਜ ਨਹੀਂ ਜਿਉਂਦਾ ਗੁਰਮੁਖੋ, ਤ੍ਰਿਪਤੀ ਨਹੀਂ ਕਰਾਉਣੀ ਕਿਸੇ ਨੇ ਵੀ ਨਹੀਂ ਆਉਣੀ। ਮੰਨ ਲਓ ਮੈਂ ਬੇਨਤੀ ਕੀਤੀ, ਜੇ ਭਗਤੀ ਭਾਵ ਲਈ ਕੀਤਾ ਵੀ ਜਾਂਦਾ ਹੋਵੇ, ਸਿਆਣਿਆਂ ਨੇ ਜਦੋਂ ਚਲਾਈ ਹੋਊਗੀ, ਮੰਨ ਲਓ ਵੀ ਪਿੰਡੇ 'ਤੇ ਸਵਾਹ ਮਲਣੀ, ਮੈਂ ਮੰਨਦਾ ਸ਼ਾਇਦ ਇਸ ਕਰਕੇ ਚੱਲੀ ਹੋਵੇ, ਪ੍ਰਥਾ ਮਰਿਆਦਾ ਮਾੜੀ ਨਾ ਹੀ ਹੋਵੇ, ਵੀ ਇਹ ਸਵਾਹ ਦੇਖ ਕੇ ਚੇਤਾ ਆ ਜਾਵੇ ਵੀ ਆਹ ਪਿੰਡਾ ਇੱਕ ਦਿਨ ਸਵਾਹ ਹੋ ਜਾਣਾ, ਉਹ ਗੁਰਮੁਖੋ ਸਵਾਹ ਦੀ ਮੁੱਠ ਹੋਣ ਤੋਂ ਪਹਿਲਾਂ ਕੋਈ ਸਤਨਾਮ ਵਾਹਿਗੁਰੂ ਕਹਿ ਲਈਏ, ਉਹ ਸਵਾਹ ਸਾਨੂੰ ਇਹ ਚੇਤੇ ਹੀ ਕਰਾਉਂਦੀ ਹੋਵੇ, ਪਰ ਬਾਅਦ 'ਚ ਉਹ ਮੁੜ ਕੇ ਰਸਮੀ ਚੱਲ ਪੈਂਦੀ ਹੈ। ਸੋ ਪਰਮਾਤਮਾ ਦੇ ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ ਜੀ।
1: ਕਿਰਤ ਕੈ ਬਾਂਦੈ ਭੇਖ ਪਿਆ,
0: ਕਹਿੰਦੇ ਬਸ ਇਹ ਆਪਣੇ ਕੀਤੇ ਕਰਮਾਂ ਦੇ ਬੰਧਨ 'ਚ ਬੱਝਾ ਹੀ ਇਹ ਭੇਖ ਧਾਰੀ ਫਿਰਦਾ, ਕਰਮਾਂ ਦਾ ਬੰਧਨ ਹੈ, ਕੁਝ ਪਿਛਲਾ ਕੁਝ ਇਸ ਵੇਲੇ ਦਾ।
1: ਜੇਤੇ ਜੀਵ ਜੰਤ ਜਲ ਥਲ ਮਹੀਅਲ,
0: ਜਿੰਨੇ ਜੀਵ ਜੰਤ ਨੇ ਜਲਾਂ ਵਿੱਚ, ਥਲਾਂ ਵਿੱਚ, ਧਰਤੀ ਤੇ ਆਕਾਸ਼ ਵਿੱਚ,
1: ਜਤਰ ਕਤਰ ਤੂੰ ਸਰਬ ਜੀਆ,
0: ਜਤਰ ਕਤਰ ਜਿੱਥੇ ਕਿੱਥੇ ਤੂੰ ਸਾਰੇ ਜੀਆਂ 'ਚ ਵੱਸਦਾ ਹੈ ਪ੍ਰਮਾਤਮਾ, ਜਹ ਜਹ ਭੇਖੋ ਤੈ ਹਜੂਰ ਦੂਰ ਕਤੋਂ ਹੋਣਾ ਜਾਈ, ਰਵ ਰਿਹਾ ਸਰਬੱਤਰ ਵੈ, ਪੰਜਵੇਂ ਪਾਤਸ਼ਾਹ ਦੇ ਬਚਨ ਨੇ। ਕਹਿੰਦੇ ਜਿੰਨੇ ਜੀਵ ਨੇ, ਭਾਵੇਂ ਜਲ 'ਚ ਨੇ, ਥਲ 'ਤੇ ਨੇ, ਧਰਤੀ 'ਤੇ ਨੇ, ਆਕਾਸ਼ ਵਿੱਚ ਉਡਾਰੀਆਂ ਮਾਰਨ ਵਾਲੇ, ਸਾਰਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ।
1: ਗੁਰ ਪ੍ਰਸਾਦ ਰਾਖ ਲੈ ਜਨ ਕਉ,
0: ਸੋ ਇਹ ਬੇਨਤੀ ਆ ਗਈ ਜੀ ਫਿਰ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੀ ਆਪਣੇ 'ਤੇ ਸਮਝੀਏ। ਸਾਰਾ ਉਪਦੇਸ਼ ਦੇ ਕੇ ਫਿਰ ਕਹਿੰਦੇ ਉਹਦੇ ਚਰਨਾਂ 'ਚ ਬੇਨਤੀ ਕਰਿਆ ਕਰੋ ਗੁਰਮੁਖੋ, ਗੁਰਪ੍ਰਸਾਦ ਗੁਰੂ ਦੀ ਕਿਰਪਾ ਰਾਖ ਲੈ ਜਨ ਕੋ ਮਹਾਰਾਜ, ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਸਾਨੂੰ ਬਚਾ ਲਓ, ਸਾਡੀ ਰੱਖਿਆ ਕਰੋ, ਗੁਰੂ ਦੀ ਕਿਰਪਾ ਦੇ ਪਾਤਰ ਬਣਾਓ ਸਾਨੂੰ।
1: ਹਰ ਰਸ ਨਾਨਕ ਝੋਲ ਪੀਆ,
0: ਅਸੀਂ ਵੀ ਪਰਮਾਤਮਾ ਦੇ ਨਾਮ ਦਾ ਰਸ ਚੱਖ ਸਕੀਏ, ਝੋਲ ਮਤਲਬ ਸਵਾਦ ਲੈ ਕੇ, ਪਰਮਾਤਮਾ ਦੇ ਨਾਮ ਦਾ ਰਸ ਸਾਨੂੰ ਵੀ ਆ ਸਕੇ, ਐਸੀ ਕਿਰਪਾ ਸਾਡੇ 'ਤੇ ਕਰੋ ਜੀ। ਇੱਥੇ ਸਤਸੰਗ ਜੀ ਇਹ ਵੀ ਸ਼ਬਦ ਸੰਪੂਰਨ ਹੋਇਆ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੀ, ਆਪਣੀ ਸਾਰਿਆਂ ਦੀ ਹਾਜ਼ਰੀ ਗੁਰੂ ਦਰ 'ਤੇ ਪ੍ਰਵਾਨ ਹੋਵੇ। ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਜਿਹੜੇ ਨਾਲ ਪਾਠ ਕਰਵਾ ਰਹੇ ਨੇ, ਗੁਰਮੁਖ ਪਿਆਰੇ ਇਹਨਾਂ ਦਾ ਵੀ ਬਹੁਤ ਧੰਨਵਾਦ। ਆਓ ਗੁਰਮੁਖਾਂ ਤੋਂ ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਿਰ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।

0: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪਿਆਸ ਮਨ ਲਾਗੀ, ਪਿਆਸ ਮਨ ਲਾਗੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: ਡੀਜੀਡੀ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਓ ਕੇਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੋਦ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸਮ ਬਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ

ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬਿਅਲੇ ਮਨ ਏਕ ਨਾ ਚੇਤ ਸਮੂੜ ਮਨ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤਿਰ ਕਿਤ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰਾਮ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ

ਤੁਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ।

ਦਾਨਾਂ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।